ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 8:30 ਵਜੇ ਤੱਕ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਅੱਜ ਇੱਕ ਵੱਖਰੇ ਵਿਸ਼ੇ 'ਤੇ ਵਿਚਾਰ ਕਰਾਂਗੇ, ਗੁਰਬਾਣੀ ਅਨੁਸਾਰ ਜੀਵਨ ਕੀ ਹੈ। ਗੁਰਬਾਣੀ ਦੇ ਵਿੱਚ ਜੀਵ ਸ਼ਬਦ ਵਰਤਿਆ ਗਿਆ ਹੈ ਸਾਰੇ ਹੀ ਉਹਨਾਂ ਪ੍ਰਾਣੀਆਂ ਦੇ ਲਈ, ਸਾਰੇ ਹੀ ਉਸ ਜੀਵਨ ਦੇ ਲਈ ਜੋ ਕਿ ਜ਼ਿੰਦਾ ਹੈ, ਧੜਕਦਾ ਹੈ, ਜਿਸ ਨੂੰ ਆਪਾਂ ਲਾਈਫ ਕਹਿੰਦੇ ਹਾਂ। ਅਤੇ ਉਸ ਸੰਦਰਭ ਦੇ ਵਿੱਚ ਜਦੋਂ ਆਪਾਂ ਜੀਵਨ ਦੀ ਗੱਲ ਕਰਦੇ ਹਾਂ, ਜੀਵਨ ਕੀ ਹੈ, ਅਤੇ ਜਿਸ ਤਰ੍ਹਾਂ ਕਿ ਸੰਸਾਰ ਦੇ ਵਿੱਚ ਜਿੰਨੀ ਵੀ ਸਮੱਗਰੀ ਹੈ, ਵਿਗਿਆਨਕ ਦ੍ਰਿਸ਼ਟੀ 'ਚੋਂ ਵੀ ਅਤੇ ਆਮ ਕਾਮਨ ਸੈਂਸ ਦੀ ਜਿਹੜੀ ਕਾਮਨ ਸੋਝੀ ਦੇ ਵਿੱਚ ਵੀ ਦੋ ਤਰ੍ਹਾਂ ਦੀ ਦਾ ਮਟੀਰੀਅਲ ਹੈ, ਜਿਸ ਨੂੰ ਆਪਾਂ ਧਾਰਮਿਕ ਸ਼ਬਦਾਵਲੀ 'ਚ ਜੜ ਅਤੇ ਚੇਤਨ ਕਹਿੰਦੇ। ਇੱਕ ਲਾਈਫ ਹੈ, ਇੱਕ ਲਾਈਫ ਤੋਂ ਬਿਨਾਂ ਹੈ, ਅਤੇ ਲਾਈਫ ਦੀ ਆਪਣੀ ਇੱਕ ਵਿਗਿਆਨਿਕ ਤੌਰ 'ਤੇ ਵੀ, ਧਾਰਮਿਕ ਤੌਰ 'ਤੇ ਵੀ ਇੱਕ ਡੈਫੀਨੇਸ਼ਨ। ਹੋਰਨਾਂ ਧਰਮਾਂ ਦੇ ਵਿੱਚ ਕਿਸ ਤਰ੍ਹਾਂ ਉਸਨੂੰ ਬਿਆਨ ਕੀਤਾ ਗਿਆ ਹੈ, ਪਰ ਗੁਰਮਤ ਦੇ ਵਿੱਚ ਜਿਹੜਾ ਜੜ ਅਤੇ ਚੇਤਨ ਇਸ ਤਰ੍ਹਾਂ ਹੈ ਕਿ ਜਿਹੜੀਆਂ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਾਣ ਨਹੀਂ ਹਨ, ਕਿਉਂਕਿ ਗੁਰਬਾਣੀ ਦੇ ਵਿੱਚ ਇੱਕ ਹੋਰ ਸ਼ਬਦ ਵਰਤਿਆ ਗਿਆ ਪ੍ਰਾਣੀ। ਪ੍ਰਾਣੀ ਕਿਉਂ ਕਿਹਾ ਕਿ ਜਿਹੜੀ ਵੀ ਸ਼ੈ ਪ੍ਰਾਣ ਆਧਾਰਿਤ ਹੈ, ਸਾਹ ਲੈਂਦੀ ਹੈ, ਪ੍ਰਾਣ ਭਾਵ ਸਾਡੀ ਜਿਹੜੀ ਸਾਹ ਦੀ ਪ੍ਰਕਿਰਿਆ ਹੈ, ਜਿਸ ਦੇ ਨਾਲ ਸਾਡੀ ਬਾਡੀ ਜਿਹੜੀ ਆ ਹਵਾ ਦੇ ਵਿੱਚੋਂ ਆਕਸੀਜਨ ਲੈਂਦੀ ਆ, ਅਤੇ ਸਾਡੇ ਸਰੀਰ ਨੂੰ ਦੀ ਸ਼ੁੱਧਤਾ ਸਾਡੇ ਸਰੀਰ ਦਾ ਆਕਸੀਜਨ ਦੇ ਬੇਸ 'ਤੇ ਹੀ ਜਿਹੜੀ ਐਨਰਜੀ ਆ, ਜਿਹੜੀ ਲਾਈਫ ਆ, ਕਿਉਂਕਿ ਜਿਹੜਾ ਇਹ ਸਰੀਰ ਹੈ, ਵਿਗਿਆਨਕ ਤੌਰ 'ਤੇ ਇਸ ਨੂੰ ਦੇਖੀਏ ਤਾਂ ਇਹ 37 ਟ੍ਰਿਲੀਅਨ, ਉਹ ਗਿਣਿਆ ਵੀ ਨਹੀਂ ਜਾ ਸਕਦਾ ਕਿਉਂਕਿ ਬਿਲੀਅਨ ਹੁੰਦਾ ਹੈ ਅਰਬ, ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 37,000 ਖਰਬ ਸੈੱਲਾਂ ਦਾ ਬਣਿਆ ਲਗਭਗ, ਇਸ ਦੀ ਮਾਤਰਾ ਘੱਟ ਵੱਧ ਨਹੀਂ ਹੁੰਦੀ। ਅਤੇ ਇਸ ਦਾ ਹਰ ਸੈੱਲ ਜਿਹੜਾ ਹੈ, ਜਿਹੜੀ ਹਿਊਮਨ ਬਾਡੀ ਦੀ ਗੱਲ ਕਰਦੇ, ਇਸ ਤਰ੍ਹਾਂ ਹੋਰ ਬਾਡੀਜ਼ ਦੀ ਵੀ, ਕਿਉਂਕਿ ਜਦੋਂ ਆਪਾਂ ਜੀਵਨ ਦੀ ਗੱਲ ਕਰ ਰਹੇ ਹਾਂ, ਸਮੁੱਚੇ ਜੀਵਨ ਦੀ ਗੱਲ ਕਰ ਰਹੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀਵ ਦੀ ਜਦੋਂ ਗੱਲ ਕਰਦੇ ਆ, ਜੀਵ ਦੇ ਵਿੱਚ ਉਹ ਸਾਰਿਆਂ ਨੂੰ ਸ਼ਾਮਿਲ ਕਰ ਲੈਂਦੇ। ਅਤੇ ਜੀਵ ਕੀ ਹੈ, ਇਸ 'ਤੇ ਆਪਾਂ ਅੱਜ ਵਿਚਾਰ ਅਸੀਂ ਕਰ ਰਹੇ। ਜਿਹੜਾ ਵੀ ਪ੍ਰਾਣੀ ਜਿਹੜਾ ਸਾਹ ਲੈ ਰਿਹਾ ਹੈ ਉਹ ਜੀਵਨ 'ਤੇ, ਉਸਦੀ ਅਗਲੀਆਂ ਪੀੜ੍ਹੀਆਂ ਦਾ ਵਿਕਾਸ ਹੁੰਦਾ ਹੈ, ਉਹ ਭੋਜਨ ਗ੍ਰਹਿਣ ਕਰਦਾ ਹੈ, ਭਾਵੇਂ ਉਹ ਇੱਕ ਸੈੱਲ ਹੈ ਕਿਉਂਕਿ ਉਸਨੂੰ ਐਨਰਜੀ ਚਾਹੀਦੀ ਹੈ, ਭਾਵੇਂ ਉਹ ਵਿਸ਼ਾਲ ਹਾਥੀ ਹੈ, ਭਾਵੇਂ ਸਭ ਤੋਂ ਵੱਡਾ ਪ੍ਰਾਣੀ ਇਸ ਵਕਤ ਧਰਤੀ ਦੇ ਉੱਪਰ ਆਪਾਂ ਕਹਿੰਦੇ ਹਾਂ ਕਿ ਵੇਲ ਮੱਛੀ ਹੈ, ਉਹ ਸਾਰੇ ਹੀ ਜਿਹੜੇ ਆ ਉਹਨਾਂ ਨੂੰ ਖੁਰਾਕ ਚਾਹੀਦੀ ਆ, ਉਹਨਾਂ ਨੂੰ ਆਪਣੀ ਪੀੜ੍ਹੀ ਨੂੰ ਅੱਗੇ ਚਲਾਉਣਾ ਹੈ, ਉਹ ਸੰਘਰਸ਼ ਕਰਦੇ ਨੇ।

जीवन का जड़ा एक फलसफा है। गुरबाणी भी इसे गल नूं, क्योंकि गुरबाणी दे विच वी जिक्र आंदा मात पिता बिन बाल ना होई, ओह वक्खरी गल है। मेन तौर ते गुरबाणी ने भी मोहर लाई हुई है कि चार तरह दियां खाणियां ने। खाणियां मतलब जिहड़ा जीवन दी उत्पत्ति हुंदी है, जिहड़ा एक पीढ़ी तो दूजी पीढ़ी दा जिहड़ा विकास हुंदा है, जिहड़ा उस दा जनन हुंदा है, प्रजनन हुंदा है। वो तरीके जिहड़े ने, जिहड़े वो मैथड ने जिन्हां दे नाल संसार दे विच पुराना जीवन चला जांदा, नवा जीवन जिहड़ा है वो आंदा है, उस नूं चार भागां दे विच मेन तौर ते वंडिया गया। पहला जिस तरह अंडज जेतज जेरत सेतज उत्पुज। अंडज का मतलब है कि वह प्राणी जेड़े अंडे तो पैदा होते हैं, जिन्हों का विकास जड़ा है, जिन्हों का जन्म जड़ा है अंडे तो होता है, पर अंडा भी जड़ा है वो मां ते पिता दे, यानी कि किसी भी जिस श्रेणी दे विच जिस जोनी दे विच वो विचर रहा, वो अंडा जड़ा है वो उस दे नर ते मादा दे समेल तो ही पैदा। मात पिता बिन बाल ना होई। गुरबाणी इस तो अगली प्रक्रिया नूं नहीं मंदी। दूजे ने ओ प्राणी जेड़े जेरिज प्लेसेंटा पाओ, आपां ये कह सकते हैं जदों उसनूं बयान करांगे कि ओ प्राणी जेड़े माता दे गर्भ दे विच विकास करके जिन्हों का जन्म होंदा, जिन्हों का विकास जेड़ा है वो गर्भ दे विच होंदा है। एक ओ ने जेड़ा किसी भी माता ने किसी भी जून दे विच जेड़ी जेड़ी मदर है उसने अंडा दिता, उस अंडे नूं बाद दे विच एक विशेष तरह की गर्मी दे माहौल विच रख के उस गर्मी चो विकास हुंदा है प्राणी का। दूजा हो गया कि माता दे गर्भ दे विच वो पलदा है ते फिर बाहर आंदा है। तीसरा हो गया कि जेड़ा जेड़े मॉइस्चर तो पैदा होंदे ने सेतज पाओ, जिसनों आपां कई बार पसीना या बाकी चीज़ां कहते हैं, जेड़े नमी तो पैदा होंदे, खास तौर पर बैक्टीरिया हो गया या वर्म हो गए, कीड़े मकोड़े हो गए, वायरस हो गए, यह सारा कुछ। चौथा जड़ा है उत्पुज बनस्पत वेजिटेशन। ये जड़े ने ये धरती चो उपजदे आ, बीज रूप दे विच इन्हां दा भी धरती दे विच नवे तो नवी श्रेणी बनदी ने, पर इस जीवन का जड़ा है विकास होया। गुरबाणी अनुसार जीवन का विकास होया, जदों हुण यह सारा जीवन जिहड़ा धरती ते आया है, यह वक्री गल है कि समय के नाल नाल जिहड़े अज तो कोई 4 अरब साल पहला जदों पहली बार जिंदगी की धड़कन धरती ते शुरू होंदी है, जिंदगी ने धड़कना शुरू किया, वो एक कोशिका दे जिसनों आपां सैल कहिंदे आ प्राणी सन, पहला RNA फिर DNA ते हौली हौली बड़ी कॉम्प्लीकेटेड नहीं बल्कि बड़ी सिंपल लाइफ सी। पर जड़ी प्रक्रिया जिस तरह जीवन इस तो पहला धरती दे उपर जीवन नहीं सी पर पदार्थ है सी, इसे करके बाणी दे विच भी जदों जिक्र आंदा ना कई जन्म सैल गिर करिया, इसका मतलब यह नहीं है बाणी जदों यह गल कह रही है इको रूह जड़ी है वह विकास वो इस सफर चो आई है, बल्कि इतने इसका जिक्र है कि कई तरह के रूप धार के
ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ ਨੇਰੀਆ। ਰਹਾਓ ਪਾਓ ਅਕਾਲ ਪੁਰਖ ਨੂੰ ਮਿਲ ਕੇ, ਅਕਾਲ ਪੁਰਖ ਨੂੰ ਮਿਲਣ ਦੀ ਜਿਹੜੀ ਅਵਸਥਾ ਹੈ, ਚਿਰ ਪਿੱਛੇ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ। ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ, ਇਹੀ ਮਨੁੱਖਾ ਜਨਮ ਨੂੰ ਮਿਲਣ ਦਾ ਇਹੀ ਸਮਾਂ ਮਿਲਣ, ਕਿਉਂਕਿ ਇੱਥੇ ਸਾਡੇ ਕੋਲ ਮਾਨਸਿਕ ਸਮਝੇ ਚੇਤਕਤਾ ਹੈ। ਇਸੇ ਕਰਕੇ ਜੀਵਨ ਦਾ ਜਿਹੜਾ ਫਰਕ ਹੈ ਨਾ, ਜੜ ਤੇ ਚੇਤਨ, ਉਹ ਅਵਸਥਾ ਜਿਨ੍ਹਾਂ ਦੇ ਵਿੱਚ ਚੇਤਨਾ ਨਹੀਂ ਹੈ। ਗੁਰਬਾਣੀ ਨੇ ਆਤਮਾ ਸ਼ਬਦ, ਪਰਮਾਤਮਾ ਸ਼ਬਦ ਨਹੀਂ, ਆਤਮ ਸ਼ਬਦ ਹੀ ਜ਼ਿਆਦਾ ਬਾਣੀ ਵਰਤਿਆ ਗਿਆ, ਪਰ ਆਤਮ ਸੈਲਫ ਨਾਲ ਜੁੜਿਆ ਹੋਇਆ। ਸੋ ਇੱਥੇ ਇਹੀ ਹਵਾਲਾ ਹੈ ਕਿ ਬਈ ਸਾਨੂੰ ਭਾਵ ਦੀ ਪੰਕਤੀ, ਇਸ ਤੋਂ ਬਾਅਦ ਜਿਹੜੀ ਪੰਕਤੀ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਪਾਇਆ, ਲੱਖ 84 ਜੋਨ ਪਰਮਾਇਆ। ਸਾਧ ਸੰਗ ਪਇਓ ਜਨਮ ਪ੍ਰਾਪਤ। ਹੁਣ ਜਿਸ ਨੂੰ ਆਪਾਂ ਇਸ ਤੇ ਲੈ ਲਈਏ ਕਿ ਭਾਈ ਜੇ ਉਹਨਾਂ ਜਨਮਾਂ ਚੋਂ ਹੌਲੀ ਹੌਲੀ ਆ ਕੇ ਜਿਹੜਾ ਇਸ ਜਨਮ ਚ ਆਇਆ, ਮਨੁੱਖਾ ਜਨਮ ਜਿਹੜਾ ਇਹਨੂੰ ਮਿਲਿਆ, ਤੇ ਸਾਧ ਸੰਗ, ਉਸ ਤੋਂ ਪਹਿਲਾਂ ਕਿਹੜੀ ਸਾਧ ਸੰਗਤ ਮਿਲੀ ਸੀ, ਸਾਧ ਸੰਗਤ ਕਿਸ ਜੀਵਨ ਦੇ ਵਿੱਚ ਹੈ, ਉਹ ਇੱਥੇ ਹੀ ਜਾਣੀ। ਗੁਰੂ ਸਾਹਿਬ ਕਹਿ ਰਹੇ ਨੇ ਕਿ ਜਦੋਂ ਇਹ ਜਨਮ ਸਾਨੂੰ ਪ੍ਰਾਪਤ ਹੋ ਗਿਆ, ਸਾਧ ਸੰਗਤ ਪੈ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਹੁਣ ਇੱਥੇ ਸਾਡੇ ਬੋਧਕ ਜਨਮ ਦੀ ਗੱਲ ਕਰ ਰਹੇ ਨੇ। ਜਿਸ ਤਰ੍ਹਾਂ ਆਪਾਂ ਗੁਰਬਾਣੀ ਦੇ ਵਿੱਚ ਜਦੋਂ ਖੰਡੇ ਦੀ ਪੌਲ ਲੈਂਦੇ ਹਾਂ, ਤਾਂ ਪੰਜ ਸਿੰਘ, ਪੰਜ ਪਿਆਰੇ ਜਿਹੜੇ ਨੇ, ਉਹ ਇਹੀ ਕਹਿੰਦੇ ਆ ਕਿ ਅੱਜ ਤੋਂ ਬਾਅਦ ਤੁਹਾਡਾ ਜਨਮ ਨਾਸ਼, ਕਰਮ ਨਾਸ਼। ਸੋ ਇੱਕ ਕਿਸਮ ਦਾ ਉਹ ਕਹਿੰਦੇ ਆ ਤੁਹਾਡਾ ਨਵਾਂ ਜਨਮ। ਇੱਥੇ ਵੀ ਉਸੇ ਹੀ ਉਦਾਹਰਣਾਂ ਦੀ ਗੱਲ ਹੈ, ਪਰ ਜਿਹੜੀ ਵਿਕਾਸ ਦੀ ਗੱਲ ਹੈ, ਕਈ ਜਨਮ, ਕਈ ਜਨਮ ਸੈਲ ਗਿਰ ਕਰੇ। ਹੁਣ ਪੱਥਰ ਦੀ ਕਿਹੜੀ ਲਾਈਫ ਹੈ, ਯਾਨੀ ਕਿ ਇਸ ਦੇ ਵਿੱਚ ਉਹ ਰੂਪ ਵੀ ਆ ਰਹੇ ਨੇ ਜਿਹੜੇ, ਜਿਨ੍ਹਾਂ ਦੇ ਵਿੱਚ ਲਾਈਫ ਨਹੀਂ ਹੈ। ਪਰ ਕਿਉਂਕਿ ਜੀਵਨ ਦਾ ਵਿਕਾਸ ਜਿਹੜਾ ਹੈ ਉਸ ਪ੍ਰਕਿਰਿਆ ਦੇ ਵਿੱਚ ਵੀ ਹੋਇਆ, ਪਹਿਲਾਂ ਮਟੀਰੀਅਲ ਸੀ, ਜੜ ਤੋਂ ਚੇਤਨ ਕਿਵੇਂ ਹੋਇਆ, ਵਿਗਿਆਨਕ ਤੌਰ ਤੇ ਵੀ ਉਸਨੂੰ ਅਬਾਇਓਜੈਨਸਿਸ ਦੀ ਸਾਇੰਸ ਕਹਿੰਦੇ ਆ, ਅਬਾਇਓਜੈਨਸਿਸ ਉਹ ਤਰੀਕਾ ਕਿਵੇਂ ਕੈਮੀਕਲ ਪ੍ਰੋਸੈਸ ਜਿਹੜੀ ਆ ਐਨਰਜੀ ਨਾਲ ਮਿਲ ਕੇ ਤੇ ਉਸ ਦੇ ਵਿੱਚ ਲਾਈਫ ਆ ਗਈ। ਹੁਣ ਵੀ ਅੱਜ ਜਦੋਂ ਅਸੀਂ ਦੇਖਦੇ ਹਾਂ, ਕਹਿੰਦੇ ਲਰੂ ਗੁਰਬਾਣੀ, ਇਸੇ ਕਰਕੇ ਬਹੁਤਾ ਕਿਸੇ ਇਸ ਤਰ੍ਹਾਂ ਦੀ ਵਿਸ਼ੇਸ਼ ਆਤਮਾ ਤੇ ਨਹੀਂ, ਉਹ ਮਨ ਤੇ ਜ਼ੋਰ ਦਿੰਦੀ ਹੈ। ਕਿਉਂ ਕਿ ਮਨ ਜਿਹੜਾ ਉਹ ਸਾਡੇ ਵਿਚਾਰਾਂ ਦਾ ਇੱਕ ਸਮੂਹ ਹੈ, ਤੇ ਆਤਮਾ ਜਿਸਨੂੰ ਕਈ ਹੋਰ ਧਰਮਾਂ ਦੇ ਵਿੱਚ ਰੂਹ ਜਾਂ ਸੋਲ ਜਾਂ ਜਿਸ ਤਰ੍ਹਾਂ ਕਿਹਾ ਗਿਆ, ਇੱਥੇ ਵਿਗਿਆਨਕ ਤੌਰ ਤੇ ਵੀ ਗੁਰਮਤ ਦੇ ਵਿੱਚ ਵੀ ਇਹ ਇੱਕ ਚੇਤਨਤਾ ਦਾ ਪ੍ਰਵਾਹ ਹੈ। ਬਹੁਤ ਧਰਮ ਵੀ ਇਸਨੂੰ ਚੇਤਨਤਾ ਦਾ ਪ੍ਰਵਾਹ ਹੀ ਕਹਿੰਦਾ, ਬਾਕੀ ਇਸਨੂੰ ਭਾਵੇਂ ਜਿਸ ਤਰ੍ਹਾਂ ਵੀ ਕਹਿੰਦੇ ਹੋਣ, ਜਿਸ ਤਰ੍ਹਾਂ ਵੀ ਬਿਆਨ ਕਰਦੇ ਹੋਣ, ਕਿ ਉਸ ਤੋਂ ਇੱਕ ਵੱਖਰੀ ਆਤਮਾ ਨਹੀਂ ਹੈ, ਇਸਦਾ ਸਰੀਰ ਨਾਲ ਹੀ ਸੰਬੰਧ ਹੈ। ਕਿਉਂ? ਕਿਉਂਕਿ ਜਦੋਂ ਅੱਜ ਤੋਂ ਪਹਿਲਾਂ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਸੀ, ਇਹੀ ਕਿਹਾ ਜਾਂਦਾ ਸੀ ਜੀ ਉਹਦਾ ਹਾਰਟ ਜਿਹੜਾ ਹੈ ਫੇਲ ਹੋ ਗਿਆ, ਹਾਰਟ ਵਰਕ ਕਰਨਾ ਬੰਦ ਹੋ ਗਿਆ। ਪਰ ਬਾਅਦ ਦੇ ਵਿੱਚ ਹੁਣ ਅੱਜ ਕੱਲ੍ਹ ਜੇ ਨਾਰਮਲ ਕੋਈ ਕੰਡੀਸ਼ਨ ਇਤਨੀ ਨਹੀਂ ਆ, ਕੋਈ ਇੰਨੀ ਸੀਰੀਅਸ ਹਾਰਟ ਬੰਦ ਵੀ ਹੋਇਆ, ਉਹਨੂੰ ਰੀਸੈਸੀਟੇਟ ਕਰਦੇ ਆ, ਉਹਨੂੰ ਦੁਬਾਰਾ ਚਾਲੂ ਕਰਦੇ ਆ ਜੇ 5-7 ਮਿੰਟ ਦੇ ਅੰਦਰ ਅੰਦਰ ਹੋ ਗਿਆ, ਕਿਉਂਕਿ ਜੇ ਬ੍ਰੇਨ ਦੇ ਸੈੱਲ ਡੈਡ ਨਹੀਂ ਹੋਏ ਦੇ
ਮਨੁੱਖ ਦਾ ਜਿਹੜਾ ਸਰੀਰ ਹੈ ਉਹ ਮੁੜ ਕੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਦਾ। ਪਰ ਜੇ ਬ੍ਰੇਨ ਦੇ ਸੈੱਲ ਜਿਹਨਾਂ ਨੂੰ ਆਪਾਂ ਨਿਊਰੋਨਸ ਕਹਿੰਦੇ ਹਾਂ ਇਹ ਵੀ ਜਿਸ ਤਰ੍ਹਾਂ ਮੈਂ ਉਹ ਟ੍ਰਿਲੀਅਨ ਦੀ ਗੱਲ ਕੀਤੀ ਸੀ 37 ਇਹ ਵੀ 86 billion ਨਿਊਰੋਨ ਸੈੱਲ ਜਿਹੜਾ ਸਾਡੇ ਦਿਮਾਗ ਦੇ ਵਿੱਚ ਹੁੰਦੇ ਆ ਜਿਹੜੇ ਆਪਸ ਦੇ ਵਿੱਚ ਕੈਮੀਕਲ ਜਿਹੜੀ ਇਹਨਾਂ ਦੀ ਰੈਸੀਟੇਸ਼ਨ ਹੁੰਦੀ ਆ ਇੱਕ ਕੈਮੀਕਲ ਵੇਵਸ ਦੇ ਥਰੂ ਇਹ ਸਾਰਾ ਪ੍ਰੋਸੈਸ ਹੁੰਦਾ ਜੋ ਅਸੀਂ ਕਰ ਰਹੇ ਹਾਂ ਸਾਡੇ ਹੱਥ ਹਿੱਲ ਰਹੇ ਆ ਦਿਮਾਗ ਦੀ ਦਾ ਇਹੀ ਸਾਰੀ ਪ੍ਰੋਸੈਸ ਕੰਟਰੋਲ ਹੈ ਤੇ ਜਦੋਂ ਇਹ ਕੰਟਰੋਲ ਖਤਮ ਹੋ ਜਾਂਦਾ ਹੈ ਕੋਈ ਕਾਮਾ ਚਲਾ ਜਾਂਦਾ ਹੈ ਆਤਮਾ ਕਿੱਥੇ ਜਾਂਦੀ ਹੈ ਬੇਸਿਕਲੀ ਜਿਹੜਾ ਉਹਦਾ ਮਨ ਹੈ ਜਿਹੜੀ ਉਹਦੀ ਸੋਚਣੀ ਹੈ ਜੋ ਸਾਰਾ ਕੁਝ ਹੈ ਉਹੀ ਚੇਤਨਤਾ ਪ੍ਰਵਾਹ ਜਿਹੜਾ ਹੈ ਇਹੀ ਉਹਦੀ ਮੱਤ ਹੈ ਇਸੇ ਦੀ ਸੁਪਰ ਕਿਉਂਕਿ ਮਨ ਨੂੰ ਬ੍ਰੇਨ ਨੂੰ ਜਿਹੜਾ ਮਨ ਵਰਕ ਕਰ ਰਹੀ ਹੈ ਬ੍ਰੇਨ ਦੀ ਜਿਹੜੀ ਕਾਨਸ਼ੀਅਸਨੈਸ ਹੈ ਉਹ ਤਿੰਨ ਸਟੇਜਾਂ ਚ ਕਾਨਸ਼ੀਅਸ ਸਬ ਕਾਨਸ਼ੀਅਸ ਅਨਕਾਨਸ਼ੀਅਸ ਤੇ ਇਹੀ ਜਿਹੜਾ ਹੈ ਸਾਡਾ ਸਬ ਕਾਨਸ਼ੀਅਸ ਅਨਕਾਨਸ਼ੀਅਸ ਜਿਹੜਾ ਹੈ ਇਹ ਮਨ ਦੀ ਤੇ ਬੁੱਧ ਦੀ ਅਵਸਥਾ ਹੈ ਬੁੱਧ ਤੇ ਸਾਡੀ ਅਕਲ ਨੂੰ ਹੀ ਕਿਹਾ ਜਾਂਦਾ ਇਸੇ ਕਰਕੇ ਮਨ ਨੀਵਾਂ ਮਤ ਉੱਚੀ ਨਿਮਰਤਾ ਇੱਕ ਪਾਸੇ ਆ ਤੇ ਦੂਜੇ ਪਾਸੇ ਸੋਚ ਦਾ ਜਿਹੜਾ ਹੁਣ ਜਿਹੜਾ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਕਿਉਂਕਿ ਅੱਜ ਕੱਲ ਅਸਲ ਚ ਮੈਂ ਉਸ ਤੇ ਇੱਕ ਵੱਖਰਾ ਸਬਜੈਕਟ ਕਰਨਾ ਚਾਹੁੰਦਾ ਸੀ ਕਿ ਅੱਜ ਕੱਲ ਅਧਿਆਤਮਤਾ ਦੇ ਨਾਂ ਤੇ ਇਤਨਾ ਵਿਵਹਾਰ ਹੋ ਰਿਹਾ ਕੁਛ ਧਰਮ ਨੂੰ ਦਾ ਕੋਲ ਮਚੋਲਾ ਕੀਤਾ ਜਾ ਰਿਹਾ ਉਸ ਕੰਸੈਪਟ ਨੂੰ ਕੁਛ ਅਧਿਆਤਮਤਾ ਦਾ ਜਿੰਨੇ ਵੀ ਬਾਬੇ ਆਪਾਂ ਦੇਖਿਆ ਅਧਿਆਤਮਤਾ ਦੇ ਨਾਂ ਤੇ ਲੋਕਾਂ ਨੂੰ ਹੈਪਨੋਟਾਈਜ਼ ਕਰਦੇ ਆ ਅੱਧੇ ਜੇਲ੍ਹਾਂ ਚ ਬੈਠੇ ਹੋਏ ਆ ਕਿਉਂਕਿ ਉਹਨਾਂ ਦੀ ਉਹ ਮੈਨੂੰ ਕਈ ਵਾਰੀ ਜਦੋਂ ਕਿਉਂਕਿ ਜਦੋਂ ਤੁਸੀਂ ਦੁਨੀਆਂ ਦੀ ਫਿਲਾਸਫੀ ਪੜ੍ਹੀ ਹੋਵੇ ਜਦੋਂ ਵਿਗਿਆਨਕ ਤੌਰ ਤੇ ਵੀ ਤੁਸੀਂ ਬਹੁਤੀਆਂ ਗੱਲਾਂ ਚ ਐਨਲਾਈਟਨਡ ਹੋਵੋ ਤਾਂ ਜਿਹੜਾ ਉਹੋ ਜਿਹਾ ਉਹ ਇੱਕ ਇਹੋ ਜਿਹੀ ਵਿਚਾਰਧਾਰਾਵਾਂ ਨੂੰ ਖਲਤ ਮਲਤ ਕਰਕੇ ਬਿਆਨ ਕਰਦੇ ਆ ਕਿ ਸਪਸ਼ਟਤਾ ਹੀ ਨਹੀਂ ਹੁੰਦੀ। ਕਈ ਵਾਰੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅਗਲੇ ਜਹਾਨ ਦੀ ਗੱਲ ਚੱਲ ਰਹੀ ਹੈ ਜਿਸ ਨੂੰ ਆਪਾਂ ਪਰਲੋਕ ਕਹਿੰਦੇ ਹਾਂ। ਗੁਰਬਾਣੀ ਚ ਅਸਲ ਪਰਲੋਕ ਕਿਸੇ ਅਗਲੇ ਜਹਾਨ ਨੂੰ ਨਹੀਂ ਕਿਹਾ ਇੱਥੇ ਹੀ ਕਿਹਾ ਇੱਥੋਂ ਇੱਥੇ ਉੱਥੇ। ਗੁਰਬਾਣੀ ਦੇ ਵਿੱਚ ਲਗਭਗ ਜਿਹੜੀਆਂ ਟਰਮਸ ਨੇ ਉਹ ਸਪਸ਼ਟ ਨੇ ਪਰ ਜਦੋਂ ਅਸੀਂ ਕਿਸੇ ਅਗਲੇ ਜਹਾਨ ਦੀ ਗੱਲ ਕਰਦੇ ਹਾਂ ਗੁਰਬਾਣੀ ਦੀ ਤੇ ਉਸ ਨੂੰ ਰੱਦ ਹੀ ਕਰਤਾ। ਗੁਰੂ ਸਾਹਿਬ ਕਹਿੰਦੇ ਵੀ ਕਿੱਥੇ ਜਾਣ ਇੱਕ ਦੱਬਾ ਸਰੀਰ ਖਤਮ ਹੋ ਗਿਆ ਇੱਕ ਦੱਬੇ ਇੱਕ ਦੱਜੀਏ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਲਟੀਏ ਪੀ ਹਾਸਣ ਪਾਏ ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਮਾਏ। ਜਦੋਂ ਸਰੀਰ ਉੱਤੇ ਸਾਰਾ ਕੁਛ ਜਿਹੜਾ ਇੱਥੇ ਹੀ ਡਿਸਟਰਾਏ ਹੋ ਇੱਥੇ ਹੀ ਉਹ ਫਿਨਿਸ਼ ਹੋ ਗਿਆ ਇੱਥੇ ਹੀ ਉਹ ਮਤਲਬ ਪੰਜਾਂ ਤੱਤਾਂ ਦੇ ਵਿੱਚ ਸਮਾ ਗਿਆ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏ ਰੋਵਣ ਹਾਰੇ ਕੀ ਕੌਣ ਟੇਕ ਤੇ ਫਿਰ ਇਹ ਗਿਆ ਕਿੱਥੇ। ਗੁਰੂ ਸਾਹਿਬ ਇਸੇ ਕਰਕੇ ਕਹਿੰਦੇ ਨਾਨਕ ਇਹ ਨਾ ਜਾਪਈ ਜੇ ਜਾਂਦਾ ਵੀ ਹੋਵੇ ਉਹ ਇਸ ਦਾ ਦਾਅਵਾ ਨਹੀਂ ਕਰ ਸਕਦਾ ਕਿ ਕਿੱਥੇ ਗਿਆ। ਸੋ ਜਿੱਥੇ ਦਾ ਪਤਾ ਨਹੀਂ ਉੱਥੇ ਉੱਥੇ ਦਾ ਵਿਚਾਰ ਕਰਨਾ ਵੀ ਜਿਹੜਾ ਉਸ ਬਹਿਸ ਪੈਣਾ ਵੀ ਜਿਹੜਾ ਹੈ ਉਹ ਕੋਈ ਲਾਭਦਾਇਕ ਨਹੀਂ ਹੈ। ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਜੀਵਨ ਇਸ ਲਾਈਫ ਦੇ ਵਿੱਚ ਇਸ ਦਾ ਮਨੁੱਖ ਪ੍ਰਾਣੀ ਤੂੰ ਆਇਆ ਲਾਹ ਲੈਣ ਇਹ ਨਹੀਂ ਪਤਾ ਕਿੱਥੋਂ ਆਇਆ ਇਹ ਨਹੀਂ ਪਤਾ ਕਿੱਥੇ ਜਾਣਾ ਪਰ ਇੱਥੇ ਤੂੰ ਲਾਹਾ ਇਹ ਲੈਣਾ ਕਿ ਤੂੰ ਆਪਣੇ ਇਸ ਜੀਵਨ ਨੂੰ ਸਫਲ ਕਰਨਾ ਇਸ ਪਾਉ ਸਾਗਰ ਤੋਂ ਯਾਨੀ ਕਿ ਇਸ ਮਾਇਆ ਰੂਪੀ ਸੰਸਾਰ ਦੇ ਵਿੱਚ ਤੂੰ ਉਲਝ ਕੇ ਨਹੀਂ ਰਹਿਣਾ ਇਸ ਜੀਵਨ ਨੂੰ ਜਿਸਨੂੰ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਣਦਿਆਂ ਜ਼ਿੰਦਗੀ ਨੂੰ ਮਾਣ ਕੇ ਚੰਗੀ ਸਕਸੈਸਫੁਲ ਲਾਈਫ ਜੀ ਕੇ ਜਾਣਾ ਜਿੱਥੇ ਉਦਮ ਵੀ ਕਰਨਾ ਵੰਡ ਕੇ ਵੀ ਛਕਣਾ ਲੋਕ ਭਲਾਈ ਦਾ ਕੰਮ ਯਾਨੀ ਕਿ ਕੇਵਲ ਆਪਣੇ ਵਾਸਤੇ ਨਹੀਂ ਹੋਰਾਂ ਦੇ ਵਾਸਤੇ ਵੀ ਜੀਣਾ ਹੈ ਕੁਛ ਕੰਟਰੀਬਿਊਟ ਕਰਕੇ ਜਾਣਾ ਹੈ ਜੀਵਨ ਸਫਲ ਕਰਕੇ ਜਾਣਾ ਇਸੇ ਨੂੰ ਹੀ ਕਿਹਾ ਕਿ ਪਾਉ ਸਾਗਰ ਤੋਂ ਪਾਰ ਹੋ ਸਕਦਾ।
ਤੇ ਉਸਦੇ ਵਾਸਤੇ ਆਪ ਉਦਮ ਕਰਨਾ। ਦੂਜਿਆਂ ਤੇ ਨਿਰਭਰ ਨਹੀਂ ਹੋਣਾ। ਜਿਸ ਮਾਨੁਖ ਭੇ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਹਰਾਦਿਆ ਤਿੰਨ ਪਾਉ ਸਾਗਰ ਪਏ। ਜਿਸਨੇ ਉਸ ਅਕਾਲ ਪੁਰਖ ਨੂੰ ਆਪਣੇ ਚਿੰਤਨ ਦੇ ਵਿੱਚ ਰੱਖਿਆ, ਉਹ ਇਹ ਜੀਵਨ ਜਿਹੜਾ ਬੜੀ ਸਫਲਤਾ ਦੇ ਨਾਲ ਬੜੇ ਇੰਜੋਏ ਕਰਕੇ, ਇੰਜੋਏਮੈਂਟ ਦਾ ਮਤਲਬ ਇਹ ਨਹੀਂ ਕਿ ਗੈਰ ਕੰਮਾਂ ਚ ਪੈਣਾ ਹੈ, ਇੰਜੋਏਮੈਂਟ ਦਾ ਮਤਲਬ ਹੈ ਕਿ ਜੀਵਨ ਨੂੰ ਅੱਛੇ ਤਰ੍ਹਾਂ ਨਾਲ, ਬੜੇ ਸਾਮਾਨ ਨਾਲ, ਬੜੇ ਕਿਰਦਾਰ ਨਾਲ, ਕਿਉਂਕਿ ਗੁਰਮਤ ਨੇ ਕਿਰਦਾਰ ਤੇ ਜ਼ੋਰ ਦਿੱਤਾ। ਆਪਾਂ ਗੱਲ ਕਰ ਰਹੇ ਸੀ ਜੀਵਨ ਦੀ, ਸੋ ਗੁਰੂ ਸਾਹਿਬਾਨ ਨੇ ਸਾਨੂੰ ਜਿਸ ਜੀਵਨ ਦੀ ਗੱਲ ਕੀਤੀ ਹੈ, ਉਸ ਜੀਵਨ ਦੇ ਕੁਝ ਅਧਿਆਤਮਕ ਪਹਿਲੂ ਵੀ ਨਾਲ ਦਿੱਤੇ। ਇੱਕ ਤੇ ਉਹਦਾ ਨਾ ਜਿਹੜੀ ਲਾਈਫ ਅਸੀਂ ਜੀ ਰਹੇ ਹਾਂ, ਦੂਜਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਸਾਡੇ ਚਿੰਤਨ ਦੇ ਵਿੱਚ ਅਕਾਲ ਪੁਰਖ ਹੈ ਤਾਂ ਸਾਡਾ ਜੀਵਨ ਹੈ, ਨਹੀਂ ਤਾਂ ਅਸੀਂ ਮਰਿਆ ਸਮਾਨ ਆਖਾਂ ਜੀਵਾਂ ਵਿਸਰੇ ਮਰ ਜਾਓ। ਜੇ ਮੇਰੇ ਚਿੰਤਨ ਚ ਹੋ, ਜੇ ਮੈਂ ਉਹਦਾ ਨਾਮ ਲੈ ਰਿਹਾ, ਜੇ ਮੈਂ ਬੋਲ ਰਿਹਾ, ਉਹਦੀ ਸਿਲਸਿਲਾ ਮੈਨੂੰ ਪਤਾ ਹੈ, ਮੇਰੀ ਸਮਝ ਹੈ, ਤਾਂ ਮੈਂ ਜ਼ਿੰਦਾ ਹਾਂ, ਮੇਰਾ ਜੀਵਨ ਹੈ। ਜੇ ਮੈਂ ਉਸ ਨੂੰ ਭੁਲਾ ਕੇ, ਸੰਸਾਰ ਨੂੰ ਭੁਲਾ ਕੇ, ਸਿਰਫ ਆਪਣੇ ਹੀ ਵਿਕਾਰਾਂ ਦੇ ਦਲਦਲ ਵਿੱਚ ਫਸਿਆ ਰਿਹਾ, ਇਹ ਮੌਤ ਹੈ। ਗੁਰਮਤ ਇਸੇ ਨੂੰ ਮੌਤ ਕਹਿੰਦੀ ਹੈ, ਵਿਸਰੇ ਮਰ ਜਾਓ, ਤਾਂ ਫਿਰ ਮੈਨੂੰ ਹਰੀ ਵਿਸਰ ਗਿਆ ਤੇ ਮੈਂ ਮੋਇਆ। ਇਸੇ ਕਰਕੇ ਜੀਵਨੋਂ ਮੈਂ ਜੀਵਨ ਪਾਇਆ, ਕਿਉਂਕਿ ਜਦੋਂ ਮੈਨੂੰ ਉਸ ਗਿਆਨ ਦੀ, ਉਸ ਨਾਮ ਦੀ, ਉਸ ਅਕਾਲ ਪੁਰਖ ਦੀ ਹਸਤੀ ਦੀ ਸਮਝ ਆ ਗਈ, ਮੈਂ ਜੀਵੰਤ ਹੋ ਗਿਆ। ਨਹੀਂ ਤਾਂ ਮੈਂ ਇਨਸਾਨੀ ਜੀਵਨ ਜੋਗਾ ਹੀ ਨਹੀਂ ਹੈ। ਜਿਸ ਤਰ੍ਹਾਂ ਬਾਣੀ ਚ ਇਹ ਵੀ ਆਉਂਦਾ ਨਾ ਕਿ ਗੁਰਮੰਤਰ ਹੀਣਸ ਚੋ ਪ੍ਰਾਣੀ, ਬਾਣੀ ਚ ਆਪਾਂ ਕੱਲ ਪਰਸੋਂ ਵੀ ਇਸਦਾ ਜ਼ਿਕਰ ਕੀਤਾ ਸੀ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਮੰਤਰ ਦੀ ਗੱਲ ਕਰ ਰਹੇ ਸਾਂ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਤੇ ਆਪਾਂ ਇਹ ਜ਼ਿਕਰ ਕੀਤਾ ਸੀ ਨਾ ਕਿ ਵਾਹਿਗੁਰੂ ਭਾਵ ਉਸ ਅਕਾਲ ਪੁਰਖ ਦਾ ਗਿਆਨ, ਇੱਕ ਸ਼ਬਦ ਦੀ ਗੱਲ ਨਹੀਂ ਸੀ, ਵਾਹਿਗੁਰੂ ਹੀ ਸਾਡੇ, ਵਾਹਿਗੁਰੂ ਦਾ ਸਲਾਹ ਜਿਹੜੀ ਹੈ, ਗੁਰਮੰਤਰ ਦਾ ਮਤਲਬ ਹੈ ਗੁਰੂ ਦੀ ਸਲਾਹ, ਵਾਹਿਗੁਰੂ ਦਾ ਗਿਆਨ ਹੀ, ਵਾਹਿਗੁਰੂ ਦੀ ਸਲਾਹ ਹੀ ਸਾਡੇ ਜੀਵਨ ਦਾ ਆਧਾਰ ਹੈ। ਕਿਉਂਕਿ ਉਹਦੇ ਨਾਲ ਜੇ ਸਾਨੂੰ ਵਾਹਿਗੁਰੂ ਦੀ ਸਲਾਹ ਅਸੀਂ ਲੈ ਲਈ ਤਾਂ ਸਾਡੇ ਅੰਦਰੋਂ ਹੋਮੇ ਖਤਮ ਹੋ, ਤੇ ਵਾਹਿਗੁਰੂ ਦੀ ਸਲਾਹ ਕੀ ਹੈ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਈ, ਜੇ ਉਸ ਕਰਤੇ ਦੇ ਹੁਕਮ ਨੂੰ ਬੁਝ ਲਿਆ ਉਹ ਜੀਵਨ ਹੈ, ਜਿਹੜਾ ਗੁਰਮੁਖ ਹੈ ਉਹ ਜੀਵਨ ਤੇ, ਜਿਹੜਾ ਮਨਮੁਖ ਹੈ ਉਹ ਮੁਰਦੇ ਸਮਾਨ। ਤੇ ਗੁਰਬਾਣੀ ਦੇ ਵਿੱਚ ਜਿਹੜੀ ਲਾਈਫ ਦਾ ਆਪਾਂ ਜ਼ਿਕਰ ਕਰ ਰਹੇ ਸੀ, ਗੁਰਬਾਣੀ ਜਿਸ ਨੂੰ ਲਾਈਫ ਕਹਿੰਦੀ ਆ, ਬਾਣੀ ਚ ਵੀ ਜ਼ਿਕਰ ਆਉਂਦਾ ਨਾ ਕਿ ਮਨੁੱਖ ਕਈ ਵਾਰ ਮਰਦਾ ਹੈ, ਆਵਾਗਾਉਣ ਜਿਹੜਾ ਗੁਰਬਾਣੀ ਦੇ ਅੰਦਰ ਉਹ ਇਹੀ ਆ ਕਿ ਉਸ ਦਲਦਲ ਦੇ ਵਿੱਚ ਜਿਹੋ ਜਿਹੀ ਵਿਚਾਰਧਾਰਾ, ਜਿਹੋ ਜਿਹੀਆਂ ਆਕਾਂਖਸ਼ਾਵਾਂ ਨੇ, ਕਾਮ ਸ਼ਬਦ ਵੀ ਆਕਾਂਖਸ਼ਾ ਤੋਂ ਬਣੇ, ਇਹੀ ਜਿਹੜਾ ਮਨੁੱਖ ਨੂੰ ਉਲਝਾ ਕੇ ਰੱਖ ਦਿੰਦਾ ਹੈ। ਜਦੋਂ ਕਬੀਰ ਸਾਹਿਬ ਇਹ ਗੱਲ ਕਹਿੰਦੇ ਆ ਨਾ, ਜਿਸ ਸ਼ਬਦ ਦੇ ਵਿੱਚ ਅਸਲ ਦੇ ਵਿੱਚ ਜੀਵਨ ਦੀ ਗੱਲ ਜਦੋਂ ਕਰਦੇ ਨੇ ਤਰਲੋਚਨ ਜੀ, ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵਲ ਵਲ ਉਤਰ। ਉਹ ਬਾਰ ਬਾਰ ਉਸ ਜੀਵਨ ਦੇ ਵਿੱਚ ਸਰਪ ਦੀ ਜੋਨ ਭੋਗ ਰਿਹਾ ਹੁੰਦਾ, ਕਿਉਂਕਿ ਉਹਦੇ ਵਾਸਤੇ ਦੌਲਤ ਗੁਜ਼ਰਾਨ ਨਹੀਂ, ਦੌਲਤ ਦੀ ਉਹ ਅਵਸਥਾ ਬਣ ਗਈ, ਭੁੱਖਿਆਂ ਭੁੱਖ ਨੌਕਰੀ ਜੇ ਵੱਡਾ ਪੁਰੀਆਂ ਪਾ। ਇਸੇ ਤਰ੍ਹਾਂ ਅੰਤ ਕਾਲ ਜੋ ਇਸਤਰੀ ਸਿਮਰੇ, ਤੇ ਇਸਤਰੀ ਭਾਵ ਵਾਇਸ ਵਰਸਾ ਹੈ, ਮਤਲਬ ਕਾਮ ਵਾਸ਼ਨਾ ਨਾਲ
ਜਾਂ ਜੁੜਦੀ ਹੈ, ਜਿਹੜਾ ਉਸੇ ਦੇ ਵਿੱਚ ਹੀ ਵਿਦਵਾਨ ਰਿਹਾ ਵੇਸਵਾ ਜੋਨ ਵੱਲ ਉਤਰੇ। ਵੇਸਵਾ ਦੀ ਜੋਨ ਕੋਈ ਵੱਖਰੀ ਨਹੀਂ ਹੁੰਦੀ, ਇਨਸਾਨੀ ਜੂਨ, ਯਾਨੀ ਕਿ ਉਹ ਜਿਹੀ ਜੀਵਨ ਭੋਗ ਰਿਹਾ ਹੁੰਦਾ ਹੈ ਆਪਣੀ ਚੇਤਨਤਾ ਦੇ ਉਸ ਪ੍ਰਵਾਹ ਦੇ ਵਿੱਚ, ਉਸ ਸਤਾ ਤੇ, ਜਿਸ ਨੂੰ ਸਟ੍ਰੀਮ ਆਫ ਕਾਨਸ਼ੀਅਸਨੈਸ ਕਹਿੰਦੇ ਆ। ਅੰਤਕਾਲ ਲੜਕੇ ਸਿਮਰੇ, ਜਿਹੜਾ ਸਿਰਫ ਪਰਿਵਾਰ ਚ ਹੀ ਉਲਝਿਆ ਰਿਹਾ, ਸੂਕੁਰ ਜੋਨ ਵੱਲ ਉਤਰੇ। ਇਸੇ ਤਰ੍ਹਾਂ ਅੰਤਕਾਲ ਨਾਰਾਇਣ ਸਿਮਰੇ, ਬਦਤ ਤਰਲੋਚਨ ਤੇ ਨਰਮੁਕਤਾ, ਪੀਤੰਬਰ ਵਾ ਕੇ ਹਿਰਦੇ ਵਸ। ਜਿਸ ਦੇ ਚਿੰਤਨ ਦੇ ਵਿੱਚ ਹਮੇਸ਼ਾ ਹੀ ਅੰਤ ਤੱਕ ਅਕਾਲ ਪੁਰਖ ਦਾ ਚਿੰਤਨ ਯਾਦ ਹੈ, ਉਹ ਵਿਅਕਤੀ ਜੀਵਨ ਮੁਕਤ ਹੈ, ਕਿਉਂਕਿ ਉਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਵਾਸ ਹੈ। ਹੁਣ ਇੱਥੇ ਵੀ ਗੁਰਬਾਣੀ ਨੇ ਇੱਕ ਤਾਂ ਆਪਾਂ ਵਿਹਾਰਕ ਜੀਵਨ ਦੀ ਗੱਲ ਕੀਤੀ ਹੈ, ਜੀਵਨ ਕੀ ਸੰਸਾਰ ਦਾ, ਦੂਸਰਾ ਅਧਿਆਤਮਕ ਲੈਵਲ ਦੇ ਉੱਪਰ ਗੁਰਬਾਣੀ ਜਿਸ ਨੂੰ ਜੀਵਨ ਮੰਨਦੀ ਉਹ ਇਹੀ ਆ ਕਿ ਜੇ ਉਹ ਚੰਗੇ ਕੰਮਾਂ ਦੇ ਵਿੱਚ, ਜਿਸ ਤਰ੍ਹਾਂ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਨਾ, ਨਰੂ ਮਰੇ ਨਰ ਕਾਮ ਨਾਮ ਹੈ, ਪਸ਼ੂ ਮਰੇ ਦਸ ਕਾਜ ਸਵਾਰੇ। ਜੇ ਮਨੁੱਖ ਦੇ ਅੰਦਰੋਂ ਇਨਸਾਨੀਅਤ ਮਰ ਗਈ, ਉਹ ਕਿਸੇ ਵੀ ਕੰਮ ਦਾ ਨਹੀਂ, ਉਹ ਫਜ਼ੂਲ ਹੋ ਗਿਆ। ਪਰ ਜੇ ਉਹਦੇ ਅੰਦਰੋਂ ਹੈਵਾਨੀਅਤ ਮਰ ਗਈ, ਉਹ ਜੀਵਨਤ ਹੋ ਗਿਆ, ਉਹ ਸਾਰੇ ਸੰਸਾਰ ਦੀ ਭਲਾਈ ਕਰ ਸਕਦਾ। ਸੋ ਇਸੇ ਕਰਕੇ ਜੀਵਨ ਨੂੰ

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2120-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लाजेट अते कमर्शियल मिल वर्क बारे कोई भी जानकारी लैण लई तुसी पॉल सेखो जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਬਾਣੀ ਕਲਾਸ ਤੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਭੈਣ ਰਮਨਦੀਪ ਕੌਰ ਨੇ ਬਹੁਤ ਸੋਹਣਾ ਸਵਾਲ ਕੀਤਾ ਹੈ ਕਿ ਅਸੀਂ ਗੁਰਬਾਣੀ ਨੂੰ ਇੱਕ ਮਨ ਹੋ ਕੇ ਕਿਵੇਂ ਪੜ ਸਕਦੇ ਹਾਂ। ਉਹਨਾਂ ਦੇ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਦੋਂ ਮਨ ਸਾਡਾ ਕਿਤੇ ਹੋਰ ਦੌੜ ਜਾਂਦਾ ਹੈ। ਇਸ ਮਨ ਨੂੰ ਕਾਬੂ ਕਰਕੇ, ਇੱਕ ਮਨ ਇੱਕ ਚਿੱਤ ਕਰਕੇ ਕਿਵੇਂ ਇਹਨੂੰ ਬਾਣੀ ਦੇ ਵਿੱਚ ਲਾਇਆ ਜਾਵੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ। ਬਹੁਤ ਸੋਹਣਾ ਸਵਾਲ ਹੈ, ਸੰਖੇਪ ਦੇ ਵਿੱਚ ਆਪਾਂ ਉੱਤਰ ਦੇਵਾਂਗੇ ਕਿਉਂਕਿ ਬਹੁਤ ਸਾਰੇ ਹੋਰ ਵੀਰਾਂ ਤੇ ਭੈਣਾਂ ਦਾ ਵੀ ਇਹ ਸਵਾਲ ਹੈ ਕਿ ਗੁਰਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ। ਜੇ ਤੁਸੀਂ ਇੱਕ ਮਨ ਚਿੱਤ ਖੋ ਕੇ ਗੁਰਬਾਣੀ ਪੜ੍ਹਨਾ ਚਾਹੁੰਦੇ ਹੋ, ਮਨ ਨੂੰ ਗੁਰਬਾਣੀ ਵਿੱਚ ਲਾਉਣਾ ਚਾਹੁੰਦੇ ਹੋ, ਤਾਂ ਇੱਕ ਬੜਾ ਸੌਖਾ ਨੁਕਤਾ ਆ ਤੇ ਇਹ ਨੁਕਤਾ ਬਾਰ ਬਾਰ ਗੁਰਬਾਣੀ ਨੇ ਸਾਨੂੰ ਸਮਝਾਇਆ ਵੀ ਆ। ਜਦੋਂ ਤੁਸੀਂ ਇਹ ਨੁਕਤਾ ਫਾਲੋ ਕਰਨ ਲੱਗ ਪਓਗੇ, ਗਰੰਟੀ ਦਿੰਦੇ ਹਾਂ ਕਿ ਤੁਹਾਡਾ ਮਨ ਗੁਰਬਾਣੀ ਪੜ੍ਹਨ ਵੇਲੇ ਕਿਤੇ ਵੀ ਦੌੜੇਗਾ ਨਹੀਂ। ਉਹ ਨੁਕਤਾ ਕੀ ਹੈ, ਜਦੋਂ ਵੀ ਆਪਾਂ ਬਾਣੀ ਪੜ੍ਹਨੀ ਹੈ, ਜਿਹੜੀ ਵੀ ਬਾਣੀ ਪੜ੍ਹਨੀ ਹੈ, ਸਭ ਤੋਂ ਪਹਿਲਾਂ ਉਸ ਬਾਣੀ ਦੇ ਅਰਥਾਂ ਨੂੰ ਸਮਝੋ। ਸਭ ਤੋਂ ਪਹਿਲਾਂ ਜਿਹੜੇ ਸ਼ਬਦ ਆਪਾਂ ਪੜ੍ਹ ਰਹੇ ਹਾਂ, ਉਸ ਸ਼ਬਦ ਦੀ ਵਿਚਾਰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਅਸੀਂ ਕੀ ਪੜ੍ਹ ਰਹੇ ਹਾਂ। ਇਹ ਪਹਿਲਾ ਸਟੈਪ ਆ। ਇਸੇ ਕਰਕੇ ਆਪਾਂ ਇਹ ਉਪਰਾਲਾ ਕਰ ਰਹੇ ਹਾਂ ਜਿਹੜਾ ਆਪਾਂ ਮਿਲ ਕੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਔਨਲਾਈਨ। ਜਿਹੜੇ ਵੀ ਸੱਜਣ ਇਸ ਗੁਰਬਾਣੀ ਦੀ ਕਲਾਸ ਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ, ਉਹ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲੈਣ। ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ। ਤੇ ਉਸ ਗਰੁੱਪ ਦੇ ਵਿੱਚ ਹੀ ਭੈਣ ਰਮਨਦੀਪ ਕੌਰ ਨੇ ਸਵਾਲ ਕੀਤਾ ਸੀ, ਜਿਹਦਾ ਜਵਾਬ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪਹਿਲਾ ਨੁਕਤਾ ਕਿ ਗੁਰਬਾਣੀ ਦੇ ਉਸ ਸ਼ਬਦ ਨੂੰ ਜਿਹੜਾ ਤੁਸੀਂ ਉਚਾਰਨ ਕਰ ਰਹੇ ਹੋ, ਉਹਦੇ ਅਰਥ ਭਾਵ ਨੂੰ ਜ਼ਰੂਰ ਸਮਝੋ। ਦੂਸਰੀ ਗੱਲ, ਜਦੋਂ ਗੁਰਬਾਣੀ ਉਚਾਰਨ ਕਰਨੀ ਹੈ, ਉਦੋਂ ਅਸੀਂ ਆਪਣੇ ਮਨ ਨੂੰ ਤੇ ਗੁਰੂ ਨੂੰ ਹਾਜ਼ਰ ਜਾਣ ਕੇ ਗੁਰਬਾਣੀ ਉਚਾਰਨ ਕਰਨੀ ਹੈ। ਜੇ ਸ਼ਬਦ ਮਨ ਨੂੰ ਸੰਬੋਧਨ ਆ, ਤਾਂ ਉੱਥੇ ਮਨ ਨੂੰ ਹਾਜ਼ਰ ਕਰਨਾ ਆ। ਉਹ ਤਾਂ ਹੀ ਕਰ ਪਾਵਾਂਗੇ ਜੇ ਅਰਥ ਭਾਵ ਸਾਨੂੰ ਆਉਂਦੇ ਹੋਣਗੇ। ਜੇ ਗੁਰੂ ਨੂੰ ਅਕਾਲ ਪੁਰਖ ਨੂੰ ਸੰਬੋਧਨ ਆ ਤਾਂ ਆਪਾਂ ਗੁਰੂ ਨੂੰ ਅਕਾਲ ਪੁਰਖ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਕੇ ਫੀਲ ਕਰਕੇ ਇੱਕ ਤਰ੍ਹਾਂ ਆਪਾਂ ਰੱਬ ਨਾਲ ਗੁਰੂ ਨਾਲ ਗੱਲਾਂ ਕਰਨੀਆਂ ਨੇ। ਜਦੋਂ ਬਾਣੀ ਦੇ ਅਰਥ ਆਉਣਗੇ ਫਿਰ ਹਰ ਲਾਈਨ ਦਾ ਉਚਾਰਨ ਕਰਨ ਵੇਲੇ ਤੁਸੀਂ ਕੇਵਲ ਮੰਤਰ ਨੂੰ ਬਾਣੀ ਨਹੀਂ ਪੜੋਗੇ, ਤੁਸੀਂ ਆਪਣੇ ਮਨ ਦੇ ਨਾਲ, ਤੁਸੀਂ ਗੁਰੂ ਦੇ ਨਾਲ, ਤੁਸੀਂ ਰੱਬ ਦੇ ਨਾਲ ਗੱਲਾਂ ਕਰੋਗੇ। ਜਦੋਂ ਤੁਸੀਂ ਕਿਸੇ ਨਾਲ ਗੱਲਾਂ ਕਰੋਗੇ, ਉਹਨੂੰ ਆਪਣੇ ਸਾਹਮਣੇ ਬੈਠਾ ਮਹਿਸੂਸ ਕਰਕੇ ਕਿਸੇ ਨਾਲ ਗੱਲਾਂ ਕਰਦੇ ਹੋ ਤਾਂ ਤੁਹਾਡਾ ਮਨ ਦੌੜਦਾ ਨਹੀਂ, ਗੱਲਾਂ ਵਿੱਚ ਇੰਟਰਸਟ ਰੱਖਦਾ ਹੈ, ਗੱਲਾਂ ਵਿੱਚ ਖੁੱਭ ਜਾਂਦਾ ਹੈ। ਬਾਣੀ ਨੂੰ ਇੰਜ ਪੜੋ ਕਿ ਜਿਵੇਂ ਤੁਸੀਂ ਗੁਰੂ ਨਾਲ ਗੱਲਾਂ ਕਰ ਰਹੇ ਹੋ, ਮਨ ਨਾਲ ਗੱਲਾਂ ਕਰ ਰਹੇ ਹੋ, ਰੱਬ ਨਾਲ ਗੱਲਾਂ ਕਰ ਰਹੇ ਹੋ। ਉਦਾਹਰਣ ਵਜੋਂ ਥੋੜੀਆਂ ਜਿਹੀਆਂ ਦੋ ਤਿੰਨ ਉਦਾਹਰਣਾਂ ਦੇ ਦਿੰਦੇ, ਗੱਲ ਸਪਸ਼ਟ ਹੋ ਜਾਏਗੀ। ਰਹਿਰਾ ਸਾਹਿਬ ਦੇ ਵਿੱਚ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਆਉਂਦਾ ਹੈ, ਆਮ ਕਿਵੇਂ ਪਾਠ ਕੀਤਾ ਜਾਂਦਾ ਹੈ। ਹਰ ਕੇ ਜਨ ਸਤਿਗੁਰੂ ਸਤਿਪੁਰਖਾ ਬਿਨਾ ਕਰੋ ਗੁਰਪਾਸ, ਹਮ ਕੀਰੇ ਕਿਰ ਸਤਿਗੁਰ ਸੁਣੇ ਕਰ ਦਇਆ ਨਾਮ ਪ੍ਰਗਾਸ, ਮੇਰੇ ਮੇਰੇ ਗੁਰਦੇਵ ਗੁਰੂ ਕੋ ਨਾਮ ਨਾਮ ਪ੍ਰਗਾਸ, ਇਸ ਤਰ੍ਹਾਂ ਪੜ ਜਾਂਦੇ ਹਾਂ। ਉਹ ਰੱਟਾ ਲੱਗਾ ਹੋਇਆ ਸਾਨੂੰ, ਉਹ ਬੋਲਣਾ ਕੀ ਹੈ, ਪੜ੍ਹਨਾ ਕੀ, ਉਹ ਜ਼ਬਾਨ ਪੜ ਜਾਂਦੀ ਹੈ। ਸੁਰਤ ਕਿੱਥੇ ਫਿਰਦੀ ਹੈ? ਸੁਰਤ ਸ਼ਬਦ ਦੇ ਅਰਥਾਂ ਵਿੱਚ ਨਹੀਂ ਫਿਰ ਰਹੀ, ਸੁਰਤ ਕਿਤੇ ਹੋਰ ਹੀ ਫਿਰ ਰਹੀ। ਸਾਡੇ ਨਾਲ ਉਹ ਵਾਪਰ ਰਹੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਦੇ ਵਿੱਚ ਸਾਨੂੰ ਸਿੱਖਿਆ ਮਿਲ ਰਹੀ ਸੀ। ਜਦੋਂ ਮੁਸਲਮਾਨ ਨੇ ਆਖਿਆ ਸੀ ਕਿ ਬਾਬਾ ਨਾਨਕ ਤੂੰ ਸਾਡੇ ਨਾਲ ਨਮਾਜ਼ ਪੜ੍ਹ, ਤੇ ਬਾਬਾ ਨਾਨਕ ਕਹਿੰਦਾ ਜੇ ਤੂੰ ਪੜ੍ਹੇਗਾ ਮੈਂ ਵੀ ਪੜ੍ਹਾਂਗਾ, ਤਾਂ ਉਦੋਂ ਆਪਾਂ ਸਾਰਿਆਂ ਨੂੰ ਸਾਖੀ ਪਤਾ ਏ। ਉੱਥੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਤੂੰ ਤਾਂ ਨਮਾਜ਼ ਪੜ੍ਹੀ ਨਹੀਂ, ਜ਼ਬਾਨ ਤੇਰੀ ਪੜ੍ਹਦੀ ਰਹੀ ਪਰ ਸੁਰਤ ਤੇਰੀ ਵਿੱਚ ਜੁੜੀ ਨਹੀਂ ਸੀ, ਇਹਦਾ ਮਤਲਬ ਤੂੰ ਨਮਾਜ਼ ਪੜ੍ਹੀ ਨਹੀਂ। ਅੱਜ ਬਹੁਤੇ ਸਿੱਖਾਂ ਦਾ ਹਾਲ ਇਹ ਆ, ਜ਼ਬਾਨ ਬਾਣੀ ਪੜ੍ਹ ਰਹੀ ਆ, ਸੁਰਤ ਨੇ ਬਾਣੀ ਪੜ੍ਹੀ ਨਹੀਂ, ਸੁਰਤ ਕਿਤੇ ਹੋਰ ਫਿਰਦੀ। ਕਿਉਂ? ਸੁਰਤ ਬਾਣੀ ਦੇ ਅਰਥ ਭਾਵ ਵਿੱਚ ਟਿਕੀ ਨਹੀਂ। ਪਹਿਲੀ ਤੇ ਗੱਲ, ਬਹੁਤ ਘੱਟ ਸਿੱਖ ਨੇ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਮੈਂ ਕੀ ਪੜ੍ਹ ਰਿਹਾ। ਜਪਜੀ ਸਾਹਿਬ ਦੇ ਕੀ ਅਰਥ ਨੇ, ਰਹਿਰਾ ਸਾਹਿਬ ਦੇ ਕੀ ਅਰਥ ਨੇ, ਆਨੰਦ ਸਾਹਿਬ ਦੇ ਕੀ ਅਰਥ ਨੇ, ਕੀ ਬਾਣੀ ਸਾਨੂੰ ਦੱਸ ਰਹੀ ਹੈ? ਅਸੀਂ ਉਸ ਸਾਖੀ ਨੂੰ ਸੁਣੀ ਜਾਂਦੇ ਹਾਂ ਪਰ ਸਿੱਖਿਆ ਨਹੀਂ ਲੈ ਰਹੇ, ਸਗੋਂ ਹੰਕਾਰ ਪਾਲ ਲੈਂਦੇ ਹਾਂ। ਮੈਂ ਰਾਜ ਜੀ ਪੂਰਾ ਪਾਠ ਕੀਤਾ, ਮੈਂ ਤਾਂ ਇੰਨੇ ਪਾਠ ਕੀਤੇ। ਉੱਥੇ ਗੁਰੂ ਪਾਤਸ਼ਾਹ ਸਾਖੀ ਵੀ ਸਾਨੂੰ ਸਮਝਾ ਕੇ ਗਏ ਨੇ ਕਿ ਨਮਾਜ਼ ਤਾਂ ਉਹਨੇ ਵੀ ਪੜ੍ਹੀ ਸੀ ਪਰ ਉਹ ਪੜ੍ਹੀ ਨਹੀਂ ਸੀ ਕਿਉਂਕਿ ਮਨ ਸ਼ਾਮਿਲ ਨਹੀਂ ਸੀ। ਹੁਣ ਆਮ ਆਪਾਂ ਇਸੇ ਤਰ੍ਹਾਂ ਹੀ ਪੜ੍ਹ ਜਾਂਦੇ ਹਾਂ। ਹੁਣ ਆਓ ਇਹਨੂੰ ਦੁਬਾਰਾ ਪੜ੍ਹੀਏ ਜਿਵੇਂ ਗੁਰੂ ਸਾਹਿਬ ਨੇ ਆਖਿਆ, ਗੱਲਾਂ ਕਰੀਏ ਗੁਰੂ ਨਾਲ, ਗੱਲਾਂ ਕਰੀਏ ਰੱਬ ਦੇ ਨਾਲ। ਕਿਵੇਂ ਪੜ੍ਹਨਾ? ਪਹਿਲਾਂ ਆਪਾਂ ਅਰਥਾਂ ਨੂੰ ਸਮਝੀਏ। ਹਰ ਕੇ ਜਨ, ਐ ਹਰੀ ਦੇ ਜਨ, ਅਰਥ ਆ ਹਰੀ ਦੇ ਜਨ। ਹਰੀ ਦਾ ਜਨ ਕਿਹਨੂੰ ਆਖਿਆ? ਰੱਬ ਦਾ ਜਨ ਗੁਰੂ ਨੂੰ ਆਖਿਆ। ਸੋ ਜਦੋਂ ਇਹ ਪੰਕਤੀ, ਜਦੋਂ ਇਹ ਲਾਈਨ, ਇਹ ਸ਼ਬਦ ਉਚਾਰਨ ਕਰਨਾ, ਉਦੋਂ ਗੁਰੂ ਨੂੰ ਆਵਾਜ਼ ਮਾਰੋ, ਹਰੀ ਦੇ ਜਨ। ਅੱਗੇ ਸ਼ਬਦ ਆਉਂਦਾ ਸਤਿਗੁਰ। ਹੁਣ ਸਤਿਗੁਰ ਉੱਥੇ ਸੰਬੋਧਨ ਵਾਚਕ ਹੈ, ਸਤਿਗੁਰੂ ਨੂੰ ਆਵਾਜ਼ ਮਾਰੀਏ। ਕਦੀ ਰਹਿਰਾ ਸਾਹਿਬ ਪੜ੍ਹਦੇ ਆ ਗੁਰੂ ਨੂੰ ਆਵਾਜ਼ ਮਾਰੀਏ, ਜਾਂ ਵੈਸੇ ਹੀ ਅਸੀਂ ਰੱਟਾ ਲਾਇਆ ਹੋਇਆ ਤੇ ਪੜ੍ਹ ਕੇ ਗਾਂਹ ਲੰਘ ਜਾਂਦੇ ਹਾਂ? ਆਵਾਜ਼ ਮਾਰ ਬੈਠ ਕੇ ਗੁਰੂ ਨੂੰ, ਹਰ ਕੇ ਜਨ। ਉੱਥੇ ਰੁਕੋ, ਫਿਰ ਹਰੀ ਦੇ ਜਨ ਨੂੰ ਦੁਬਾਰਾ ਸੰਬੋਧਨ ਕੀਤਾ, ਸਤਿਗੁਰ ਐ ਹਰੀ ਦੇ ਜਨ, ਐ ਸੱਚੇ ਗੁਰੂ, ਮੈਂ ਤੈਨੂੰ ਆਵਾਜ਼ ਮਾਰ ਰਿਹਾ। ਫੇਰ ਆਵਾਜ਼ ਮਾਰੀ, ਸਤਿਪੁਰਖਾ, ਐ ਸੱਚੇ ਪੁਰਖਾ, ਬਿਨੋ ਕਰੋ। ਆ ਨਾਲ ਹੀ ਹੱਥ ਜੁੜ ਜਾਣੇ ਚਾਹੀਦੇ ਆ, ਗੁਰ ਪਾਸ, ਗੁਰੂ ਜੀ ਮੈਂ ਤੁਹਾਡੇ ਪਾਸ ਬਿਨੋ ਕਰੋ ਬੇਨਤੀ ਕਰਦਾ। ਆ ਇੱਕ ਲਾਈਨ ਇਸ ਤਰੀਕੇ ਨਾਲ ਬੈਠ ਕੇ ਪੜ੍ਹ ਕੇ ਦੇਖਿਓ, ਕਹਿ ਦਿਓ ਜੇ ਮਨ ਕਿਤੇ ਦੌੜ ਜਾਵੇ ਤਾਂ। ਗੱਲਾਂ ਕਰੋਗੇ ਜਦੋਂ ਗੁਰੂ ਨਾਲ, ਮਨ ਕਿਤੇ ਨਹੀਂ ਦੌੜੇਗਾ। ਹਾਂ, ਜੇ ਆਪਾਂ ਵੈਸੇ ਹੀ ਪੜ੍ਹਨਾ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ, ਫਿਰ ਨਹੀਂ ਗੱਲ ਬਣਨੀ। ਫਿਰ ਅਸੀਂ ਉਹੀ ਕਰਮ ਕਰ ਰਹੇ ਹਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਕਿਹਾ ਕਿ ਸੱਜਣਾ ਤੂੰ ਤਾਂ ਨਮਾਜ਼ ਪੜ੍ਹੀ ਨਹੀਂ ਸੀ, ਤੇ ਅੱਜ ਗੁਰੂ ਸਾਨੂੰ ਵੀ ਕਹਿ ਰਿਹਾ ਹੋਏਗਾ ਕਿ ਸੱਜਣਾ ਤੂੰ ਤਾਂ ਪਾਠ ਕੀਤਾ ਹੀ ਨਹੀਂ। ਪਰ ਸਾਨੂੰ ਹੰਕਾਰ ਹੋ ਜਾਂਦਾ ਕਿ ਮੈਂ ਤਾਂ ਇੰਨੇ ਕੀਤੇ, ਗੁਰੂ ਕਹਿੰਦਾ ਤੂੰ ਤਾਂ ਕੀਤਾ ਹੀ ਨਹੀਂ। ਆਵਾਜ਼ ਮਾਰੋ, ਹਰ ਕੇ ਜਨ, ਐ ਹਰੀ ਦੇ ਜਨ, ਸਤਿਗੁਰ, ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਗੁਰੂ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਕੋਲ ਬੇਨਤੀ ਕਰਨ ਆਇਆ। ਕੀ ਬੇਨਤੀ ਕਰਨ ਆਇਆ? ਹਮ ਕੀਰੇ ਕਿਰਮ, ਮੈਂ ਕੀੜਾ ਆ, ਮੈਂ ਕਿਰਮ ਆ, ਸਤਿਗੁਰ ਸ਼ਰਣਾਈ, ਸੱਚੇ ਪਾਤਸ਼ਾਹ ਮੈਂ ਤੇਰੀ ਸ਼ਰਣ ਵਿੱਚ ਆਇਆ। ਐ ਕੀੜਾ ਤੇਰੀ ਸ਼ਰਣ ਚ ਆਇਆ, ਹਮ ਕੀਰੇ ਕਿਰਮ, ਸਤਿਗੁਰ ਸ਼ਰਣਾਈ, ਕਰ ਦਇਆ, ਮੇਰੇ ਤੇ ਦਇਆ ਕਰ। ਤੇ ਗੁਰੂ ਕਹਿੰਦਾ ਕੀ ਚਾਹੀਦਾ? ਕਰ ਦਇਆ, ਨਾਮ ਪ੍ਰਗਾਸ, ਮੈਨੂੰ ਨਾਮ ਦਾ ਚਾਨਣ ਬਖਸ਼ਿਸ਼ ਕਰ ਦੇ। ਦੋ ਲਾਈਨਾਂ ਪੜ੍ਹੀਆਂ ਆਪਾਂ, ਦੇਖੋ ਕਿੰਨੇ ਪਿਆਰ ਨਾਲ ਗੁਰੂ ਨਾਲ ਗੱਲ ਹੋਈ ਹੈ। ਕਦੀ ਰਹਿਰਾ ਸਾਹਿਬ ਪੜ੍ਹਦੇ ਆਪਾਂ ਗੁਰੂ ਨਾਲ ਗੱਲ ਕੀਤੀ ਇਸ ਤਰ੍ਹਾਂ? ਜੇ ਇਸ ਤਰ੍ਹਾਂ ਗੱਲ ਕਰੋਗੇ ਨਾ, ਮਨ ਕਿਤੇ ਵੀ ਨਹੀਂ ਦੌੜੇਗਾ, ਮਨ ਤਾਂ ਗੁਰੂ ਦੇ ਨਾਲ ਜੁੜੇਗਾ। ਫਿਰ ਦੇਖੋ ਗੁਰੂ ਨਾਲ ਕਿੰਨਾ ਪਿਆਰ ਨਾਲ ਗੁਰੂ ਨੂੰ ਆਵਾਜ਼ ਮਾਰੀਏ, ਮੇਰੇ ਮੀਤ ਐ ਮੇਰੇ ਮਿੱਤਰਾ। ਮਿੱਤਰ ਕਿਹਨੂੰ ਆਖਿਆ? ਗੁਰੂ ਨੂੰ। ਮੇਰੇ ਮੀਤ ਗੁਰਦੇਵ, ਗੁਰੂ ਦੇਵਤੇ ਜੀ, ਤੁਸੀਂ ਮੇਰੇ ਸੱਚੇ ਦੇਵਤੇ ਹੋ। ਗੁਰਦੇਵ, ਮੈਂ ਕਿਸੇ ਹੋਰ ਦੇਵਤੇ ਨੂੰ ਨਹੀਂ ਮੰਨਦਾ, ਗੁਰੂ ਤੂੰ ਹੀ ਮੇਰੇ ਵਾਸਤੇ ਦੇਵਤਾ ਆ, ਤੂੰ ਮੇਰਾ ਮਿੱਤਰ ਆ, ਤੂੰ ਹੀ ਮੇਰੇ ਵਾਸਤੇ ਪੂਜਣ ਯੋਗ ਦੇਵਤਾ ਆ। ਮੇਰੇ ਮੀਤ, ਆਵਾਜ਼ ਮਾਰੋ ਗੁਰੂ ਨੂੰ, ਗੁਰਦੇਵ, ਫੀਲ ਕਰੋ ਵੀ ਗੁਰੂ ਮੇਰੇ ਸਾਹਮਣੇ ਬੈਠਾ, ਮਾਲਕ ਮੈਨੂੰ ਦੇਖ ਰਿਹਾ। ਤੇ ਗੁਰੂ ਪੁੱਛਦਾ ਕੀ ਚਾਹੀਦਾ? ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਅੰਦਰ ਰੱਬ ਦੇ ਨਾਂ ਦਾ ਚਾਨਣ ਕਰ ਦੇ, ਮੈਨੂੰ ਰੱਬ ਨਾਲ ਜੋੜ ਦੇ, ਮੇਰੇ ਅੰਦਰ ਗੁਰਬਾਣੀ ਪ੍ਰਤੀ ਪਿਆਰ ਪੈਦਾ ਕਰ ਦੇ। ਇਵੇਂ ਅਰਥ ਭਾਵ ਗੁਰਬਾਣੀ ਦੇ ਸਿੱਖ ਕੇ ਉਹਨਾਂ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਅਰਦਾਸ ਸ਼ਬਦ ਵਿੱਚ ਕੀਤੀ ਜਾ ਰਹੀ ਆ, ਅੰਦਰੋਂ ਉਹ ਅਰਦਾਸ ਕਰੀਏ, ਅੰਦਰੋਂ ਗੁਰੂ ਨਾਲ ਗੱਲਾਂ ਕਰੀਏ, ਫੇਰ ਸਾਡਾ ਮਨ ਕਿਤੇ ਨਹੀਂ ਜਾਏਗਾ। ਤੇ ਇਹ ਇਸ ਤਰ੍ਹਾਂ ਗੁਰਬਾਣੀ ਉਚਾਰਨ ਕਰਨੀ ਹੈ। ਜਿਵੇਂ ਆਮ ਆਪਾਂ ਦੇਖੀਦਾ ਨਾ, ਬਸ ਸਪੀਕਰ ਦੇ ਭੋਗ ਪੈ ਗਏ ਜੀ, ਭੋਗ ਪੈ ਗਏ, ਉਵੇਂ ਨਹੀਂ। ਜਦੋਂ ਅਰਥਾਂ ਨੂੰ ਸਮਝ ਕੇ ਇਸ ਤਰ੍ਹਾਂ ਉਚਾਰਨ ਕਰੋਗੇ, ਮਨ ਕਿਤੇ ਵੀ ਨਹੀਂ ਦੌੜੇਗਾ। ਦੋ ਉਦਾਹਰਣਾਂ ਹੋਰ ਲੈ ਲੈਂਦੇ ਹਾਂ, ਸਿਰਫ ਛੋਟੀਆਂ ਜਿਹਾ ਦੋ ਲੈਣਾ ਗੱਲ ਸਮਝਣ ਵਾਸਤੇ। ਇੱਥੋਂ ਤੁਹਾਨੂੰ ਪਤਾ ਲੱਗੇਗਾ ਕਿ ਬਾਣੀ ਦੇ ਅਰਥਾਂ ਨੂੰ ਸਿੱਖਣਾ ਕਿੰਨਾ ਜ਼ਰੂਰੀ ਆ। ਜਿੰਨਾ ਚਿਰ ਆਪਾਂ ਬਾਣੀ ਦੇ ਅਰਥਾਂ ਨੂੰ ਸਿੱਖਦੇ ਨਹੀਂ, ਬਾਣੀ ਦੀ ਵਿਚਾਰ ਨੂੰ ਗ੍ਰਹਿਣ ਨਹੀਂ ਕਰਦੇ, ਉਨਾ ਚਿਰ ਆਪਾਂ ਉਸ ਤਰੀਕੇ ਨਾਲ ਗੁਰਬਾਣੀ ਦੇ ਸ਼ਬਦ ਦੇ ਰਾਹੀਂ ਆਪਾਂ ਗੁਰੂ ਨਾਲ, ਰੱਬ ਨਾਲ ਆਪਣੇ ਮਨ ਨਾਲ ਗੱਲ ਨਹੀਂ ਕਰ ਸਕਦੇ। ਉਨਾ ਚਿਰ ਸਿਰਫ ਅੱਖਰਾਂ ਦਾ ਰਟਨ ਹੀ ਹੈ, ਤੇ ਅੱਖਰਾਂ ਦਾ ਰਟਨ ਸਾਨੂੰ ਸਾਖੀ ਵਿੱਚੋਂ ਗੁਰੂ ਪਾਤਸ਼ਾਹ ਨੇ ਸਮਝਾਇਆ ਸੀ। ਜਿੰਨਾ ਚਿਰ ਸੁਰਤ ਉਸ ਰੱਬ ਨਾਲ ਗੱਲ ਨਹੀਂ ਕਰਦੀ, ਜਿੰਨਾ ਚਿਰ ਤੂੰ ਅਰਦਾਸ ਦੇ ਵਿੱਚ ਤੇਰਾ ਮਨ ਸ਼ਾਮਿਲ ਨਹੀਂ ਹੁੰਦਾ, ਉਨਾ ਚਿਰ ਤੂੰ ਪੜ੍ਹਿਆ ਨਹੀਂ, ਨਮਾਜ਼ ਨਹੀਂ ਪੜ੍ਹੀ, ਉਨਾ ਚਿਰ ਪਾਠ ਨਹੀਂ ਕੀਤਾ। ਐਵੇਂ ਹੰਕਾਰ ਨਾ ਪਾਲੀ ਜਾਈ, ਮੈਂ 101 ਪਾਠ ਕੀਤੇ, ਮੈਂ 5 ਕੀਤੇ, ਮੈਂ 11 ਕੀਤੇ। ਇੱਥੇ ਇੱਕ ਵਾਰ ਸੱਚੇ ਮਨ ਨਾਲ ਜੁੜ ਕੇ ਉਹਨੂੰ ਅਰਦਾਸ ਕਰਦੇ, ਉਹ ਪ੍ਰਮਾਣ ਆ, 101 ਪ੍ਰਮਾਣ ਨਹੀਂ ਹੈ। ਪੜ੍ਹਦੇ ਆਪਾਂ ਰਹਿਰਾ ਸਾਹਿਬ ਦੇ ਵਿੱਚ, ਵੱਡੇ ਮੇਰੇ ਸਾਹਿਬਾ, ਜਦੋਂ ਉਚਾਰਨ ਕਰਦੇ ਆ ਨਾ ਰਹਿਰਾ ਸਾਹਿਬ ਵਿੱਚ, ਨਾਲ ਹੀ ਮੂੰਹ ਤੇ ਸਮਾਈਲ ਆ ਜਾਏ, ਨਾਲ ਹੀ ਅੰਦਰ ਫੀਲਿੰਗ ਆਵੇ ਕਿ ਮੈਂ ਜੁੜਿਆ ਉਹਦੇ ਨਾਲ ਆ ਜਿਹੜਾ ਸਾਰਿਆਂ ਤੋਂ ਵੱਡਾ ਆ, ਜਿਹੜਾ ਸਾਹਿਬ ਆ ਸਾਰਿਆਂ ਦਾ, ਮੇਰਾ ਸਾਹਿਬ ਆ ਜਿਹੜਾ। ਵੱਡੇ ਮੇਰੇ ਸਾਹਿਬਾ, ਇੱਥੇ ਵੀ ਆਵਾਜ਼ ਮਾਰੀਏ, ਰਹਿਰਾ ਸਾਹਿਬ ਦਾ ਪਾਠ ਕਰਨ ਵੇਲੇ ਆਵਾਜ਼ ਮਾਰੀਏ ਆਪਣੇ ਸਾਹਿਬ ਨੂੰ, ਵੱਡੇ ਮੇਰੇ ਸਾਹਿਬਾ। ਰੱਬ ਨੂੰ ਫੀਲ ਕਰੋ, ਉਹ ਮੇਰੇ ਸਾਹਮਣੇ ਬੈਠਾ, ਉਹਨੂੰ ਆਵਾਜ਼, ਮੇਰੇ ਵੱਡੇ ਮੇਰੇ ਸਾਹਿਬਾ, ਮੇਰੇ ਸਾਹਿਬਾ ਤੂੰ ਬਹੁਤ ਵੱਡਾ ਆ। ਗੈਰ ਗੰਭੀਰਾ, ਤੂੰ ਬੜਾ ਗਹਿਰਿਆ, ਬੜਾ ਗੰਭੀਰ ਆ। ਗੁਣੀ ਗਹੀਰਾ, ਤੂੰ ਤਾਂ ਗੁਣਾਂ ਨਾਲ ਭਰਿਆ ਪਿਆ ਆ, ਕੋਈ ਨਾ ਜਾਣੇ ਤੇਰਾ ਕੇਤਾ ਕੇ ਵੱਡ ਚੀਰਾ, ਕੋਈ ਨਹੀਂ ਜਾਣ ਸਕਦਾ ਤੇਰਾ ਪਸਾਰਾ ਕਿੰਨਾ ਵੱਡਾ ਹੈ। ਗੁਰਬਾਣੀ ਜਦੋਂ ਆਪਾਂ ਇਸ ਤਰੀਕੇ ਨਾਲ ਉਚਾਰਨ ਕਰਾਂਗੇ, ਤਾਂ ਗੁਰਬਾਣੀ ਤਾਂ ਸਿੱਧੀ ਰੱਬ ਨਾਲ ਗੱਲ ਕਰਾਉਂਦੀ ਹੈ। ਹੁਣ ਇੱਥੇ ਆਪਾਂ ਗੁਰੂ ਨਾਲ, ਰੱਬ ਨਾਲ ਗੱਲ ਕੀਤੀ ਹੈ, ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਬਸ ਅਖੀਰ ਤੇ ਆਪਾਂ ਇੱਕ ਹੋਰ ਸ਼ਬਦ ਦੀ ਉਦਾਹਰਨ ਲੈ ਕੇ ਸਮਾਪਤੀ ਕਰਦੇ ਹਾਂ। ਮੇਰਾ ਖਿਆਲ ਜਵਾਬ ਆਪ ਜੀ ਨੂੰ ਮਿਲ ਗਿਆ ਹੋਏਗਾ ਕਿ ਗੁਰਬਾਣੀ ਕਿਵੇਂ ਪੜ੍ਹੀਏ ਤਾਂ ਜੋ ਮਨ ਸਾਡਾ ਬਾਹਰ ਨਾ ਭਟਕੇ। ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹੁਣ ਇੱਥੇ ਮਨ ਦੇ ਨਾਲ ਗੱਲ ਕਰਨੀ ਆ। ਇੱਥੇ ਆਮ ਕੀ ਹੁੰਦਾ ਆ, ਮੈਂ ਬਾਰ ਬਾਰ ਉਹ ਚੀਜ਼ ਦੁਹਰਾ ਰਿਹਾ ਹਾਂ ਤਾਂ ਕਿ ਗੱਲ ਖਾਨੇ ਪੈ ਜੇ। ਆਮ ਕੀ ਹੁੰਦਾ, ਬਸ ਉਹ ਅਸੀਂ ਪੜ੍ਹ ਦਿੰਦੇ ਹਾਂ, ਜਿੱਦਾਂ ਰੱਟਾ ਲਾਇਆ ਹੋਇਆ, ਯਾਦ ਕੀਤਾ, ਬਸ ਪੜ੍ਹ ਦਿੰਦੇ ਹਾਂ। ਇਹ ਮਨ ਮੇਰਿਆ ਸਦਾ ਰਹੋ ਹਰ ਨਾਲੇ, ਹਰ ਨਾਲ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਕਰ, ਕਰ ਤਰ ਕਰ ਸਭ ਸਵਰਨਾ। ਬੜੀ ਹੇਕ ਜੀ ਲਾਤੀ, ਚੱਲ ਜੀ ਹੋ ਗਿਆ। ਕੋਈ ਗੱਲ ਹੋਈ ਤੇਰੇ ਮਨ ਦੇ ਨਾਲ, ਗੁਰੂ ਦੇ ਨਾਲ ਕੋਈ ਗੱਲ ਹੋਈ ਤੇਰੀ? ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਸਮਝਾਇਆ ਤੱਕ ਵੀ ਨਹੀਂ ਤੂੰ ਤਾਂ, ਉਦਾਂ ਤੂੰ ਕਿੰਨਾ, ਮੈਂ ਸਾਰਾ ਪਾਠ ਕਰ ਲਿਆ। ਅਰਥਾਂ ਨੂੰ ਸਮਝੋ, ਜੋ ਅਰਥ ਦੇ ਵਿੱਚ, ਜੋ ਸ਼ਬਦ ਦੇ ਵਿੱਚ ਇਮੋਸ਼ਨ ਹੈ, ਫਿਰ ਮੈਂ ਬੇਨਤੀ ਕਰਨ ਲੱਗਾ, ਜੋ ਅਰਥਾਂ ਨੂੰ ਸਮਝ ਕੇ ਜੋ ਸ਼ਬਦ ਦੇ ਵਿੱਚ ਇਮੋਸ਼ਨ ਹੈ, ਉਸ ਇਮੋਸ਼ਨ ਨੂੰ ਆਪਣੇ ਅੰਦਰ ਲੈ ਕੇ ਆਓ, ਉਸ ਇਮੋਸ਼ਨ ਨੂੰ ਅੰਦਰ ਰੱਖ ਕੇ ਸ਼ਬਦ ਦਾ ਉਚਾਰਨ ਕਰੋ। ਉੱਥੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਨੂੰ ਅੰਦਰ ਧਿਆਨ ਰੋਕ ਕੇ ਕਹੋ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਉਹ ਮਨਾ ਮੇਰਿਆ, ਤੂੰ ਰੱਬ ਨਾਲ ਰਿਹਾ ਕਰ। ਕਿਉਂ ਕੁਸੰਗਤ ਨਾਲ ਰਹਿਣਾ, ਕਿਉਂ ਕਾਮ ਨਾਲ ਰਹਿਣਾ, ਕਿਉਂ ਤੂੰ ਕ੍ਰੋਧ ਨਾਲ ਰਹਿਣਾ, ਕਿਉਂ ਤੂੰ ਲੋਭ 'ਚ ਫਸਿਆ ਰਹਿਣਾ, ਕਿਉਂ ਤੂੰ ਹੰਕਾਰ ਦੀ ਸੰਗਤ ਕਰਦਾ ਰਹਿਣਾ, ਮਨਾ ਤੂੰ ਗੁਰੂ ਨਾਲ ਰਿਹਾ ਕਰ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਆਪਣੇ ਮਨ ਨਾਲ ਗੱਲਾਂ ਕਰੋ, ਜਦੋਂ ਬਾਣੀ ਉਚਾਰਨ ਕਰਦੇ ਆ ਗੱਲਾਂ ਕਰੋ। ਜਿੱਥੇ ਮਨ ਨਾਲ ਗੱਲ ਹੋ ਰਹੀ ਉੱਥੇ ਮਨ ਨਾਲ ਗੱਲ ਕਰੋ, ਜਿੱਥੇ ਗੁਰੂ ਨਾਲ ਹੋ ਰਹੀ ਉੱਥੇ ਗੁਰੂ ਨਾਲ ਗੱਲ ਕਰੋ, ਜਿੱਥੇ ਰੱਬ ਨਾਲ ਹੋ ਰਹੀ ਉੱਥੇ ਰੱਬ ਨਾਲ ਗੱਲ ਕਰੋ। ਮਜਾਲ ਹੈ ਮਨ ਕਿਤੇ ਭੱਜ ਜਾਵੇ ਬਾਣੀ ਪੜ੍ਹਦਿਆਂ। ਹਰ ਨਾਲ ਰਹੋ ਤੂੰ ਮਨ ਮੇਰੇ। ਮਾਰੋ ਆਵਾਜ਼ ਆਪਣੇ ਮਨ ਨੂੰ, ਗੁਰੂ ਦੇ ਸ਼ਬਦ ਨਾਲ ਸਮਝਾਓ ਇਹਨੂੰ। ਭੁੱਲਾ ਮਨ ਸਮਝੇ, ਕਿੱਦਾਂ ਸਮਝੇਗਾ ਇਹ ਗੁਰ ਸ਼ਬਦੀ। ਜਦੋਂ ਗੁਰੂ ਦੇ ਸ਼ਬਦ ਨਾਲ ਆਪਾਂ ਇਸ ਮਨ ਨੂੰ ਆਵਾਜ਼ਾਂ ਮਾਰ ਮਾਰ ਕੇ ਸਮਝਾਵਾਂਗੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਸਾਰੇ ਤੇਰੇ ਦੁੱਖ ਰੱਬ ਖਤਮ ਕਰ ਦੇਗਾ। ਅੰਗੀਕਾਰ ਉਹ ਕਰੇ ਤੇਰਾ, ਉਹ ਮਨਾ ਰੱਬ ਤੇਰੇ ਨਾਲ ਅੰਗੀਕਾਰ ਹੋ ਕੇ ਤੈਨੂੰ ਆਪਣੇ ਨਾਲ ਲਾ ਕੇ ਤੇਰੀ ਸਹਾਇਤਾ ਕਰੇਗਾ। ਕਾਰਜ ਸਭ ਸਵਾਰਣਾ, ਤੇਰੇ ਸਾਰੇ ਕਾਰਜ ਰੱਬ ਆਪੇ ਹੀ ਸਵਾਰ ਦੇਗਾ। ਕਾਹਲੀ ਨਾ ਕਰੋ, ਮੈਂ ਜੀ 10 ਮਿੰਟ 'ਚ ਪਾਠ ਕਰ ਲਿਆ, ਮੈਂ ਜੀ 15 ਮਿੰਟ 'ਚ ਖਤਮ ਕਰ ਲਿਆ, ਇੱਥੇ ਘੰਟਾ ਲੱਗ ਜੇ ਭਾਵੇਂ। ਮੈਂ ਕਹਿੰਦਾ ਇੱਕ ਸ਼ਬਦ ਹੀ ਪੜ੍ਹ ਲਓ, ਜੇ ਆਨੰਦ ਸਾਹਿਬ ਪੂਰਾ ਨਹੀਂ ਨਾ ਹੁੰਦਾ, 5 ਪੜ੍ਹ ਲਓ, 7 ਪੜ੍ਹ ਲਓ, 10 ਪੜ੍ਹ ਲਓ, ਪਰ ਉਹਨਾਂ 10 ਦੇ ਵਿੱਚ ਆਪਣੇ ਮਨ ਨਾਲ ਆਪਣੇ ਗੁਰੂ ਨਾਲ ਗੱਲਾਂ ਕਰੋ ਬੈਠ ਕੇ। ਜੇ ਗੱਲਾਂ ਨਹੀਂ ਕੀਤੀਆਂ, ਮਨ ਹੋਰ ਹੀ ਕਿਤੇ ਭੱਜਿਆ ਰਿਹਾ, 10 ਮਿੰਟਾਂ 'ਚ 40 ਪੌੜੀਆਂ ਪੜ੍ਹ ਲਈਆਂ, ਤਾਂ ਮਨ ਕਹਿੰਦਾ ਮੈਂ ਜੀ ਪਾਠ ਕਰ ਲਿਆ 10 ਮਿੰਟਾਂ 'ਚ ਕਰ ਲਿਆ, ਇਹ ਤਾਂ ਹੋਰ ਹੰਕਾਰ ਆਪਣੇ ਪੱਲੇ ਪਾ ਲਿਆ। ਗੁਰੂ ਨਾਲ ਤਾਂ ਗੱਲ ਕੀਤੀ ਹੋਈ ਨਹੀਂ, ਗੁਰੂ ਨਾਲ ਤਾਂ ਤੂੰ ਬੈਠਾ ਹੀ ਨਹੀਂ, ਨਮਾਜ਼ ਤਾਂ ਤੂੰ ਪੜ੍ਹੀ ਹੋਈ ਨਹੀਂ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਐ ਮਨਾ ਤੂੰ ਕਿਉਂ ਆਪਣੇ ਅੰਦਰੋਂ ਰੱਬ ਨੂੰ ਭੁਲਾਉਣਾ ਆ। ਸਭਨਾ ਗੱਲਾਂ ਸਮਰੱਥ ਸੁਆਮੀ, ਸਾਰੀਆਂ ਗੱਲਾਂ ਸਾਰੀਆਂ ਚੀਜ਼ਾਂ ਕਰਨ ਦੇ ਸਮਰੱਥ ਆ। ਕਿੰਨੀ ਵੱਡੀ ਡੂੰਘੀ ਰਮਜ਼ ਆ ਇਸ ਸ਼ਬਦ ਵਿੱਚ। ਜਦੋਂ ਤੁਸੀਂ ਆਪਣੇ ਮਨ ਨੂੰ ਕਹੋਗੇ ਮਨਾ ਰੱਬ ਸਭ ਕੁਛ ਕਰ ਸਕਦਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਮਨਾ ਕਿਉਂ ਉਹਨੂੰ ਭੁਲਾ ਰਿਹਾ ਤੂੰ। ਜਦੋਂ ਆਪਣੇ ਮਨ ਨੂੰ ਬਾਰ ਬਾਰ ਸਮਝਾਓਗੇ ਇੱਕ ਦਿਨ ਸਮਝ ਆਏਗਾ। ਅਸੀਂ ਤਾਂ ਪਾਠ ਹੀ ਕਰੀ ਗਏ, ਮਨ ਨੂੰ ਤਾਂ ਸਮਝਾਇਆ ਹੀ ਨਹੀਂ। ਪੜ੍ਹੀ ਜਾਂਦੇ ਸਭਨਾ ਗੱਲਾਂ ਸਮਰੱਥ ਸੁਆਮੀ, ਮੁੜ ਕੇ ਉਹਨੂੰ ਭੁਲਾ ਦਿੰਦੇ ਹਾਂ, ਕਿਸੇ ਹੋਰ ਅੱਗੇ ਗੋਡੇ ਟੇਕਦੇ ਫਿਰਦੇ ਹਾਂ, ਕਿਸੇ ਹੋਰ ਅੱਗੇ ਸਿਰ ਝੁਕਾਉਂਦੇ ਫਿਰਦੇ ਹਾਂ। ਪੜ੍ਹ ਕੇ ਆਏ ਹਾਂ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਘਰੋਂ ਨਿਕਲਦੇ ਹੀ ਗੁਟਕਾ ਸਾਹਿਬ ਪੋਥੀ ਸਾਹਿਬ ਰੱਖਦੇ ਹੀ ਰੱਬ ਭੁੱਲ ਜਾਂਦਾ। ਮੁੜ ਕੇ ਬਾਬਾ ਜੀ ਫਲਾਨੇ ਮੜੀ ਤੇ ਫਲਾਨੇ ਇੱਥੇ ਦੀਵਾ ਜਗਾ ਦਿਓ, ਇੱਥੇ ਚਲੇ ਜਾਓ, ਰੱਬ ਤਾਂ ਭੁੱਲ ਗਏ, ਪੜ੍ਹ ਕੇ ਕੁਝ ਆਇਆ ਸੀ, ਪਰ ਕਿਉਂ ਸਮਝਿਆ ਨਹੀਂ, ਗੱਲ ਨਹੀਂ ਕੀਤੀ, ਵੈਸੇ ਹੀ ਰੱਟਾ ਲਾ ਕੇ ਟਿੱਕ ਮਾਰ ਕਰਤਾ, ਅੱਜ ਹੋ ਗਿਆ ਜੀ। ਉਹਦੇ ਨਾਲ ਤਾਂ ਹੰਕਾਰ ਹੋਰ ਪੱਲੇ ਪੈ ਗਿਆ। ਸੋ ਸ਼ੋਰਟ ਵਿੱਚ ਵੀਡੀਓ ਸਮਾਪਤ ਕਰੀਏ, ਆਸ ਕਰਦਾ ਕਿ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ। ਗੁਰਬਾਣੀ ਕਿਵੇਂ ਪੜ੍ਹੀਏ ਕਿ ਸਾਡਾ ਮਨ ਜੁੜੇ? ਗੁਰਬਾਣੀ ਦੇ ਪਹਿਲਾਂ ਅਰਥਾਂ ਨੂੰ ਸਮਝੋ, ਫਿਰ ਅਰਥ ਸਮਝਦਿਆਂ ਹੋਇਆਂ ਜੋ ਸ਼ਬਦ ਵਿੱਚ ਇਮੋਸ਼ਨ ਚੱਲ ਰਿਹਾ, ਜੋ ਭਾਵ ਚੱਲ ਰਿਹਾ ਆ, ਉਸ ਭਾਵ ਨੂੰ ਆਪਣੇ ਅੰਦਰ ਲੈ ਕੇ ਸ਼ਬਦ ਦੇ ਰਾਹੀਂ ਗੁਰੂ ਨਾਲ, ਮਨ ਨਾਲ, ਰੱਬ ਨਾਲ ਜਦੋਂ ਤੁਸੀਂ ਗੱਲਾਂ ਕਰਨ ਲੱਗ ਜਾਓਗੇ, ਫਿਰ ਟਾਈਮ ਵੱਲ ਨਹੀਂ ਦੇਖੋਗੇ, ਫਿਰ ਗਿਣਤੀਆਂ ਵੱਲ ਨਹੀਂ ਦੇਖੋਗੇ, ਫਿਰ ਮਾਲਕ ਨਾਲ ਬੈਠ ਕੇ ਗੱਲਾਂ ਕਰੋਗੇ, ਫਿਰ ਮਨ ਕਿਤੇ ਵੀ ਨਹੀਂ ਦੌੜੇਗਾ। ਸੋ ਆਸ ਕਰਦਾ ਹੈ ਕਿ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ। ਹੋਰ ਕੋਈ ਵੀ ਤੁਹਾਡੇ ਕੋਲ ਸਵਾਲ ਹੋਵੇ, ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਕਰਕੇ ਉੱਥੇ ਆਪਣਾ ਸਵਾਲ ਰੱਖ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲ ਦਾ ਜਵਾਬ ਸਮੇਂ ਸਿਰ ਦਿੱਤਾ ਜਾਵੇ ਅਤੇ ਗੁਰਮਤ ਅਨੁਸਾਰ ਦਿੱਤਾ ਜਾਵੇ। ਜੇ ਉਸੇ ਵੇਲੇ ਹੀ ਆਡੀਓ ਰੂਪ ਦੇ ਵਿੱਚ ਸ਼ੋਰਟ ਹੋਵੇਗਾ ਤਾਂ ਅਸੀਂ ਉਸੇ ਵੇਲੇ ਦੇ ਸਕਾਂਗੇ। ਜੇ ਤੁਹਾਡਾ ਵਿਸ਼ਾ ਡੂੰਘਾ ਹੋਵੇਗਾ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਅਸੀਂ ਅਪਲੋਡ ਕਰ ਦਾਂਗੇ ਯੂਟਿਊਬ ਦੇ ਉੱਤੇ ਵੀ ਅਤੇ ਤੁਹਾਨੂੰ ਵੀ ਭੇਜ ਦਾਂਗੇ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਲੈ ਸਕਣ। ਅਤੇ ਟੈਲੀਗ੍ਰਾਮ ਦੇ ਗਰੁੱਪ ਦਾ ਜੋ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ। ਹੋਰ ਵੀ ਵੀਰਾਂ ਭੈਣਾਂ ਨੂੰ ਬੇਨਤੀ ਹੈ, ਆਓ ਜੁੜੋ, ਪਰਿਵਾਰ ਦੇ ਵਿੱਚ ਆਪਾਂ ਵਾਧਾ ਕਰੀਏ, ਇੱਕ ਦੂਜੇ ਨਾਲ ਰਲ ਮਿਲ ਕੇ ਗੁਰਬਾਣੀ ਦੀ ਵਿਚਾਰ ਕਰੀਏ। ਕੋਈ ਵੀ ਤੁਹਾਨੂੰ ਸਵਾਲ ਹੋਵੇ, ਕਿਸੇ ਵੀ ਸ਼ਬਦ ਦੇ ਅਰਥ ਆਪ ਜੀ ਜਾਣਨਾ ਚਾਹੁੰਦੇ ਹੋ, ਤੁਸੀਂ ਉਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਲਿਖ ਕੇ ਸਾਨੂੰ ਭੇਜ ਸਕਦੇ ਹੋ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਹੋਈਆਂ ਭੁੱਲਾਂ ਚਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸੋ ਇੱਥੋਂ ਤੱਕ ਕਿ ਅੱਜ ਦੀ ਜਿਹੜੀ ਸਾਇੰਸ ਆ, ਜਿਹੜੀ ਸਾਈਕੋਲੋਜੀ ਆ, ਜਿਹੜਾ ਮਨੋਵਿਗਿਆਨ ਆ, ਉਹ ਵੀ ਇਸ ਗੱਲ ਦੇ ਨਤੀਜੇ ਉੱਤੇ ਪਹੁੰਚ ਗਿਆ ਕਿ ਜਿਹੜੇ ਲੋਕ ਰੱਬ 'ਤੇ ਵਿਸ਼ਵਾਸ ਰੱਖਦੇ ਨੇ ਅਤੇ ਇਹ ਚੀਜ਼ 'ਤੇ ਭਰੋਸਾ ਰੱਖਦੇ ਨੇ ਕਿ ਜੋ ਰੱਬ ਕਰਦਾ ਭਲਾ ਹੀ ਕਰਦਾ ਆ, ਉਹ ਦੂਸਰੇ ਮਨੁੱਖਾਂ ਨਾਲੋਂ ਉਹਨਾਂ ਦਾ ਮਾਨਸਿਕ ਸੰਤੁਲਨ ਬਹੁਤ ਉੱਚਾ ਹੁੰਦਾ, ਵਧੀਆ ਹੁੰਦਾ, ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ ਇੰਨੇ ਸ਼ਿਕਾਰ ਨਹੀਂ ਹੁੰਦੇ। ਇਹਨੂੰ ਹੋਰ ਸਮਝਣਾ ਹੋਵੇ, ਜਿਵੇਂ ਆਪਾਂ ਗੁਰਦੁਆਰੇ ਵਿੱਚ ਲੰਗਰ ਵਰਤਾਉਂਦੇ ਹਾਂ, ਪ੍ਰਸ਼ਾਦਾ ਵਾਹਿਗੁਰੂ, ਪਾਣੀ ਵਾਹਿਗੁਰੂ, ਉੱਥੇ ਇਹ ਨਹੀਂ ਵੇਖਣਾ ਕਿ ਕੋਈ ਕ੍ਰਿਸਚਨ ਬੈਠਾ, ਕੋਈ ਮੁਸਲਮਾਨ ਬੈਠਾ, ਕੋਈ ਹਿੰਦੂ ਬੈਠਾ, ਉੱਥੇ ਇਹ ਵੇਖਣਾ ਕਿ ਉਹਦੇ ਅੰਦਰ ਮੇਰਾ ਮਾਲਕ ਬੈਠਾ। ਧਰਮਾਂ ਦੇ ਲੇਬਲ ਤੋਂ ਉੱਪਰ ਉੱਠ ਕੇ ਉਹਨੂੰ ਪਿਆਰ ਨਾਲ ਪ੍ਰਸ਼ਾਦਾ ਛਕਾ ਰਹੇ ਹਾਂ, ਉਹਦੇ ਅੰਦਰ ਮਾਲਕ ਦੀ ਜੋਤ ਦੇਖ ਕੇ, ਤਾਂ ਤੁਸੀਂ ਰੱਬ ਦੀ ਸੇਵਾ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀ ਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ 723 ਅੰਗ 'ਤੇ ਅਖੀਰਲਾ ਸ਼ਬਦ ਜੋ ਤਿਲੰਗ ਰਾਗ ਦੇ ਵਿੱਚ, ਉੱਥੋਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ। ਤਿਲੰਗ ਘਰ ਦੂਜਾ ਮਹਿਲਾ ਪੰਜਵਾਂ, ਤਿਲੰਗ ਰਾਗ ਦੇ ਵਿੱਚ ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਕਰਕੇ ਪੰਜਵੇਂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਹਨ। ਤੁਧ ਬਿਨ ਦੂਜਾ ਨਾਹੀਂ ਕੋਇ, ਤੂੰ ਕਰਤਾਰ

ਉਦੋਂ ਵੀ ਗੁਰੂ ਦਾ ਹੁਕਮ ਆ ਕਿ ਜਿਹੜਾ ਮਦਦ ਮੰਗ ਰਿਹਾ ਉਹਦੀ ਮਦਦ ਕਰਨੀ ਵੀ ਸੇਵਾ ਆ। ਇੱਥੇ ਵੈਰ ਨਹੀਂ ਕੋਈ, ਗੁੱਸਾ ਨਹੀਂ ਕੋਈ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਅਨੂਪ ਦਾ ਅਰਥ ਹੈ ਜਿਹੜੀ ਅਨ ਊਪ, ਉਪਮਾ ਤੋਂ ਰਹਿਤ ਹੈ। ਉਸ ਮਾਲਕ ਦੀ ਸੰਪੂਰਨ ਰੂਪ ਦੇ ਵਿੱਚ ਅਸੀਂ ਉਪਮਾ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਯਾਦ ਕਰਿਆ ਕਰ, ਸਿਮਰ ਸਿਮਰ ਸਿਮਰ, ਉਹਨੂੰ ਯਾਦ ਕਰਿਆ ਕਰ। ਤਿੰਨ ਵਾਰੀ ਆਖਿਆ ਰੱਬ ਨੂੰ ਯਾਦ ਕਰਿਆ ਕਰ। ਨਾਨਕ ਕਰਮ ਪ੍ਰਾਪਤ ਹੋਏ, ਜਦੋਂ ਉਸ ਮਾਲਕ ਨੂੰ ਯਾਦ ਕਰਾਂਗੇ ਉਹਦੀ ਕਰਮ ਰੂਪੀ ਭਾਵ ਉਹਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇਗੀ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਜਿਹਨੇ ਉਸ ਮਾਲਕ ਨੂੰ ਜਪਿਆ ਹੈ, ਉਹਨੂੰ ਯਾਦ ਕੀਤਾ ਹੈ, ਉਹਦੀ ਸੇਵਾ ਕੀਤੀ ਹੈ, ਤਿਸ ਕਉ ਬਲਿਹਾਰ, ਉਹਨੂੰ ਬਲਿਹਾਰ ਬਲਿਹਾਰ ਜਾਈਏ। ਤਿਸ ਕੈ ਸੰਗ ਤਰੈ ਸੰਸਾਰ। ਹੁਣ ਇੱਥੇ ਭਾਵ ਹੈ ਵੀ ਇੱਥੇ ਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਆਪਣੀ ਸੰਗਤ ਬਦਲੋ। ਇੱਥੇ ਅਰਥ ਕੇਵਲ ਇਹ ਨਹੀਂ ਕਿ ਜੇ ਕੋਈ ਮਨੁੱਖ ਆ, ਕੋਈ ਸਿੱਖ ਆ, ਤੁਸੀਂ ਉਹਦੇ ਕੋਲ ਬੈਠ ਗਏ ਇੱਕ ਮਿੰਟ 'ਤੇ ਤਰ ਜਾਓਗੇ। ਇੱਥੇ ਕਹਿਣ ਤਾਂ ਭਾਵ ਆ ਵੀ ਸੰਸਾਰ ਦੇ ਵਿੱਚ ਜਿਹੜਾ ਵੀ ਮਨੁੱਖ ਚੰਗੇ ਉਹ ਰੱਬ ਦੇ ਬੰਦਿਆਂ ਦੀ ਸੰਗਤ ਵਿੱਚ ਜੁੜ ਜਾਏਗਾ, ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇਗਾ, ਜਿਵੇਂ ਆਪਾਂ ਅਰਦਾਸ ਵਿੱਚ ਵੀ ਮੰਗਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਕਿਉਂਕਿ ਸੰਗਤ ਵਿੱਚ ਇੱਕ ਦੂਸਰੇ ਦੀ ਬੈਠ ਕੇ ਨਾਮ ਚੇਤੇ ਆਉਣਾ, ਰੱਬ ਨੂੰ ਯਾਦ ਕਰਨਾ ਹੈ। ਸੋ ਇਨ ਦਿਸ ਲਾਈਨ ਦ ਗੁਰੂ ਇਜ਼ ਇੰਸਟਰਕਟਿੰਗ ਆਸ, ਇਫ ਯੂਅਰ ਕੰਪਨੀ ਇਜ਼ ਬੈਡ, change that company into good company. If you want to get closer to God, you need to start associating with people who talk about God, who live about God. Start hanging out with those kind of people. Don't hang out with the people who are going to take you away from Him, because your company matters, your friend circle matters. That's your decision you have to make of what kind of friend circle you want to keep. ਤਿਸ ਕੈ ਸੰਗ ਤਰੈ ਸੰਸਾਰ। ਫਿਰ ਜਦੋਂ ਸੰਗਤ ਵਿੱਚ ਆਏਗਾ, ਸੰਗਤ ਵਿੱਚ ਆ ਕੇ ਸੰਗਤ ਵਿੱਚ ਬੈਠ ਕੇ ਗੁਰੂ ਨਾਲ ਤੇਰੀ ਲਾਗ ਲੱਗ ਜਾਏਗੀ। ਤਾਰਨਾ ਗੁਰੂ ਨੇ ਹੀ ਆ, ਬੰਦਾ ਨਹੀਂ ਤਾਰ ਸਕਦਾ। ਇੰਨਾ ਹੈ ਕਿ ਬੰਦਾ ਇੱਕ ਦੂਸਰੇ ਨੂੰ ਪ੍ਰੇਰਨਾ ਦੇ ਸਕਦਾ ਆ। ਅ ਗੁੱਡ ਫਰੈਂਡ ਵਿਲ ਸੁਜੈਸਟ ਹਿਸ ਅਦਰ ਫਰੈਂਡ, ਹੇ ਕਮ ਦਿਸ ਵੇ। ਉੱਥੋਂ ਰਸਤਾ ਨਾ ਪਾਰ ਕਰੀ, ਉੱਥੋਂ ਬ੍ਰਿਜ ਟੁੱਟਾ ਆ, ਡਿੱਗ ਜਾਏਗਾ, ਇੱਥੋਂ ਦੀ ਆ ਜਾ, ਪਰ ਲੰਘਣਾ ਤੈਨੂੰ ਹੀ ਪੈਣਾ ਆ।

ਹੁਣ ਅਰਦਾਸ ਦੇ ਵਿੱਚ ਅਸੀਂ ਬਹੁਤ ਕੁਝ ਮੰਗਦੇ ਹਾਂ ਰੱਬ ਤੋਂ, ਪਰ ਪੰਜਵੇਂ ਪਾਤਸ਼ਾਹ ਜੀ ਕੀ ਮੰਗ ਰਹੇ ਨੇ? ਕਹਿੰਦੇ ਕਹੋ ਨਾਨਕ ਪ੍ਰਭ। ਪ੍ਰਭ ਸੰਬੋਧਨ ਵਾਚ ਕਿੱਥੇ ਆਵਾਜ਼ ਮਾਰੀ ਹੈ ਰੱਬ ਨੂੰ, ਹੈ ਰੱਬਾ, ਪ੍ਰਭੂ ਜੀ ਲੋਚਾ ਪੂਰ, ਇੱਕ ਮੇਰੀ ਲੋਚਾ ਪੂਰੀ ਕਰ ਦੇ। ਕੈਨ ਯੂ ਫੁਲਫਿਲ ਅ ਡਿਜ਼ਾਇਰ ਦੈਟ ਆਈ ਹੈਵ, ਐਂਡ ਵਟ ਇਜ਼ ਦੈਟ ਡਿਜ਼ਾਇਰ? ਉਹ ਲੋਚਾ ਕੀ ਹੈ? ਕਹਿੰਦੇ ਸੰਤ ਜਨਾ ਕੀ ਬਾਛੋਂ ਧੂੜ, ਜਿਹੜੇ ਤੇਰੇ ਨਾਲ ਜੁੜੇ ਆ। ਅਤੇ ਧੂੜ ਲੈਣ ਦਾ ਅਰਥ ਆਪਾਂ ਬਹੁਤ ਵਾਰੀ ਡਿਸਕਸ ਕੀਤਾ, ਕੀ ਆ ਜੀ? ਹਾਂਜੀ, ਸਿੱਖਿਆ। ਜਿਹੜੇ ਰਾਹ 'ਤੇ ਤੇਰੇ ਪਿਆਰੇ ਤੁਰੇ ਹੋਏ ਆ, ਉਹਨਾਂ ਦੇ ਪਿੱਛੇ ਮੈਂ ਵੀ ਤੁਰਨ ਲੱਗ ਪਾਂ, ਉਸ ਰਾਹ 'ਤੇ ਮੈਂ ਵੀ ਤੁਰਨ ਲੱਗ ਪਾਂ। ਸੋ ਮੰਗਿਆ ਕੀ ਹੈ? ਸੱਚਿਆਂ ਦੀ, ਪਿਆਰਿਆਂ ਦੀ, ਗੁਰਸਿੱਖਾਂ ਦੀ ਸੰਗਤ ਅਤੇ ਗੁਰੂ 'ਤੇ ਰਾਹ 'ਤੇ ਤੁਰਨ ਵਾਲੀ ਦਾਤ, ਇੱਕ ਕਿਣਕਾ ਮਿਲ ਜਾਵੇ। ਤਿਲੰਗ ਮਹਿਲਾ ਪੰਜਵਾਂ ਘਰ ਤੀਜਾ। ਤਿਲੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸੁਰ ਤਾਲ ਦੇ ਤੀਜੇ ਘਰ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਿਦਾਇਤ ਕਰਦੇ ਹੋਏ ਉਪਦੇਸ਼ ਦਿੰਦੇ ਹਨ।

ਕਹਿੰਦੇ ਜਿਹੜਾ ਸਾਹਿਬ ਆ, ਜਿਹੜਾ ਸਾਰਿਆਂ ਦਾ ਮਾਲਕ ਆ, ਉਹ ਬੜਾ ਹੀ ਦਿਆਲੂ ਹੈ, ਬੜਾ ਮਿਹਰ ਵਾਲਾ ਆ। ਦੋ ਵਾਰੀ ਕਹਿੰਦੇ ਨੇ ਮਿਹਰਵਾਨ ਸਾਹਿਬ, ਮਿਹਰਵਾਨ। ਫਿਰ ਕਹਿੰਦੇ ਉਹ ਸਾਹਿਬ ਹੈ ਕਿਹਦਾ? ਕਹਿੰਦੇ ਮੇਰਾ ਆ, ਸਾਹਿਬ ਮੇਰਾ। ਇੱਕ ਪਰਸਨਲ ਕਨੈਕਸ਼ਨ ਬਣਦਾ ਆ ਜਦੋਂ ਆਪਾਂ ਕਹਿੰਦੇ ਵੀ ਆਹ ਚੀਜ਼ ਮੇਰੀ ਆ। ਕਹਿੰਦੇ ਰੱਬ ਹੀ ਮੇਰਾ ਆ। ਆਖੋ ਸਤਨਾਮ ਸ੍ਰੀ। ਇਹ ਸਾਹਿਬ ਮੇਰਾ ਆ, ਸਾਹਿਬ ਮੇਰਾ ਮਿਹਰਬਾਨ। ਮੇਰਾ ਸਾਹਿਬ ਕਿਹੋ ਜਿਹਾ? ਬਹੁਤ ਹੀ ਮਿਹਰ ਕਰਨ ਵਾਲਾ, ਬੜਾ ਹੀ ਦਿਆਲੂ ਆ, ਮਿਹਰਾਂ ਵਾਲਾ ਆ। ਜੀ ਸਗਲ ਕਉ ਦੇਦਾਨ ਰਾਉ। ਇੰਨੀ ਮਿਹਰ ਕਰਦਾ ਕਿ ਸਾਰੇ ਜੀਵਾਂ ਨੂੰ ਦਾਨ ਦੇ ਰਿਹਾ। ਹੀ ਗਿਵਸ ਟੂ ਐਵਰੀ ਵਨ, ਨਾਟ ਜਸਟ ਹਿਊਮਨ, ਟੂ ਆਲ ਦ ਸਪੀਸੀਸ। ਤੂੰ ਕਾਹੇ ਡੋਲੈ ਪ੍ਰਾਣੀਆਂ, ਤੁਧ ਰੱਖੇਗਾ ਸਿਰਜਣਹਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਾਹਤੋਂ ਡੋਲੀ ਜਾਂਦਾ ਪ੍ਰਾਣੀਆਂ? ਰੱਬ 'ਤੇ ਭਰੋਸਾ ਰੱਖ, ਤੁਧ ਰੱਖੇਗਾ ਸਿਰਜਣਹਾਰ। ਜਿਹਨੇ ਤੈਨੂੰ ਸਿਰਜਿਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਪੈਦਾ ਕੀਤਾ, ਉਹ ਤੇਰੀ ਰੱਖਿਆ ਆਪੇ ਕਰੇਗਾ। ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਦੀ ਡੂੰਘਾਈ ਵੀ ਸਮਝੀ ਜਾਇਓ ਵੀ ਸਿਰਜਣਹਾਰ ਕੋਈ ਦੂਜਾ ਨਹੀਂ, ਸਿਰਜਣਹਾਰ ਕੌਣ ਹੈ? ਅਕਾਲ ਪੁਰਖ। ਰਮਜ਼ ਸਮਝ ਲਿਓ। ਵਾਈ ਡੂ ਯੂ ਵੇਵਰ? ਪੁੱਟ ਯੂਰ ਫੇਥ ਇਨ ਦ ਵਨ ਹੂ ਹੈਜ਼ ਕ੍ਰੀਏਟਿਡ ਯੂ। ਹੀ ਵਿਲ ਪ੍ਰੋਟੈਕਟ ਯੂ, ਹੀ ਵਿਲ ਟੇਕ ਕੇਅਰ ਆਫ ਯੂ। ਬਟ ਯੂ ਮਸਟ ਪੁੱਟ ਯੂਰ 100% ਫੇਥ ਇਨ ਦੈਟ ਵਨ ਡਿਵਾਈਨ ਬੀਇੰਗ। ਡੋਂਟ ਵੇਵਰ ਅਰਾਊਂਡ ਐਂਡ ਗੋ ਸਮਵੇਅਰ ਐਲਸ ਬਿਲੀਵਿੰਗ ਇਨ ਸਮ ਅਦਰ ਐਂਟੀਟੀ, ਇਨ ਅਦਰ ਪਾਵਰ। ਉਸ ਇੱਕ ਦੇ ਨਾਲ ਜੁੜ ਜਾ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਹਨੇ ਤੈਨੂੰ ਪੈਦਾ ਕੀਤਾ ਆ, ਤੇਰਾ ਆਸਰਾ ਵੀ ਉਹ ਬਣੇਗਾ। ਜਿਹਨੇ ਉਹ ਪਾਈ ਮੇਦਨੀ ਸੋਈ ਕਰਦਾ ਸਾਰ। ਮੇਦਨੀ ਕਹਿੰਦੇ ਨੇ ਧਰਤੀ ਨੂੰ। ਜਿਹਨੇ ਇਹ ਧਰਤੀ ਪੈਦਾ ਕੀਤੀ ਏ, ਉਹ ਇਹਦੀ ਸਾਰ, ਇਹਦੀ ਰੱਖਿਆ, ਇਹਦੀ ਦੇਖਭਾਲ ਵੀ ਆਪ ਕਰ ਰਿਹਾ ਆ, ਹੋਰ ਕੋਈ ਨਹੀਂ ਹੈ, ਉਹ ਮਾਲਕ ਹੀ ਕਰ ਰਿਹਾ ਆ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹ ਹਰੇਕ ਦਿਲ ਦੇ ਵਿੱਚ ਵਸ ਰਿਹਾ, ਦਿਲਾਂ ਦਾ ਮਾਲਕ ਹੈ, ਅਤੇ ਉਹ ਸੱਚਾ ਪਰਵਦਗਾਰ ਆ, ਸਾਰਿਆਂ ਦੀ ਪਾਲਣ ਪੋਸ਼ਣ ਕਰਨ ਵਾਲਾ ਉਹ ਆਪ ਹੀ ਹੈ। ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ। ਅਸੀਂ ਤਾਂ ਉਹਦੀ ਕੁਦਰਤ ਦੀ ਕੀਮਤ ਨਹੀਂ ਜਾਣ ਸਕਦੇ, ਮਾਲਕ ਦੀ ਕੀਮਤ ਕਿਵੇਂ ਜਾਣ ਲੈਣੀ ਹੈ? ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ। ਉਹ ਵੇ ਪਰਵਾਹ ਆ, ਉਹਨੂੰ ਚਿੰਤਾ ਨਹੀਂ ਕਿਸੇ ਚੀਜ਼ ਦੀ, ਟੈਨਸ਼ਨ ਨਹੀਂ ਹੈ, ਫਿਕਰ ਨਹੀਂ ਉਹਨੂੰ। ਇੱਕ ਹੁੰਦਾ ਵੇ ਪਰਵਾਹ, ਇੱਕ ਹੁੰਦਾ ਲਾਪਰਵਾਹ। ਲਾਪਰਵਾਹ ਨਹੀਂ, ਉਹ ਬੇਪਰਵਾਹ ਆ। ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹਾ। ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਇਹ ਬੰਦੇ ਭਾਵ ਇਹ ਮਨੁੱਖ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਕਰ ਬੰਦੇ ਤੂੰ ਬੰਦਗੀ, ਤੂੰ ਬੰਦਗੀ ਕਰਿਆ ਕਰ, ਉਸ ਮਾਲਕ ਨੂੰ ਯਾਦ ਕਰਿਆ ਕਰ, ਉਹਦੇ ਹੁਕਮ 'ਚ ਰਹਿਣਾ ਤੁਰ ਸਿੱਖਿਆ ਕਰ। ਕਰ ਬੰਦੇ ਤੂੰ ਬੰਦਗੀ ਕਿੰਨਾ ਕੁ ਚਿਰ ਕਰਨੀ ਹੈ? ਕਹਿੰਦੇ ਜਿਚਰ ਘੱਟ ਮੈਂ ਸਾਹ। ਘੱਟ ਕਹਿੰਦੇ ਨੇ ਭਾਂਡੇ ਨੂੰ, ਜਿੰਨਾ ਚਿਰ ਸਰੀਰ ਰੂਪੀ ਭਾਂਡੇ ਦੇ ਵਿੱਚ ਸਾਹ ਚੱਲ ਰਹੇ ਨੇ, ਉਨਾ ਚਿਰ ਮਾਲਕ ਦੀ ਬੰਦਗੀ ਕਰਿਆ ਕਰ। ਪ੍ਰੇਜ਼ ਦ ਕ੍ਰੀਏਟਰ, ਲਿਵ ਯੋਰ ਲਾਈਫ ਅਕੋਰਡਿੰਗ ਟੂ ਦ ਮੈਸੇਜ, ਟੂ ਦ ਹੁਕਮ ਆਫ ਦ ਗੁਰੂ, ਐਜ਼ ਲੌਂਗ ਐਜ਼ ਯੂ ਹੈਵ ਬ੍ਰੈਥ ਇਨ ਦਿਸ ਬਾਡੀ। ਇੱਥੇ ਕਈ ਵਾਰੀ ਕਈ ਵੀਰ ਇਹਨੂੰ ਪਾਠ ਕਰ ਬੰਦੇ ਤੂੰ ਬੰਦਗੀ ਜਿਚਰ ਘੱਟਵੇਂ ਸਾਹੋ ਪੜ੍ਹ ਜਾਂਦੇ ਹਨ, ਪਰ ਸਾਹੋ ਉਚਾਰਨ ਨਹੀਂ ਹੈ। ਕਈ ਰਾਗੀਆਂ ਦਾ ਕੀਰਤਨ ਟੇਪਾਂ 'ਚ ਵੀ ਉਹ ਸਾਹੋ ਹੀ ਉਚਾਰਨ ਕਰੀ ਜਾਂਦੇ ਨੇ। ਸਾਹ ਆ, ਆਪਾਂ ਸਾਹ ਲੈਂਦੇ ਹਾਂ, ਸਾਹ ਹੀ ਕਹਿੰਦੇ ਹਾਂ। ਔਂਕੜ ਲੱਗੀ ਹੈ ਕਿਉਂਕਿ ਇੱਕ ਵਚਨ ਪੁਲਿੰਗ ਹੈ, ਇਟਸ ਸਿੰਗੂਲਰ ਨਾਊਨ ਮੈਸਕੁਲਿਨ।
ਠੀਕ ਉਸੇ ਤਰ੍ਹਾਂ ਵੇਪਰਵਾਹ ਦੇ ਹਾਹੇ ਨੂੰ ਵੀ ਔਂਕੜ ਲੱਗੀ, ਇਹਨੂੰ ਵੇਪਰਵਾਹੋ ਨਹੀਂ ਪੜ੍ਹਨਾ, ਨਾਉਨ ਹੈ, ਇਹ ਵੇਪਰਵਾਹ ਹੀ ਪੜ੍ਹਨਾ ਹੈ, ਔਂਕੜ ਉਚਾਰਨ ਵਿੱਚ ਨਹੀਂ ਆਏਗੀ। ਕੁਦਰਤ ਕੀਮ ਨਾ ਜਾਣੀਐ ਵੱਡਾ ਵੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਤੂੰ ਸਮਰੱਥ ਹੈ, ਯੂ ਆਰ ਆਲ ਪਾਵਰਫੁਲ, ਤੂੰ ਅਕਥ ਹੈ, ਆਈ ਕੈਨ ਨਾਟ ਇਲੈਬੋਰੇਟ ਯੂ, ਆਈ ਕੈਨ ਨਾਟ ਡਿਸਕ੍ਰਾਈਬ ਯੂ ਕੰਪਲੀਟਲੀ, ਤੈਨੂੰ ਕਥ ਨਹੀਂ ਸਕਦਾ। ਜੇ ਮੈਂ ਕਹਿ ਦੇਵਾਂ ਕਿ ਮੈਂ ਬੋਲ ਕੇ ਰੱਬ ਦੇ ਸਾਰੇ ਗੁਣ ਸਭ ਕੁਝ ਤੁਹਾਨੂੰ ਦੱਸਦਾ, ਵੀ ਰੱਬ ਇੱਦਾਂ ਦਾ ਹੁੰਦਾ ਨਹੀਂ ਦੱਸ ਸਕਦਾ, ਅਕਥ ਹੈ। ਅਗੋਚਰ ਜਿਹੜਾ ਸਾਡੇ ਗਿਆਨ ਇੰਦਰੀਆਂ ਦੀ ਪਕੜ ਵਿੱਚ ਵੀ ਨਹੀਂ ਆ ਸਕਦਾ, ਇਹ ਤੋਂ ਵੀ ਬਾਹਰ ਹੈ। ਜੀਓ ਪਿੰਡ ਤੇਰੀ ਰਾਸ, ਇਹ ਜਿਹੜਾ ਜਿੰਦੇ ਆ, ਜਿਹੜਾ ਸਰੀਰ ਆ, ਮਾਲਕਾ ਤੇਰੀ ਪੂੰਜੀ ਹੈ, ਤੇਰੀ ਰਾਸ ਹੈ। ਦਿਸ ਮਾਇੰਡ, ਦਿਸ ਬਾਡੀ, ਦਿਸ ਸੋਲ ਇਜ਼ ਯੋਰ ਵੈਲਥ, ਇਟਸ ਇਟ ਵਾਜ਼ ਨੈਵਰ ਮਾਇੰਡ ਟੂ ਬਿਗਿਨ ਵਿਦ ਐਨੀ ਵੇ। ਯੂ ਆਰ ਦਾ ਵਨ ਹੂ ਕ੍ਰੀਏਟਿਡ ਮੀ, ਯੂ ਆਰ ਦਾ ਵਨ ਹੂ ਗੇਵ ਮੀ ਦ ਸੋਲ, ਯੂ ਆਰ ਦਾ ਵਨ ਹੂ ਬ੍ਰੌਟ ਮੀ ਟੂ ਦਿਸ ਅਰਥ, ਐਂਡ ਯੂ ਆਰ ਦਾ ਵਨ ਹੂ ਇਜ਼ ਗੋਇੰਗ ਟੂ ਟੇਕ ਇਟ ਅਵੇ, ਨਥਿੰਗ ਵਾਜ਼ ਮਾਇੰਡ ਟੂ ਬਿਗਿਨ ਵਿਦ। ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ, ਤੇਰੀ ਰਹਿਮ ਹੋਵੇ, ਤੇਰੀ ਬਖਸ਼ਿਸ਼ ਹੋਵੇ ਤਾਂ ਮਨ ਦਾ ਸੁੱਖ ਮਿਲਦਾ ਆ, ਅਤੇ ਨਾਨਕ ਦੀ ਅਰਦਾਸ ਇਹੀ ਹੈ ਕਿ ਸਦਾ ਮੈਨੂੰ ਮਨ ਦਾ ਉਹ ਸੁੱਖ ਮਿਲਦਾ ਮਿਲ ਜਾਵੇ, ਉਹ ਆਤਮਿਕ ਆਨੰਦ ਮਿਲ ਜਾਵੇ, ਜੋ ਸੁਰਤ ਹੈ ਉਹ ਮਾਲਕ ਦੇ ਪ੍ਰੇਮ ਦੇ ਵਿੱਚ ਖੁੱਭੀ ਰਹੇ। ਰਹਿਮ ਤੇਰੀ ਸੁੱਖ ਪਾਇਆ, ਸਦਾ ਨਾਨਕ ਕੀ ਅਰਦਾਸ। ਅੱਜ ਦੀ ਵਿਚਾਰ ਇੱਥੇ ਤੱਕ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਸ ਤਰੀਕੇ ਦੇ ਨਾਲ ਤੁਸੀਂ ਰੱਬ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਇੱਕ ਆਪਣੇ ਅੰਦਰ ਇਹ ਵੀ ਵਿਚਾਰ ਆ ਕਿ ਸ਼ਾਇਦ ਸਾਰੇ ਰਾਹ ਰੱਬ ਤੱਕ ਹੀ ਜਾਂਦੇ ਆ। ਸੋ ਜੇ ਸਾਰੇ ਰਾਹ ਰੱਬ ਤੱਕ ਜਾਂਦੇ ਆ, ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਵੱਖਰਾ ਰਾਹ ਚਲਾਉਣ ਦੀ ਕੀ ਲੋੜ ਸੀ। ਸੋ ਇੱਥੇ ਸਪਸ਼ਟ ਰੂਪ ਵਿੱਚ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਕਿ ਇਹ ਜੋਗੀ ਤੇਰਾ ਰਾਹ ਰੱਬ ਵੱਲ ਨਹੀਂ ਜਾ ਰਿਹਾ। ਆ ਮੈਂ ਤੈਨੂੰ ਦੱਸਦਾ ਕਿਹੜਾ ਰਾਹ ਰੱਬ ਵੱਲ ਜਾ ਰਿਹਾ ਆ। ਤੇ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜੇ ਆਪਣੀ ਸੰਗਤ ਵਿੱਚ ਕੋਈ ਯੋਗ ਧਰਮ ਨੂੰ ਮੰਨਣ ਵਾਲਾ ਬੈਠਾ ਆ, ਗੁਰੂ ਪਾਤਸ਼ਾਹ ਨੇ ਤਾਂ ਕਹਿਣਾ ਕਿ ਭਾਈ ਜੋ ਤੂੰ ਕਰ ਰਿਹਾ ਉਹ ਗਲਤ ਕਰ ਰਿਹਾ, ਉਹਦੇ ਨਾਲ ਰੱਬ ਤੱਕ ਨਹੀਂ ਪਹੁੰਚਿਆ ਜਾਣਾ। ਹੁਣ ਦੋ ਤਰ੍ਹਾਂ ਦੇ ਮਨੁੱਖ ਹੋਣਗੇ, ਇੱਕ ਤਾਂ ਉਹ ਹੋਏਗਾ ਜਿਹੜਾ ਗੁਰੂ ਅੱਗੇ ਮੱਥਾ ਟੇਕ ਕੇ ਬੈਠਾ ਕਿ ਸੱਚੇ ਪਾਤਸ਼ਾਹ ਮੈਨੂੰ ਦੱਸ ਮੈਂ ਰੱਬ ਤੱਕ ਕਿਵੇਂ ਪਹੁੰਚਾਂ, ਤੂੰ ਜੋ ਕਹੇਗਾ ਮੈਂ ਉਹ ਮੰਨਾਂਗਾ। ਅਤੇ ਜੇ ਉਹਨੂੰ ਗੁਰੂ ਨੇ ਕਹਿਤਾ ਕਿ ਜਿਹੜਾ ਤੂੰ ਯੋਗ ਧਰਮ ਕਰ ਰਿਹਾ ਆ ਇਹ ਛੱਡ ਦੇ, ਉਹ ਸੱਤ ਬਚਨ ਕਹਿ ਕੇ ਛੱਡ ਦੇਗਾ ਅਤੇ ਗੁਰੂ ਦੀ ਗੱਲ 'ਤੇ ਤੁਰ ਪਏਗਾ। ਇੱਕ ਦੂਸਰਾ ਮਨੁੱਖ ਹੋਏਗਾ, ਉਹ ਕਹੇਗਾ ਇਹ ਕੀ ਗੱਲ ਕਹਿਤੀ, ਅਸੀਂ ਤਾਂ ਇੰਨੇ ਹਜ਼ਾਰ ਸਾਲਾਂ ਤੋਂ ਇਹ ਸਾਡੀ ਪਰੰਪਰਾ ਚੱਲੀ ਆ ਰਹੀ ਆ, ਇਹਨੂੰ ਬਸ ਲਾਂਭੇ ਕਰ ਦਈਏ, ਇਹ ਤਾਂ ਸਾਡੇ ਧਰਮ ਦੀ ਨਿੰਦਿਆ ਹੋ ਗਈ, ਤੂੰ ਤਾਂ ਸਾਡੇ ਸਿਸਟਮ ਨੂੰ ਹੀ ਝੂਠ ਕਹਿਤਾ। ਜਿਹੜਾ ਇਹੋ ਜਿਹੀ ਬਿਰਤੀ ਦਾ ਮਨੁੱਖ ਹੋਏਗਾ ਉਹਨੂੰ ਗੁਰਬਾਣੀ ਦੀ ਇਹ ਵਿਚਾਰ ਚੰਗੀ ਨਹੀਂ ਲੱਗੇਗੀ। ਉਹ ਫਿਰ ਕੀ ਕਰੇਗਾ, ਉਹ ਕੋਸ਼ਿਸ਼ ਕਰੇਗਾ ਕਿ ਇਹ ਵਿਚਾਰ ਬੰਦ ਹੋ ਜਾਵੇ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਖਿੰਥਾ, ਜਿਹੜੇ ਜੋਗੀ ਨੇ ਉਹ ਆਪਣੇ ਧਰਮ ਅਨੁਸਾਰ ਖਿੰਥਾ ਉਹ ਕੱਪੜਾ ਪਹਿਨਦੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਖਿੰਥਾ ਪਹਿਨਣ ਦੇ ਨਾਲ ਤੂੰ ਜੋਗੀ ਨਹੀਂ ਬਣ ਸਕਦਾ। ਯੋਗ ਦਾ ਦੂਸਰਾ ਅਰਥ ਹੈ ਮਿਲਾਪ, ਰੱਬ ਦੇ ਨਾਲ ਮਿਲਾਪ ਕਰਨਾ, ਉਹਨੂੰ ਯੋਗ ਕਹਿੰਦੇ ਨੇ। ਸੋ ਯੋਗ ਨਾ ਡੰਡਾ, ਤੇ ਯੋਗੀ ਜਿਹੜੇ ਹੁੰਦੇ ਸੀ ਉਹ ਇੱਕ ਡੰਡਾ ਵੀ ਆਪਣੇ ਕੋਲ ਰੱਖਦੇ ਹੁੰਦੇ ਸੀ, ਜਿਵੇਂ ਅੱਜ ਵੀ ਸਿੱਖੀ ਦੇ ਵਿੱਚ ਯੋਗੀ ਆਈ ਜਾ ਰਹੇ ਨੇ। ਯੋਗ ਨਾ ਡੰਡਾ ਯੋਗ ਨਾ ਭਸਮ ਚੜ੍ਹਾਈਐ, ਤੇ ਯੋਗੀ ਕੀ ਕਰਦੇ ਸੀਗੇ, ਉਹ ਸਮਾਧੀ ਲਾ ਕੇ ਭਸਮ ਕਹਿੰਦੇ ਨੇ ਸਵਾਹ ਨੂੰ, ਉਹ ਆਪਣੇ ਪਿੰਡੇ ਤੇ ਆਪਣੇ ਮੂੰਹ ਤੇ ਸਵਾਹ ਮਲ ਕੇ ਬੈਠ ਜਾਂਦੇ ਸੀ। ਗੁਰੂ ਪਾਤਸ਼ਾਹ ਕਹਿੰਦੇ ਭਸਮ ਚੜ੍ਹਾਈ ਹੈ, ਸਵਾਹ ਆਪਣੇ ਸਰੀਰ ਤੇ ਚੜ੍ਹਾਉਣ ਦੇ ਨਾਲ ਮਲਣ ਦੇ ਨਾਲ ਯੋਗ ਨਹੀਂ ਤੈਨੂੰ ਪ੍ਰਾਪਤ ਹੋ ਸਕਦਾ, ਭਾਵ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ, ਤੂੰ ਗਲਤ ਰਾਹ ਪਿਆ ਹੋਇਆ। ਸੋ ਇਨ ਦਿਸ ਸ਼ਬਦ ਗੁਰੂ ਜੀ ਇਜ਼ ਟਰਾਇੰਗ ਟੂ ਐਜੂਕੇਟ ਦੋਜ਼ ਯੋਗੀਜ਼ ਹੂ ਆਰ ਟਰਾਇੰਗ ਟੂ ਡੂ ਰਿਲੀਜੀਅਸ ਐਕਸ਼ਨ ਇਨ ਦਾ ਨੇਮ ਆਫ ਰਿਲੀਜਨ, ਇਨ ਦਾ ਨੇਮ ਆਫ ਧਰਮਾ, ਇਨ ਦਾ ਨੇਮ ਆਫ ਗਾਡ। Their goal is to attain enlightenment, but Guru Nanak Dev Ji is saying, this is not the way. By rubbing ash on your body, on your face, and doing all these things, you're not going to achieve anything. Yogana mundi. So yogi ki karde si kann padwa ke kanna ch mundra pa lende si. Guru Nanak Patshah Ji kende, ਮੁੰਦਰਾਂ ਪਾਉਣ ਦੇ ਨਾਲ ਯੋਗ ਦੀ ਪ੍ਰਾਪਤੀ ਨਹੀਂ ਆਉਣੀ। ਵਟ ਦ ਯੋਗੀਜ਼ ਯੂਸ ਟੂ ਡੂ ਇਜ਼ ਦੇ ਯੂਸ ਟੂ ਪੀਅਰਸ ਦੇਅਰ ਈਅਰਸ ਐਂਡ ਵੇਅਰ ਲੌਂਗ ਈਅਰਿੰਗਸ, ਬਿਗ ਈਅਰਿੰਗਸ। ਇਟ ਵਾਜ਼ ਅ ਸਾਈਨ ਦੈਟ ਹੀ ਇਜ਼ ਅ ਰਿਲੀਜੀਅਸ ਪਰਸਨ। ਐਂਡ ਗੁਰੂ ਜੀ ਇਜ਼ ਸੇਇੰਗ ਦਿਸ ਇਜ਼ ਨਾਟ ਗੋਇੰਗ ਗੈਟ ਯੂ ਕਲੋਸਰ ਟੂ ਗਾਡ। ਮੂੰਡ ਮੁੰਡਾਇਆ ਯੋਗ ਨਾ ਸਿੰਘੀ ਵਾਈਐ, ਨਾ ਮੁੰਦਰਾਂ ਪਾ ਕੇ ਨਾ ਮੂੰਡ ਮੁੰਡਾਇਆ। ਮੂੰਡ ਕਹਿੰਦੇ ਨੇ ਸਿਰ ਨੂੰ, ਕਈ ਯੋਗੀ ਆਪਣਾ ਸਿਰ ਸ਼ੇਵ ਕਰ ਲੈਂਦੇ ਨੇ, ਜਿਵੇਂ ਖਾਸ ਕਰਕੇ ਤੁਸੀਂ ਬੁੱਧਿਸਟ ਯੋਗੀ ਦੇਖੇ ਹੋਣਗੇ। ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬਾਲਡ ਹੋ ਕੇ ਸਿਰ ਦੇ ਕੇਸ ਉਤਾਰ ਕੇ ਵੀ ਯੋਗ ਦੀ ਪ੍ਰਾਪਤੀ ਨਹੀਂ ਹੋਵੇਗੀ। ਯੋਗ ਨਾ ਸਿੰਘੀ ਵਾਈਐ, ਫਿਰ ਯੋਗੀ ਇੱਕ ਇੰਸਟਰੂਮੈਂਟ ਵਜਾਉਂਦੇ ਆ, ਸਿੰਘੀ ਜਿਹਨੂੰ ਆਖਦੇ ਨੇ, ਉਹ ਪਹਿਲਾਂ ਹਿਰਨ ਦੇ ਸਿੰਘ ਤੋਂ ਬਣਦੀ ਹੁੰਦੀ ਸੀ। ਉਹਨਾਂ ਦਾ ਮੰਨਣਾ ਸੀ ਜੋ ਯੋਗ ਮਤ ਆ, ਉਹ ਕਹਿੰਦੇ ਕਿ ਸਾਡੇ ਸਰੀਰ ਦੇ ਵਿੱਚ ਸੱਤ ਚੱਕਰਾਂ ਨੇ ਐਨਰਜੀ ਦੇ, ਜਿਵੇਂ ਕੁੰਡਲੀਨੀ ਯੋਗਾ ਤੁਸੀਂ ਸੁਣਿਆ ਹੋਵੇਗਾ। ਤੇ ਹਰੇਕ ਚੱਕਰ ਜਿਹੜਾ ਆ ਉਹ ਉਹਨਾਂ ਦੇ ਗ੍ਰੰਥਾਂ ਮੁਤਾਬਕ ਉਹ ਜੋੜਦੇ ਨੇ ਇੱਕ ਪਾਵਰ ਨਾਲ, ਇੱਕ ਦੇਵਤੇ ਦੇ ਨਾਲ। ਜਦੋਂ ਉਸ ਚੱਕਰੇ 'ਚ ਧਿਆਨ ਲਾ ਕੇ ਨਾਲ ਉਹ ਸਿੰਘੀ ਵਜਾਉਂਦੇ ਆ, ਉਹ ਵਾਈਬ੍ਰੇਟ ਕਰਦੇ ਆ ਉਸ ਇੰਸਟਰੂਮੈਂਟ ਨੂੰ, ਤਾਂ ਉਹ ਕਹਿੰਦੇ ਆ ਵੀ ਉਸ ਦੇਵਤੇ ਦੀ, ਉਸ ਸ਼ਕਤੀ ਦੀ, ਉਸ ਕੁੰਡਲਨੀ ਦੀ ਜਿਹੜੀ ਪਾਵਰ ਆ, ਉਸ ਸਿੰਘੀ ਦੀ ਵਾਈਬ੍ਰੇਸ਼ਨ ਦੇ ਨਾਲ ਉਹ ਖੁੱਲ੍ਹਦੀ ਆ, ਉਹ ਐਨਰਜੀ ਮਿਲਦੀ ਆ ਉਹਨੂੰ। ਜਾਂ ਉਹਨਾਂ ਨੇ ਜਿਸ ਚੱਕਰ ਦੇ ਵਿੱਚ ਜਿਸ ਜਿਹੜਾ ਦੇਵਤਾ ਉਹਨਾਂ ਨੇ ਮਿਥਿਆ ਆ ਉਹਦਾ ਧਿਆਨ ਧਰ ਕੇ ਉਹ ਸਿੰਘੀ ਵਜਾਉਂਦੇ ਆ, ਤਾਂ ਕਿ ਸਾਨੂੰ ਉਹ ਦੇਵਤੇ ਦੀ ਪਾਵਰ ਮਿਲ ਜਾਏ ਅਤੇ ਸਾਡਾ ਸਭ ਤੋਂ ਥੱਲੜਾ ਚੱਕਰਾ ਖੁੱਲ੍ਹ ਜੇ, ਫਿਰ ਉੱਤੋਂ ਖੁੱਲ੍ਹ ਜੇ, ਉੱਤੋਂ ਖੁੱਲ੍ਹ ਜੇ। ਫਿਰ ਕਹਿੰਦੇ ਇਸ ਤਰ੍ਹਾਂ ਸਾਰੇ ਖੋਲ੍ਹ ਖੋਲ੍ਹ ਕੇ ਦਸਮ ਦੁਆਰ ਤੱਕ ਪਹੁੰਚਣਾ ਸੀ। ਗੁਰੂ ਪਾਤਸ਼ਾਹ ਕਹਿੰਦੇ ਇਹ ਕੋਈ ਤਰੀਕਾ ਨਹੀਂ ਹੈਗਾ ਭਾਈ ਰੱਬ ਦੇ ਮਿਲਾਪ ਦਾ। ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ। ਆ ਮੈਂ ਤੈਨੂੰ ਦੱਸਾਂ ਸਹੀ ਰਾਹ ਕੀ ਆ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਦੇ ਵਿੱਚ ਰਹਿ ਕੇ ਸੁਰਮਾ ਆਪਣੇ ਆਪ ਨੂੰ ਲੱਗਣ ਨਹੀਂ ਦੇਣਾ, ਨਿਰੰਜਨ ਰਹੀਐ। ਹੁਣ ਦੇਖੋ ਜਿਹੜੇ ਅੱਖਰੀ ਅਰਥ ਆ ਸਾਨੂੰ ਇਹ ਤੋਂ ਬਾਹਰ ਜਾ ਕੇ ਵਿਚਾਰ ਕਰਨੀ ਪਏਗੀ ਇਹਦਾ ਮਤਲਬ ਕੀ ਆ। ਇੱਥੇ ਅੱਖਾਂ ਨੂੰ ਲਾਉਣ ਵਾਲਾ ਸੁਰਮਾ ਜਾਂ ਕਾਲਖ ਦੀ ਗੱਲ ਨਹੀਂ ਹੋ ਰਹੀ, ਕਿਉਂਕਿ ਕਈ ਵੇਲੇ ਕਿਹਾ ਜਾਂਦਾ ਕਿ ਜੋ ਲਿਖਿਆ ਉਹੀ ਪੜ੍ਹੋ, ਹੋਰ ਕੋਈ ਆਪਣੇ ਕੋਲੋਂ ਗੱਲ ਨਾ ਜੋੜੋ, ਫਿਰ ਇਹ ਅਰਥ ਕਿਵੇਂ ਹੋਣਗੇ। ਕੋਲੋਂ ਸ਼ਬਦ ਜੋੜ ਕੇ ਵਿਚਾਰ ਕਰਨੀ ਪਏਗੀ ਨਾ, ਤਾਂ ਹੀ ਸਮਝ ਆਏਗੀ। ਅੰਜਨ ਕੀ ਹੈ? ਜੋ ਮਾਇਆ ਆ। ਹੁਣ ਕੋਈ ਕਹੇ ਅੰਜਨ ਦਾ ਅਰਥ ਤੂੰ ਮਾਇਆ ਕਿਵੇਂ ਕਰ ਦਿੱਤਾ, ਮਾਇਆ ਤਾਂ ਲਿਖਿਆ ਹੀ ਨਹੀਂ ਹੋਇਆ ਇੱਥੇ, ਤੂੰ ਕੋਲੋਂ ਬਣਾਈ ਜਾਂਦਾ। ਇਹਨੂੰ ਤਾਂ ਗੁਰੂ ਸਾਹਿਬ ਕਹਿੰਦੇ ਵਿਚਾਰ ਕਰ, ਇਹਦਾ ਅਰਥ ਕੀ ਹੋ ਸਕਦਾ? ਤੁਸੀਂ ਵਿਚਾਰ ਕਰ ਲਓ, ਸੁਰਮੇ ਦੇ ਵਿੱਚ ਰਹਿਣਾ ਪਰ ਸੁਰਮਾ ਆਪਣੇ ਆਪ ਨੂੰ ਲੱਗਣ ਨਹੀਂ ਦੇਣਾ, ਪੋਸੀਬਲ ਹੈ? ਤੁਸੀਂ ਸੁਰਮੇ ਦੀ ਬੋਰੀ 'ਚ ਛਾਲ ਮਾਰ ਦਿਓ, ਸੁਰਮਾ ਲੱਗੂਗਾ ਕਿ ਨਹੀਂ ਲੱਗੂਗਾ? ਫਿਰ ਕੀ ਸੈਂਸ ਬਣਿਆ ਇਸ ਪੰਕਤੀ ਦਾ? ਇਹ ਵਿਚਾਰ ਕਰਨਾ ਪੈਣਾ। ਸੁਰਮੇ ਤੋਂ ਭਾਵ ਆ ਕਾਲਖ, ਭਾਵ ਮਾਇਆ, ਜਿਹੜੀ ਸਾਡੇ ਮਨ ਨੂੰ ਮੈਲਾ ਕਰ ਦਿੰਦੀ ਆ। ਅੰਜਨ ਤੋਂ ਭਾਵ ਇਸ ਸੰਸਾਰ ਦੇ ਵਿੱਚ ਰਹਿਣਾ ਆ, ਇਸ ਮਾਇਆ ਦੇ ਵਿੱਚ ਰਹਿਣਾ ਆ, ਪਰ ਉਹ ਮਾਇਆ ਦੀ ਕਾਲਖ ਨੂੰ ਆਪਣੇ 'ਤੇ ਲੱਗਣ ਨਹੀਂ ਦੇਣਾ, ਨਿਰੰਜਨ ਹੋ ਕੇ ਰਹਿਣਾ ਆ। ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ। ਆ ਆ ਜੋਗ ਦੀ ਜੁਗਤ, ਆ ਸਮਾਧੀਆਂ ਲਾ ਲਈਆਂ, ਇੱਥੇ ਧਿਆਨ ਰੱਖ ਲਿਆ, ਮੈਂ ਆਹ ਚੱਕਰ ਖੋਲ੍ਹਣਾ, ਮੈਂ ਉਹ ਚੱਕਰ ਖੋਲ੍ਹਣਾ, ਇਹ ਜੁਗਤ ਨਹੀਂ ਹੈਗੀ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਹੁਣ ਅੱਗੇ ਸ਼ਬਦ ਹੈ ਗੱਗਾ ਲੱਲਾ ਲੱਲੇ ਨੂੰ ਬਿਹਾਰੀ। ਕਈ ਸਾਡੇ ਵੀਰ ਕਹਿੰਦੇ ਜਿਵੇਂ ਲਿਖਿਆ ਉਵੇਂ ਹੀ ਪੜ੍ਹਨਾ ਚਾਹੀਦਾ ਆ, ਜਿਵੇਂ ਲਿਖਿਆ ਜੀ ਉਵੇਂ ਪੜ੍ਹਾਂਗੇ। ਫਿਰ ਕੀ ਪੜ੍ਹਾਂਗੇ ਜੀ? ਗਲੀ ਗਲੀ ਪੜ੍ਹ ਲਿਆ ਤਾਂ ਕੋਈ ਅਰਥ ਤਾਂ ਬਣਿਆ ਨਹੀਂ। ਇੱਥੇ ਤੁਹਾਨੂੰ ਅਧਕ ਲਾ ਕੇ ਬਿਹਾਰੀ ਦੇ ਪਿੱਛੇ ਬਿੰਦੀ ਲਾਉਣੀ ਪੈਣੀ ਜਦੋਂ ਉਚਾਰਨ ਕਰਨਾ ਹੈ। ਗੱਲੀ ਗੱਲੀ ਜੋਗ ਨਾ ਹੋਈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, दवाई देना, अपॉइंटमेंट्स ते लेके जाना या सफाई विच मदद करदे ने, तुहानू जेब विचों कोई भी खर्चा नहीं आएगा। ए सीधा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
4: वाहेगुरु जी का खालसा, वाहेगुरु जी की फतेह। कैलगरी च 24 घंटे सत्तो दिन चलन वाले इको एक धार्मिक पंजाबी रेडियो 102.7 FM तो हुन सर्वन करो जी आद गुरु जुगो जुग अटल सत गुरु तन तन साहब श्री गुरु ग्रंथ साहब जी दा सच खंड श्री हरमंदर साहब श्री अमृतसर साहब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।
5: सतनाम वाहिगुरु साहिब जी। राम कली महला पहला।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਇਹ ਪਾਵਨ ਪਵਿੱਤਰ ਫਰਮਾਨ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹਦੀ ਭੂਮਿਕਾ ਇਹ ਹੈ ਕਿ ਮਨੁੱਖੀ ਸੁਭਾਅ ਦੇ ਵਿੱਚ ਇਹ ਕਮਜ਼ੋਰੀ ਹੈ ਕਿ ਮੈਂ ਹੀ ਠੀਕ ਹਾਂ ਤੇ ਬਾਕੀ ਦੇ ਗਲਤ ਹਨ। ਸਾਡੇ ਸੁਭਾਅ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਕਿ ਮੈਂ ਠੀਕ ਹਾਂ ਲੇਕਿਨ ਬਾਕੀ ਦੇ ਗਲਤ ਨੇ। ਲੇਕਿਨ ਗੁਰਮਤਿ ਦਾ ਸਿਧਾਂਤ ਇਹ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਮੈਂ ਚੰਗਾ ਨਹੀਂ ਲੇਕਿਨ ਬਾਕੀ ਦੇ ਜਿੰਨੇ ਨੇ ਇਹ ਸਾਰੇ ਦੇ ਸਾਰੇ ਚੰਗੇ ਨੇ, ਇਹ ਗੁਰਮਤਿ ਸਿਧਾਂਤ ਹੈ। ਗੁਰਮੁਖੋ ਇਸ ਲੜੀ ਦੇ ਤਹਿਤ ਜਿਵੇਂ ਆਪਾਂ ਅੱਜ ਹੀ ਵੇਹਨੇ ਆ ਵੀ ਸਿਆਸੀ ਲੋਕ ਚਾਹੁੰਦੇ ਨੇ ਵੀ ਆਪਾਂ ਦੂਜੇ ਦੀ ਕੁਰਸੀ ਖੋਹ ਕੇ ਮੈਂ ਬਹਿ ਜਾਈਏ, ਇਹ ਮਨੁੱਖੀ ਸੁਭਾਅ ਦੇ ਵਿੱਚ ਬੜੀ ਪੁਰਾਣੀ ਕਮਜ਼ੋਰੀ ਹੈ। ਇਹ ਕੇਵਲ ਰਾਜਨੀਤੀ ਵਿੱਚ ਹੀ ਨਹੀਂ ਧਾਰਮਿਕ ਲੋਕਾਂ ਦੇ ਵਿੱਚ ਵੀ ਰਹੀ। ਔਰ ਜਿਸ ਮੌਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਹਿੰਦੁਸਤਾਨ ਵਿੱਚ ਯੋਗੀਆਂ ਦਾ ਬੋਲਬਾਲਾ ਸੀ, ਔਰ ਉਹ ਆਪਣੀਆਂ ਕਰਾਮਾਤਾਂ ਵਿਖਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਤੇ ਮਨੁੱਖੀ ਸੁਭਾਅ ਦੇ ਵਿੱਚ ਸਾਡੀ ਫਿਤਰਤ ਚ ਇਹ ਕਮਜ਼ੋਰੀ ਹੈ ਕਿ ਆਪਾਂ ਦੂਜੇ ਦੀ ਕਰਾਮਾਤ ਵੇਖ ਕਰਕੇ ਉਹਦੇ ਤੋਂ ਮੁਤਾਸਰ ਹੋ ਕਰਕੇ ਆਪਾਂ ਉਹਦੇ ਮਗਰ ਲੱਗ ਜਾਂਦੇ ਹਾਂ। ਸਾਡੇ ਸਿੱਖ ਧਰਮ ਦੇ ਵਿੱਚ ਕਰਾਮਾਤ ਨੂੰ ਕਹਿਰ ਕਿਹਾ ਗਿਆ, ਲੇਕਿਨ ਜਿੱਥੇ ਪ੍ਰਮਾਤਮਾ ਦੀ ਹੋਣ ਦਾ ਸਵਾਲ ਉੱਥੇ ਗੁਰੂ ਪਾਤਸ਼ਾਹ ਨੇ ਕਰਾਮਾਤ ਵਿਖਾਈ ਆਪਣੀ ਵਡਿਆਈ ਲਈ ਨਹੀਂ, ਲੇਕਿਨ ਪਰਿਪੂਰਨ ਪ੍ਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰਨ ਵਾਸਤੇ। ਜਦੋਂ ਅਸੀਂ ਦੁਨੀਆਂ ਦੇ ਧਰਮਾਂ ਦਾ ਮੁਤਾਲਿਆ ਕਰਦੇ ਹਾਂ ਤੇ ਬਹੁ ਗਿਣਤੀ ਵਿੱਚ ਸਾਡਾ ਸਮਾਜ ਵਿੱਚ ਮੁਸਲਮਾਨ ਭਰਾ ਨੇ ਸਾਡੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀਰ, ਉਸ ਇਸਲਾਮ ਦੇ ਵਿੱਚ ਜਿੰਨਾ ਚਿਰ ਕੋਈ ਕਰਾਮਾਤ ਨਾ ਵਿਖਾਏ ਉਹਨੂੰ ਉਹ ਪੀਰ ਨਹੀਂ ਬਣਦੇ। ਔਰ ਉਹਨੂੰ ਪੀਰ ਬਣਨ ਵਾਸਤੇ ਆਪਣੀ ਕਰਾਮਾਤ ਦਾ ਪ੍ਰਗਟਾਵਾ ਕਰਨਾ ਪੈਂਦਾ ਹੈ। ਇਸੇ ਪ੍ਰਕਾਰ ਇਹ ਯੋਗੀ ਲੋਕ ਪ੍ਰਾਣਾਯਾਮ ਦੇ ਦੁਆਰਾ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਮੁਤਾਸਰ ਕਰਦੇ। ਇਹ ਮੈਂ ਆਮ ਕਰਕੇ ਗੱਲ ਕਹਿੰਦਾ ਹੈ ਤੇ ਕਈ ਹੱਸ ਪੈਂਦੇ ਨੇ, ਕਈਆਂ ਨੂੰ ਚੰਗੀ ਵੀ ਲੱਗਦੀ ਹੈ। ਆ ਤੁਸੀਂ ਡੇਰਿਆਂ ਵਿੱਚ ਜਾਂਦੇ ਜੇ ਨਾ, ਜਿਹੜੇ ਬਾਬਿਆਂ ਨੂੰ ਪੈਰੀ ਹੱਥ ਲਾਉਣ ਦੀ ਆਦਤ ਪਈ ਹੈ ਨਾ, ਉਹਨਾਂ ਦੀ ਖੁਰਾਕ ਜੇ ਮੇਰੀ ਗੱਲ ਨੋਟ ਕਰਨਾ, ਤਜਰਬਾ ਕਰਕੇ ਵੇਖਣਾ, ਤੁਸੀਂ 7 ਬੰਦੇ ਉਹਦੇ ਡੇਰੇ ਵਿੱਚ ਚਲੇ ਜਾਓ ਤੇ ਪਹਿਲਾਂ ਸਾਰੇ ਰਾਇ ਕਰ ਲਓ, ਉਹਨਾਂ ਚੋਂ 5 ਬੰਦੇ ਬਾਬੇ ਦੇ ਗੋਡੀ ਹੱਥ ਲਾਉਣ ਤੇ 2 ਨਾ ਲਾਉਣ ਤੇ ਬਾਬੇ ਨੂੰ ਇਉਂ ਲੱਗੇਗਾ ਵੀ ਇਹਨਾਂ ਨੂੰ ਗੋਲੀ ਮਾਰ ਦਿਆਂ, ਤੇ ਘੜੀ ਮੁੜੇ ਪੁੱਛੇਗਾ 2 ਬੰਦੇ ਕੌਣ ਨੇ ਵੀ ਜਿਹੜੇ ਇੱਥੇ ਆਏ ਨੇ, ਗੁਰੂ ਕੇ ਸਿੱਖ ਬੰਦੇ ਹੀ ਹੋਣਗੇ ਨਾ। ਲੇਕਿਨ ਉਹਨੂੰ ਰੜਕਦਾ ਵੀ ਹਾਂ ਜਾਂ ਮੇਰੇ ਇਹਨਾਂ ਨੇ ਗੋਡਿਆਂ ਨੂੰ ਹੱਥ ਕਿਉਂ ਨਹੀਂ ਲਾਇਆ। ਇਹ ਮਨੁੱਖੀ ਸੁਭਾਅ ਦੇ ਵਿੱਚ ਇੱਕ ਬੜੀ ਕਮਜ਼ੋਰੀ ਹੈ ਤੇ ਮੈਂ ਤਕਰੀਬਨ ਜੋ ਆਪ ਟਕਸਾਲ ਵਿੱਚ ਮਹਾਂਪੁਰਸ਼ਾਂ ਕੋਲੋਂ ਪੜ੍ਹਿਆ, ਨਾ ਗੋਡੀ ਹੱਥ ਲਾਓ ਨਾ ਲਵਾਓ। ਅਸੀਂ ਗੁਰਸਿੱਖ ਹਾਂ, ਸਾਨੂੰ ਹਦਾਇਤ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਸਿੱਖ ਨੂੰ ਮਿਲਦਾ, ਭਾਵੇਂ ਉਹ ਸਾਡੀ ਭੈਣ ਹੋਵੇ, ਭਾਵੇਂ ਉਹ ਸਾਡੀ ਬੱਚੀ ਹੋਵੇ, ਸਾਡਾ ਭਰਾ ਹੋਵੇ, ਆਪਾਂ ਫਤਿਹ ਬੁਲਾਵਾਂਗੇ ਤੇ ਗੁਰਮੁਖੋ ਸਾਡੀ ਜ਼ਬਾਨ ਪਵਿੱਤਰ ਹੋ ਜਾਏਗਾ, ਕੰਨ ਪਵਿੱਤਰ ਹੋ ਜਾਣਗੇ। ਰਹੁ ਵਿਚਾਰ, ਇਸੇ ਪ੍ਰਕਾਰ ਗੁਰਮੁਖੋ ਜਿਹੜੇ ਗੋਰਖ ਨੂੰ ਮੰਨਣ ਵਾਲੇ ਯੋਗੀ ਲੋਕ ਸਨ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਮਿਲੇ। ਇਤਿਹਾਸ ਪੜ੍ਹਦੇ ਹਾਂ, 4-5 ਵੇਰਾਂ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਨਾਲ ਬਹਿਸ ਮੁਬਾਸਾ ਹੋਇਆ, ਹੋ ਸਕਦਾ ਕਈ ਵੇਰਾਂ ਹੋਇਆ ਵੇ, ਲੇਕਿਨ 4-5 ਥਾਵਾਂ ਤੇ ਵਿਸ਼ੇਸ਼ ਤੌਰ ਤੇ ਜ਼ਿਕਰ ਹੈ। ਜਿਹੜੀ ਸਿੱਧ ਗੋਸ਼ਟ ਬਾਣੀ ਹੈ ਨਾ,
ਉਹਦਾ ਭਾਵ ਹੀ ਇਹੋ ਹੈ ਕਿ ਸਿੱਧ ਗੁਰੂ ਪਾਤਸ਼ਾਹ ਦੇ ਅੱਗੇ ਸਵਾਲ ਕਰਦੇ ਤੇ ਗੁਰੂ ਪਾਤਸ਼ਾਹ ਨੂੰ ਜਵਾਬ ਦਿੰਦੇ ਹਨ। ਅਜਿਵੇਂ ਸਾਨੂੰ ਕਹਿੰਦੇ ਕਿ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕਿਉਂ ਮੰਨਦੇ ਹੋ, ਤੇ ਸਾਡੇ ਗੁਰੂ ਨੇ ਕਹਿ ਦਿੱਤਾ ਮੈਂ ਸ਼ਬਦ ਨੂੰ ਮੰਨਦਾ। ਉਹਨਾਂ ਸਵਾਲ ਕੀਤਾ, ਪਵਨ ਆਰੰਭ ਕਵਨ ਗੁਰੂ ਕਿਸਕਾ ਤੂੰ ਚੇਲਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ, ਨਾਥ ਜੀ ਪਵਨ ਆਰੰਭ ਸਤਿਗੁਰ ਮਤ ਵੇੜਾ ਸ਼ਬਦ ਗੁਰੂ ਸੁਰ ਤੁਨ ਚੇਲਾ। ਮੈਂ ਵਿਅਕਤੀ ਨੂੰ ਗੁਰੂ ਨਹੀਂ ਮੰਨਦਾ, ਮੈਂ ਸ਼ਬਦ ਨੂੰ ਗੁਰੂ ਮੰਨਦਾ। ਤੇ ਸ਼ਬਦ ਕਿਹੜਾ? ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਜੋ ਮੂਲ ਮੰਤਰ ਹੈ। ਰਹੁ ਵਿਚਾਰ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਹ ਕਿਹਾ ਵੀ ਤੁਸੀਂ ਗੁਰਖ ਨੂੰ ਮੰਨੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਲੇ ਗੁਰਖ ਨੂੰ ਨਹੀਂ ਮੰਨਦਾ, ਜਿਹੜਾ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਮੈਂ ਉਸ ਗੁਰਖ ਨੂੰ ਮੰਨਦਾ। ਸਮਾਂ ਨਹੀਂ ਕਿ ਮੈਂ ਖੁਲਾਸੇ ਵਿੱਚ ਬੂਤਾ ਜਾਵਾਂ। ਜਿਹੜਾ ਗੋਰਖ ਹੋਇਆ ਨਾ, ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ, ਜਿਹੜੀ ਮੈਂ ਗੱਲ ਕੀਤੀ ਵੀ ਮੇਰੇ ਮਤ ਵਿੱਚ ਆ ਜਾਓ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਰਖ ਮੈਨੂੰ ਤਾਂ ਕਹੀ ਜਾਣਾ, ਪਰ ਯਾਦ ਰੱਖ ਤੇਰੇ ਗੁਰੂ ਦੀ ਕੀ ਹਾਲਤ ਹੈ। ਇਹ ਸਾਨੂੰ ਟਕਸਾਲ ਚ ਪੜਾਇਆ ਗਿਆ। ਗੋਰਖ ਦੇ ਗੁਰੂ ਦਾ ਨਾਮ ਸੀ ਮਛਿੰਦਰ। ਗੁਰਮੁਖੋ ਸਾਨੂੰ ਗੁਰੂ ਨਾਨਕ ਪਹੁੰਚਾਵੇ, ਸਾਨੂੰ ਬਾਜਾਂ ਵਾਲੇ ਨੇ ਕਸ਼ਹਿਰਾ ਪਵਾਇਆ, ਸਿਖਾ ਤੂੰ ਕਸ਼ਹਿਰਾ ਪਾ ਲਿਆ, ਤੇਰੇ ਵਾਸਤੇ ਕੇਵਲ ਤੇ ਕੇਵਲ ਇੱਕ ਧਰਮ ਪਤਨੀ, ਬਾਕੀ ਤੇਰੀਆਂ ਭੈਣਾਂ ਤੇ ਭਾਈ ਧੀਆਂ। ਸਿਖਾ ਵੇਖੀ ਪ੍ਰਤੱਖ ਤਾਂ ਕੀ, ਸੁਪਨੇ ਦੇ ਵਿੱਚ ਵੀ ਪਰਾਏ ਬਿਸਤਰੇ ਤੇ ਨਹੀਂ ਜਾਣਾ। ਜਿਹੜੀ ਇੰਦਰਾ ਡੈਣ ਨੇ ਅਕਾਲ ਤਖ਼ਤ ਦੀ ਬਿਲਡਿੰਗ ਢਾਈ ਹੈ ਨਾ, ਜਦੋਂ ਆਪਾਂ ਸਵੇਰੇ ਮਹਾਰਾਜ ਸਵਾਰੀ ਲੈ ਕੇ ਉਤਰਦੇ ਹਾਂ, ਉਹਦੇ ਪੌੜੀਆਂ ਦੇ ਐਸ ਪਾਸੇ ਇੱਕ ਸ਼ਬਦ ਉੱਕਰਿਆ ਹੁੰਦਾ ਸੀ, ਮੈਂ ਰੋਜ਼ਾਨਾ ਉਸ ਸ਼ਬਦ ਨੂੰ ਜਾ ਕੇ ਪੜ੍ਹਦਾ ਹੁੰਦਾ ਸਾਂ, ਕਿਉਂਕਿ ਮੈਂ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਨਾਂ ਰਹਿੰਦਾ ਸਾਂ। ਤੇ ਸ਼ਬਦ ਕੀ ਸੀ? ਸੁਧ ਜਪਤੇ ਹਮ ਲਈ, ਇਹ ਲਿਖਿਆ ਸੀ ਬਕਾਇਦਾ ਉੱਕਰਿਆ ਪੌੜੀਆਂ ਵਿੱਚ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹੰਭਾਰੇ, ਪੂਤ ਉਹੀ ਭਰਣ ਤੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਇਹ ਦਸਮ ਪਾਤਸ਼ਾਹ ਦਾ ਸ਼ਬਦ ਹੈ। ਜਿਹੜੀ ਗੁਰਮੁਖੋਂ ਮੈਂ ਬੇਨਤੀ ਕਰ ਰਿਹਾ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਗੁਰਮੁਖਾ, ਉਹ ਗੋਰਖਾ ਮੈਨੂੰ ਤਾਂ ਕਹੀ ਜਾਣਾ, ਆਪਣੇ ਗੁਰੂ ਦੀ ਹਾਲਤ ਵੇਖ, ਵੇਖੋ ਕਾਮ ਬੰਦੇ ਦੀ ਕਿੰਨੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਇੱਕ ਰਾਜਾ ਮਰ ਗਿਆ, ਉਸ ਮਰੇ ਹੋਏ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਤੇ ਉਹਦੀਆਂ ਰਾਣੀਆਂ ਨਾਲ ਮੰਦ ਕਰਮ ਕਰਦਾ ਹੈ। ਮਛਿੰਦਰ ਨਾਥ ਇਹ ਗੋਰਖ ਦੇ ਗੁਰੂ ਦੀ ਹਾਲਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੈਨੂੰ ਤਾਂ ਤੂੰ ਕਹਿੰਦਾ ਵੀ ਆਹ ਕਰੋ ਤੇ ਆਹ ਕਰੋ, ਪਹਿਲਾਂ ਆਪਣਾ ਗੁਰੂ ਤਾਂ ਸੰਭਾਲ। ਉਹ ਕਈ ਕਰਤੂਤ ਕਰਦਾ, ਬੰਦਾ ਕਿੰਨਾ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹਨੇ ਲੋਕਾਂ ਨੂੰ ਕਹਿ ਦਿੱਤਾ ਵੀ ਕੋਈ ਵੀ ਮੁੰਦਰਾ ਵਾਲਾ ਬੰਦਾ ਮੇਰੀ ਮਹਿਲਾ ਚ ਨਾ ਆਵੇ ਤਾਂ ਕਿ ਮੇਰੀ ਇੱਕ ਕਮਜ਼ੋਰੀ ਲੀਕ ਨਾ ਹੋ ਜਾਏ। ਆ ਤੁਸੀਂ ਕਿਤੇ ਵੇਖਣਾ, ਜਿਹੜੇ ਜੋਗੀ ਭਰਾ ਨੇ ਨਾ, ਇੱਕ ਕੰਨ ਢੱਕਣਗੇ, ਤੁਸੀਂ ਆਮ ਮੇਰੀ ਗੱਲ ਤੋਂ ਨੋਟ ਕਰਨਾ, ਜਿਹੜੇ ਤੁਹਾਨੂੰ ਜੋਗੀ ਮਿਲਣਗੇ ਉਹਨਾਂ ਦਾ ਇੱਕ ਕੰਨ ਢੱਕਿਆ ਹੋਵੇਗਾ। ਇਹਦੇ ਪਿੱਛੇ ਕਾਰਨ ਕੀ ਹੈ? ਇਹਦਾ ਕਾਰਨ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਪਹਿਲਾਂ ਆਪਣੇ ਗੁਰੂ ਨੂੰ ਸੰਭਾਲ, ਗੋਰਖ ਜੀ ਗਏ, ਇਹਨਾਂ ਆਪਣੇ ਕੰਨ ਨੂੰ ਢੱਕ ਲਿਆ, ਉਥੇ ਪੰਕਤੀਆਂ ਪੜੀਆਂ, ਜਾਗ ਮਛਿੰਦਰਾ, ਗੋਰਖ ਬੋਲੇ ਜਾਗਣਾ ਕਰ। ਔਰ ਉਸੇ ਮੌਕੇ ਮਛਿੰਦਰ ਨਾਥ ਉਸ ਰਾਜੇ ਦੀ ਦੇਹ ਨੂੰ ਛੱਡ ਕੇ ਮੁੜ ਕੇ ਆਇਆ, ਕਹਿਣ ਤੋਂ ਭਾਵ ਕਿ ਇਹ ਗੁਰਮੁਖੋ ਬਕਾਰ, ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਬਚਿਆ ਨਹੀਂ ਜਾਂਦਾ, ਗੁਰੂ ਮਾਰੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਸਾਡੇ ਧਾਰਮਿਕ ਚਿੰਨ੍ਹ ਪਾਓ, ਜਿਵੇਂ ਆਪਾਂ ਨੂੰ ਹੁਕਮ ਹੈ ਪੰਜ ਕਕਾਰ ਵਾਲੇ ਧਾਰਨ ਕਰਨੇ, ਉਹ ਸਿੰਗੀ ਲਾਓ, ਝੋਲੀ ਲਾਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਭਲਿਆ
ਮੈਂ ਕੱਲਾ ਫੂਕਾਂ ਵਿਚ ਵਿਸ਼ਵਾਸ ਨਹੀਂ ਕਰਦਾ, ਮੈਂ ਆਹ ਸਿੰਗੀ ਵਜਾਉਣਾ, ਮੈਂ ਸਿੰਗੀ ਵਜਾਉਣਾ। ਇਹ ਨਹੀਂ ਕਿ ਮੈਂ ਸਿੰਗੀ ਦੇ ਉਲਟਾਂ, ਮੈਂ ਕੇਵਲ ਤੇ ਕੇਵਲ ਵਿਖਾਲੇ ਨੂੰ ਕੰਡੈਮ ਕਰਦਾ, ਮੈਂ ਅੰਤਰੀ ਭਾਵ ਨੂੰ ਧਾਰਨ ਕਰਦਾ ਹਾਂ। ਔਰ ਉਸ ਮੌਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਉਹਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ, ਉਹ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ। ਮਨ ਇਕਾਗਰ ਕਰਨ ਲਈ ਯਤਨ ਕਰੀਏ ਤੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ ਸਤ

0: ਕਲੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਪਾਵਨ ਉਪਦੇਸ਼ ਦਿੰਦੇ ਹਨ।
1: ਸੁਰਤ ਸ਼ਬਦ ਸਾਖੀ ਮੇਰੀ ਸਿੰਘੇ।
0: ਸੋ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ, ਤੇ ਜਿਵੇਂ ਆ ਕਈ ਭਰਾ ਸੰਖ ਵਜਾਉਂਦੇ ਹਨ, ਤੁਰੀ ਵਜਾਉਂਦੇ ਨੇ, ਇਸੇ ਤਰ੍ਹਾਂ ਜੋਗੀ ਲੋਕ ਸਿੰਘੀ ਵਜਾਉਂਦੇ ਨੇ। ਸਿੰਘੀ ਹੁਣ ਤਾਂ ਆਪਣੇ ਸਪੀਕਰ ਆ ਗਏ ਨੇ ਨਾ, ਤੇ ਮੈਨੂੰ ਬਚਪਨ ਵਿੱਚ ਚੰਗੀ ਤਰ੍ਹਾਂ ਚੇਤਾ ਹੈ, ਜਦੋਂ ਸ਼ਾਮ ਨੂੰ ਰਹਿ ਰਸਤਾ ਪਾਠ ਦਾ ਟਾਈਮ ਹੋਣਾ ਤੇ ਬਾਬਿਆਂ ਨੇ ਸੰਖ ਪੂਰਨਾ, ਇਹ ਮੈਂ ਆਪਣੇ ਪਿੰਡ ਭੂਰੇ ਕੋਨੇ ਵੇਖਿਆ ਹੈ, ਕਿਉਂ ਸਪੀਕਰ ਨਹੀਂ ਸੀ ਹੁੰਦੇ, ਉਨ੍ਹਾਂ ਨੇ ਸੰਖ ਪੂਰਨਾ ਤਾਂ ਕਿ ਲੋਕੀ ਸੁਚੇਤ ਹੋਣ ਔਰ ਉਹ ਪਰਮਾਤਮਾ ਦਾ ਨਾਮ ਲੈਣ, ਇਹ ਉਨ੍ਹਾਂ ਨੂੰ ਇੱਕ ਇਸ਼ਾਰਾ ਹੁੰਦਾ ਸੀ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਅਸੀਂ ਸ਼ਬਦ ਵਿੱਚ ਸੁਰਤੀ ਨੂੰ ਜੋੜਨ ਨੂੰ ਪ੍ਰੈਫਰੈਂਸ ਦਿੰਦੇ ਹਾਂ। ਗੁਰਮੁਖ ਆਪਾਂ ਰੋਜ਼ ਪੜ੍ਹ ਕਰਦੇ ਹਾਂ, ਧਿਆਨ ਦਿਆ ਜੇ, ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲਾਓ। ਗੁਰੂ ਕੇ ਸਿੱਖਾ ਸੁਣ ਮੰਨ ਤੇ ਆਪਣੀ ਬਿਰਤੀ ਨੂੰ ਅੰਤਰ ਮੋਕਰ। ਇਹ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਆਪ ਜੀ ਨੂੰ, ਆਪਾਂ ਗੁਰਦੁਆਰੇ ਆਏ ਨਾ, ਕਿਸੇ ਦੀ ਪੱਗ ਟੇਢੀ ਹੈ, ਕਿਸੇ ਦੇ ਕੱਪੜੇ ਮੈੜੇ ਨੇ, ਉਹਨਾਂ ਨੂੰ ਨਾ ਵੇਖੋ, ਆਪਣੇ ਤੱਕ ਸੀਮਤ ਰਹੋ, ਆਪਣੇ ਆਪ ਨੂੰ ਅੰਦਰ ਵੇਖੋ ਵੀ ਮੈਂ ਕੀ ਕਰਦਾ ਹਾਂ। ਆਪਾਂ ਤਾਂ ਲੋਕਾਂ ਨੂੰ ਵੇਖੀ ਜਾਂਦੇ ਹਾਂ, ਉਹਦਾ ਸਿਰ ਨੰਗਾ ਸੀ, ਉਹਦੀ ਪੱਗ ਟੇਢੀ ਸੀ, ਉਹਦੇ ਕੱਪੜੇ ਵਧੀਆ, ਨਾ ਨਾ, ਗੁਰਦੁਆਰੇ ਆ ਕੇ ਕੇਵਲ ਤੇ ਕੇਵਲ ਗੁਰੂ ਨੂੰ ਵੇਖੋ ਤੇ ਆਪਣੇ ਅੰਦਰ ਝਾਤੀ ਮਾਰੋ ਕਿ ਮੇਰੇ ਅੰਦਰ ਕਿੰਨੀਆਂ ਕਮਜ਼ੋਰੀਆਂ ਨੇ, ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ, ਪਾਤਸ਼ਾਹ ਰਹਿਮਤ ਦਾ ਝਾੜੂ ਮਾਰ ਕੇ ਕਿਤੇ ਮੇਰੇ ਅੰਦਰੋਂ ਵੀ ਐਬ ਕੱਢ ਦੇ। ਮੇਰੇ ਸਾਹਮਣੇ ਇਕਦਮ ਮਾਤਾ ਖੀਵੀ ਆ ਜਾਂਦੀ ਹੈ, ਗੁਰੂ ਅੰਗਦ ਸਾਹਿਬ ਦੇ ਮਹਿਲ, ਜਦੋਂ ਬਾਬਾ ਲਹਿਣਾ ਜੀ ਅਜੇ ਗੁਰੂ ਅੰਗਦ ਰੂਪ ਨਹੀਂ ਨਾ ਬਣੇ, ਤੇ ਇਹ ਤਿੰਨਾਂ ਸਾਲਾਂ ਤੋਂ ਬਾਅਦ ਖਡੂਰ ਸਾਹਿਬ ਆਏ, ਤੇ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੀ, ਸਵਾਮੀ ਜੀ ਮੇਰੇ ਵੱਲੋਂ ਝਾੜੂ ਵੀ ਇੱਕ ਲੈ ਜਾਓ, ਲੂਣ ਲੈ ਜਾਓ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਬਾਬੇ ਲਹਿਣੇ ਦੇ ਰੂਪ ਨੇ ਕਹਿਣ ਲੱਗੇ, ਖੀਵੀ ਕੀ ਕਿਹਾ ਏ? ਕਹਿੰਦੀ ਸਵਾਮੀ ਜੀ ਮੈਂ ਤੁਹਾਨੂੰ ਬੇਨਤੀ ਕੀਤੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤੇ ਉਹਨਾਂ ਨੂੰ ਬੇਨਤੀ ਕਰਨੀ, ਜਿਵੇਂ ਲੂਣ ਖਾਂਦਿਆਂ ਅਕੀਦਾ ਨਹੀਂ ਨਾ, ਅਸੀਂ ਤੇਰੀ ਸੇਵਾ ਤੋਂ ਅਕੀਏ ਨਾ।
1: ਸਤਿ ਸ੍ਰੀ ਅਕਾਲ।
0: ਤੇ ਜਿਵੇਂ ਲੂਣ ਝਾੜੂ ਮਾਰ ਕਰਕੇ ਕੂੜਾ ਕਰਕਟ ਬਾਹਰ ਕੱਢ ਦੀਦਾ, ਸਾਡੇ ਕੋਲ ਤਾਂ ਬਾਂਸ ਦਾ ਝਾੜੂ ਹੈ, ਅਸੀਂ ਤੇਰੇ ਦਰਬਾਰ ਦੇ ਸੇਵਕ ਹਾਂ, ਤੇਰੇ ਦਰ ਤੇ ਝਾੜੂ ਮਾਰਦੇ ਰਹੀਏ, ਪਰ ਤੂੰ ਸਾਡੇ ਹਿਰਦੇ ਅੰਦਰ ਰਹਿਮਤ ਦਾ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਔਗਣ ਕੱਢ ਦੀ। ਔਰ ਇਸੇ ਕਾਰਨ ਕਰਕੇ ਗੁਰਮੁਖ ਆਪਾਂ ਸੱਤੇ ਬਲਵੰਡੀ ਦੀ ਵਾਰ ਪੜ੍ਹਦੇ ਹਾਂ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਮਾਤਾ ਖੀਵੀ ਨੂੰ ਚੇਤੇ ਕੀਤਾ। ਬਾਣੀ ਚ ਨਾਂ ਹੈ ਮਾਤਾ ਖੀਵੀ ਦਾ, ਮਾਤਾ ਖੀਵੀ ਸੌ ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡਗੇ ਰਸ ਅੰਮ੍ਰਿਤ ਖੀਰ ਕਿਹਾਲੀ। ਤੇ ਮੈਂ ਗੁਰਮੁਖੋਂ ਅੰਦਰੋਂ ਕਹਿੰਦਾ ਕਿਤੇ ਲੰਗਰ ਪ੍ਰਸ਼ਾਦੇ ਕਰ ਦਿਓ, ਮਾਤਾ ਖੀਵੀ ਦਾ ਨਾਮ ਹੀ ਲੈ ਲਿਆ ਕਰੋ, ਜੇ ਘਰ ਜੇ ਤੇ ਮੈਨੂੰ ਘੇਰ ਲਿਆ ਜੇ। ਮਾਤਾ ਖੀਵੀ ਦੇ ਨਾਂ ਚ ਇੰਨੀ ਬਰਕਤ ਹੈ, ਵਿਚੋਂ ਸੁਭਾਵਿਕ ਗੱਲ ਆ ਗਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜੋਗੀ ਜੀ ਸ਼ਬਦ ਵਿੱਚ ਸੁਰਤੀ ਨੂੰ ਜੋੜਨਾ, ਔਰ ਇਸੇ ਪ੍ਰਕਾਰ ਜੋ ਪਰਿਪੂਰਨ ਪਰਮਾਤਮਾ ਨੂੰ ਲੋਕੀ ਸੁਣਦੇ ਨੇ ਉਸ ਪਾਸੇ ਆਪਣੇ ਮਨ ਨੂੰ ਜੋੜਨਾ, ਇਹ ਸਿੰਘੀ ਵਜਾਉਣਾ ਹੈ।
1: ਬਾਜੈ ਲੋਕ ਸੁਣੇ।
0: ਔਰ ਗੁਰਮੁਖੋ ਉਹਦਾ ਪਰਿਪੂਰਨ ਪਰਮਾਤਮਾ ਅਨਹਦ ਸ਼ਬਦ ਵਜੇ ਮਤ ਗੁਰਮਤ ਬੜ ਭਾਗੀ ਅਨਹਦ ਵਜਿਆ, ਆਨੰਦ ਮੂਹ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਪਰਦਾ ਕਰਿਆ। ਸੋ ਗੁਰਦੇਵ ਕਹਿੰਦੇ ਨੇ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾ ਉਹ ਹਰੀ ਥਾਂ ਤੇ ਵਿਆਪਕ ਹੈ, ਸਾਰੇ ਲੋਕ ਉਹਨੂੰ ਸੁਣਦੇ ਨੇ ਪੱਤ ਝੋਲੀ ਮੰਗਣ ਕੇ ਤਾਈ। ਗੁਰਮੁਖੋ ਇਹ ਆਪਾਂ ਸਮਝ ਪੁਣੇ ਵਿੱਚ ਕਈ ਵਾਰ ਦੂਜਿਆਂ ਦੀ ਨਿੰਦਿਆ ਕਰਨ ਲੱਗ ਪਏ, ਕੰਡੈਮ ਕਰਨ ਲੱਗ ਪੈਂਦੇ ਹਾਂ। ਜਿੰਨੇ ਵੀ ਦੁਨੀਆਂ ਦੇ ਧਾਰਮਿਕ ਚਿੰਨ੍ਹ ਨੇ ਨਾ, ਭਾਵੇਂ ਕਿਸੇ ਵੀ ਧਰਮ ਦਾ ਹੈ, ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਬਣਾਇਆ ਉਹਦਾ ਕੋਈ ਨਾ ਕੋਈ ਮਤਲਬ ਸੀ। ਲੇਕਿਨ ਦੁਖਾਂਤ ਇਹ ਵੀ ਸਮੇਂ ਦੇ ਨਾਲ ਮੁੜ ਕੇ ਉਹ ਰਸਮ ਰਹਿ ਜਾਂਦੀ ਹੈ, ਲੋਕ ਉਹਦੇ ਭਾਵ ਨੂੰ ਛੱਡ ਜਾਂਦੇ ਨੇ। ਪਹਿਲਾਂ ਕੋਈ ਨਾ ਕੋਈ ਭਾਵ ਹੁੰਦਾ ਜਿਵੇਂ ਮਹਾਤਮਾ ਜਨ ਆਪਾਂ ਵਿਹਨੇ ਆ ਨਾ ਤੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਤੇ ਆਪਾਂ ਕਹਿੰਦੇ ਚੋਲੇ ਨਾਲ ਰੱਬ ਮਿਲ ਜਾਏਗਾ ਨਹੀਂ ਨਹੀਂ ਉਹਨੂੰ ਉਹ ਮਹਾਤਮਾ ਕਹਿੰਦੇ ਨੇ ਕੱਫਣੀ ਉਹ ਕੱਫਣੀ ਤਾਂ ਕਹਿੰਦੇ ਨੇ ਵੀ ਜਿਵੇਂ ਕੋਈ ਬੰਦਾ ਮਰ ਜਾ ਤੇ ਆਪਾਂ ਕਹਿੰਦੇ ਕੱਫਣ ਪਾਇਆ ਉਹਨਾਂ ਦਾ ਗੁਰੂ ਕਹਿੰਦਾ ਪੁੱਤਰਾ ਤੂੰ ਕੱਫਣ ਪਾ ਲਿਆ ਤੂੰ ਅੱਜ ਤੂੰ ਮਰ ਗਿਆ ਜਿਹੜਾ ਮਰ ਗਿਆ ਨਾ ਉਹ ਆਪਣੀ ਮਰਜ਼ੀ ਨਹੀਂ ਕਰਦਾ ਇਹ ਉਹਨਾਂ ਦੇ ਚੋਲੇ ਦਾ ਭਾਵ ਹੈ ਕੱਫਣੀ ਪਾਉਣੀ ਇਸੇ ਪ੍ਰਕਾਰ ਇੱਥੇ ਜਿਹੜੇ ਜੋਗੀ ਲੋਕ ਸਨ ਉਹ ਆਪਣੇ ਚੇਲੇ ਨੂੰ ਸਭ ਤੋਂ ਪਹਿਲਾਂ ਮੰਗਣ ਭੇਜਦੇ ਕਿਉਂਕਿ ਮੰਗਣਾ ਬੜਾ ਔਖਾ ਹੈ ਪੰਜਾਬੀ ਦੀ ਕਹਾਵਤ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਇਹ ਗੁਰਬਾਣੀ ਦੀ ਪੰਕਤੀ ਨੇ ਸਾਡੀ ਪੰਜਾਬੀ ਦੀ ਕਹਾਵਤ ਹੈ ਮੰਗਣਾ ਬੜਾ ਔਖਾ ਹੈ ਤੇ ਮੈਂ ਵਿਦਾਂਤ ਸ਼ਾਸਤਰ ਦੇ ਵਿੱਚ ਇੱਕ ਪੰਕਤੀ ਪੜ੍ਹੀ ਕਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ ਕਹੇ ਧੋਖੇ ਸਭ ਗੁਣ ਗੌਰ ਪਿੱਠ ਦੇ ਇਹ ਸਾਨੂੰ ਵਿਦਾਂਤ ਦੇ ਸੰਤਾਂ ਪੁਰਸ਼ਾਂ ਨੇ ਪੰਕਤੀ ਪੜ੍ਹਾਈ ਕੀ ਇਹਦਾ ਅਰਥ ਹੈ ਵੀ ਤੁਹਾਡਾ ਸਤਿਕਾਰ ਤੁਹਾਡੇ ਗੁਣ ਦੀ ਕਦਰ ਉਦੋਂ ਤੱਕ ਹੈ ਜਦੋਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ ਜਦੋਂ ਹੱਥ ਅੜ ਗਿਆ ਤੇ ਉਹਨਾਂ ਕਹਿਣਾ ਤਾਂ ਮੰਗਤਾ ਉਹਦਾ ਸਤਿਕਾਰ ਖਤਮ ਹੋ ਜਾਏਗਾ ਤੁਹਾਡਾ ਸਤਿਕਾਰ ਤੇ ਅਦਬ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਕਿਸੇ ਅੱਗੇ ਹੱਥ ਨਾ ਅੱਡੋ ਹਾਂ ਇੱਕ ਮੈਂ ਬੇਨਤੀ ਕਰਾਂਗਾ ਹੱਥ ਅੱਡੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਆਖਿਆ ਕਰੋ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਣ ਹਾਰ ਦਤਾਰ ਮੈਂ ਨਿੱਤ ਚਤਾਰਿਆ ਨਖੋਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਮੈਂ ਤੇਰੇ ਅੱਗੇ ਤਾਂ ਮੰਗਿਆ ਜਿਹੜਾ ਤੇਰਾ ਭੰਡਾਰਾ ਮੁੱਕਦਾ ਨਹੀਂ ਜਿਵੇਂ ਆਪਾਂ ਕਹਿੰਦੇ ਥੋੜੇ ਜੇ ਤੁਸੀਂ ਲੇਟ ਆ ਗਏ ਸਵੇਰੇ ਖੀਰ ਬੜੀ ਵੱਧਦੀ ਪੱਤੀ ਸੀ ਪਰ ਜਿਹੜਾ ਵਾਹਿਗੁਰੂ ਆ ਨਾ ਉਹਦਾ ਭੰਡਾਰਾ ਮੁੱਕਦਾ ਹੀ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪੱਤ ਝੋਲੀ ਮੰਗਣ ਕੇ ਤਾਂ ਹੀ ਭੇਖਿਆ ਨਾਮ ਪੜੇ ਔਰ ਮੈਂ ਮੰਗਦਾ ਕੇ ਚੌਲ ਨਹੀਂ ਮੰਗਦਾ ਆਟਾ ਨਹੀਂ ਮੰਗਦਾ ਮੈਂ ਦਾਲ ਨਹੀਂ ਮੰਗਦਾ ਮੈਂ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੇ ਵਾਹਿਗੁਰੂ ਮੈਨੂੰ ਨਾਮ ਦੀ ਭਿਖਿਆ ਪਾ ਮੈਨੂੰ ਨਾਮ ਦਾ ਖੈਰ ਪਾਉਣਾ ਕਰ ਆਪਾਂ ਰੋਜ਼ ਪਾਠ ਕਰਦੇ ਹਾਂ ਜਪਜੀ ਸਾਹਿਬ ਵਾਲੀ ਪੰਕਤੀ ਪੌੜੀ ਵੱਲ ਧਿਆਨ ਲੈ ਜਾਓ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕਰੇ ਭੂਤ ਇਹ ਆਪਾਂ ਰੋਜ਼ ਪਾਠ ਕਰਦੇ ਹਾਂ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਹਿਰਦੇ ਦੀ ਝੋਲੀ ਡਾਹ ਕਰਕੇ ਅਰਦਾਸ ਬੇਨਤੀ ਕਰ ਹੇ ਵਾਹਿਗੁਰੂ ਨਾਮ ਦੀ ਖੈਰ ਪਾਉਣਾ ਕਰ
1: ਪਾਤ ਝੋਲੇ ਮੰਗਣ ਕਹਿ ਤਾਈ
0: ਪਾਤਸ਼ਾਹ ਤੂੰ ਮੇਰੀ ਪੱਤ ਰੱਖੀ ਇਹ ਮੰਗਣਾ ਹੈ
1: ਭੀਖਿਆ ਨਾਮ ਪੜੇ
0: ਔਰ ਇਸ ਅੰਤਿਸ਼ ਕਰਨ ਹਿਰਦੇ ਰੂਪੀ ਝੋਲੀ ਵਿੱਚ ਤੇਰਾ ਨਾਮ ਪੈਣਾ ਕਰੇ
1: ਬਾਬਾ ਗੋਰਖ ਜਾਗਾ
0: ਭਾਈ ਜਿਹੜਾ ਤੇਰਾ ਬਾਬਾ ਨਾ ਗੋਰਖ ਕਦੇ ਸਮਾਧੀ ਲਾਉਂਦਾ ਤੇ ਕਦੇ ਜਾਗਦਾ ਜਿਹੜੇ ਮੈਂ ਇੱਕ ਗੋਰਖ ਨੂੰ ਮੰਨਦਾ ਉਹ ਸਦੀਵੀ ਤੌਰ ਤੇ ਜਾਗਦਾ ਹੈ ਜਿਹਨੂੰ ਆਪਾਂ ਕਹਿੰਦੇ ਸਤਿਗੁਰ ਜਾਗਦਾ ਹੈ ਦਿਓ ਆਪਾਂ ਗੁਰਮੁਖੂ ਅਰਦਾਸ ਦਿਨੇ ਕਰੀਏ ਰਾਤ ਕਰੀਏ ਇਹ ਅਰਦਾਸ ਸੁਣਦਾ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਨ ਲੱਗਾ ਦੁਨੀਆਂ ਦੇ ਜਿੰਨੇ ਧਰਮ ਮੰਦਰ ਨੇ ਨਾ ਉਹ ਰਾਤ ਨੂੰ ਬੰਦ ਹੋ ਜਾਂਦੇ ਭਾਵੇਂ ਦੋ ਘੰਟੇ ਬੰਦ ਹੋਣ ਲੇਕਿਨ ਜਿਹੜਾ ਆਹ ਹਰਿਮੰਦਰ ਹੈ ਨਾ ਇਹ ਬੰਦ ਨਹੀਂ ਹੁੰਦਾ ਇਹਦਾ ਕਾਰਨ ਕੀ ਪਤਾ ਕਿਸੇ ਨੂੰ ਸਵੇਰੇ ਲੋੜ ਪੈ ਜਾਏ ਕਿਸੇ ਨੂੰ ਰਾਤ ਨੂੰ ਪੈ ਜਾਏ ਇਹ ਹਰਿਮੰਦਰ ਕਹਿੰਦਾ ਗੁਰਮੁਖਾ ਗੁਰੂ ਸੁਣਦਾ ਨਹੀਂ ਪਰਮੇਸ਼ਰ ਸੁਣਦਾ ਨਹੀਂ ਤੂੰ ਅਰਦਾਸ ਕਰ ਤੇਰੀ ਅਰਦਾਸ ਮੰਨੀ ਜਾਏਗੀ
1: ਸਤਿ ਸ੍ਰੀ
0: ਇਹ ਨਹੀਂ ਜਿਵੇਂ ਆਪਾਂ ਸਪੀਕਰ ਲਾ ਕੇ ਕਈ ਦਿਨ ਆਪਾਂ ਅਰਦਾਸ ਕਰਾਉਂਦੇ ਹਾਂ ਗੁਰਦੁਆਰੇ ਸਪੀਕਰ ਬੜਾ ਖਿੱਚ ਖਿੱਚ ਕੇ ਲਾਉਣਗੇ ਜੇ ਬਾਈ ਚਾਂਸ ਸਪੀਕਰ ਬੰਦ ਹੋ ਜਾਏ ਤੇ ਸਪੀਕਰ ਵਾਲੇ ਨੂੰ ਕਹਿੰਦੇ ਨੇ ਤੈਨੂੰ ਚਵਾਨੀ ਨਹੀਂ ਦੇਣੀ ਤੂੰ ਤਾਂ ਸਾਡਾ ਕੰਮ ਖਰਾਬ ਕੀਤਾ ਅਰਦਾਸ ਦੇ ਮੌਕੇ ਸਪੀਕਰ ਬੰਦ ਹੋ ਗਿਆ ਉਹ ਭਲਿਆ ਰੱਬ ਸਪੀਕਰ ਨਾਲ ਅਰਦਾਸ ਨਹੀਂ ਸੁਣਦਾ ਇਹ ਤੈਨੂੰ ਭੁਲੇਖਾ ਹੈ ਰੱਬ ਦੇ ਕੰਨ ਇੰਨੇ ਤੇਜ ਨੇ ਗੁਰੂ ਦੇ ਕੰਨ ਇੰਨੇ ਤੇਜ ਨੇ ਮੱਖਣ ਸ਼ਾਹ ਲਵਾਣਾ ਸੂਰ ਦੀ ਬੰਦਰਗਾਹ ਦੇ ਕੋਲ ਅਰਦਾਸ ਕਰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਕੰਨ ਦੇ ਕੇ ਉਹਦੀ ਅਰਦਾਸ ਸੁਣਦੇ ਨੇ। ਇਹ ਆਪ ਸਾਰੇ ਜਾਣਦੇ ਆ ਨਾ ਕਿੱਥੇ ਗੁਜਰਾਤ ਸੂਰ ਦੀ ਬੰਦਰਗਾਹ ਮੱਖਣ ਸ਼ਾਹ ਲਵਾਣਾ ਕਿਤੇ ਤੇ ਬਾਬੇ ਬਕਾਲੇ ਮੇਰਾ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਗ ਬਹਾਦਰ ਸਿਮਰੀਏ ਕਰ ਨੌਣ ਦਿਆਵੇ ਧਾਏ ਤੇ ਇਹ ਐਵੇਂ ਨੀ ਲਿਖਿਆ ਸਭ ਥਾਈ ਹੋਏ ਸਾਏ ਕੋਈ ਜਗ੍ਹਾ ਨੀ ਜਿੱਥੇ ਉਹ ਜਾਂਦਾ ਹੀ ਨਹੀਂ। ਉਹਦੇ ਜਹਾਜ਼ ਨੂੰ ਮੋਢਾ ਦੇ ਕੇ ਬੰਨੇ ਕੀਤਾ ਤੇ ਮੱਖਣ ਸ਼ਾਹ ਨੇ ਉਹ ਲੰਮੀ ਸਾਖੀ ਆਪਾਂ ਉਸ ਪਾਸੇ ਨਹੀਂ ਜਾਣਾ ਪਹਿਲਾਂ ਦੋ ਦੋ ਮੋਹਰਾਂ ਦੇ ਕੇ ਪਰਖ ਲਿਆ। ਜਦੋਂ ਸੱਚੇ ਗੁਰੂ ਕੋਲ ਆਇਆ ਨਾ ਤੇ ਉਹਨੇ ਚੋਲਾ ਮੋਢੇ ਤੋਂ ਪਾਸੇ ਕਰਕੇ ਆਖਿਆ ਮੱਖਣਾ ਤੇਰੇ ਜਹਾਜ਼ ਦੇ ਕਿਲ੍ਹਾਂ ਦਾ ਨਿਸ਼ਾਨ ਮੇਰੇ ਮੋਢੇ ਤੇ ਅਜੇ ਵੀ ਹੈ।
1: ਸਤਿ ਸ੍ਰੀ ਅਕਾਲ।
0: ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰੋ ਅਸੀਂ ਜਿਹਨੂੰ ਮੰਨਦੇ ਆ ਨਾ ਉਹ ਸਦੀਵ

0: ਸੰਭਾਲਣ ਦੀ ਜਿੰਮੇਵਾਰੀ ਲਾ ਰਹੀ ਹੈ ਉਹ ਅਸਲੀ ਗੋਰਖ ਹੈ, ਰੱਖਿਆ ਕਰਨ ਵਾਲਾ ਪ੍ਰਮਾਤਮਾ ਹੈ।
1: ਕਰਤੇ ਬਾਰ ਨਾ ਲਾਗੈ,
0: ਭਾਈ ਜਦੋਂ ਉਹ ਰਹਿਮਤ ਕਰਦਾ ਨਾ ਉਦੋਂ ਦੇਰੀ ਨਹੀਂ ਲੱਗਦੀ। ਇਹ ਨਹੀਂ ਵੀ 2 ਸਾਲ ਦਾ ਕੋਰਸ ਹੈ, 4 ਸਾਲ ਦਾ ਕੋਰਸ ਹੈ। ਆਪਾਂ ਪੰਜੋਖਰੇ ਸਾਹਿਬ ਦੀ ਸਾਖੀ ਜਾਣਦੇ ਹਾਂ। ਲਾਲ ਚੰਦ ਪੰਡਿਤ ਕਹਿਣ ਲੱਗਾ ਨਾਂ ਲਿਖਾ ਲਿਆ ਡਬਰ ਰੱਬ, ਜਦੋਂ ਉੱਥੇ 8ਵੇਂ ਪਾਤਸ਼ਾਹ ਦਿੱਲੀ ਨੂੰ ਕਹੇ ਨੇ ਨਾ, ਜਿਹੜੇ ਸਿੱਖ ਨੇ ਉਨ੍ਹਾਂ ਨੂੰ ਚਾਅ ਚਾਅ ਜਾਂਦਾ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਪਰਸੀਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰੂ ਕਾ ਸਿੱਖ ਜਾਂਦਾ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੇ। ਸੰਗਤਾਂ ਜਾਂਦੀਆਂ ਨੇ, ਉੱਥੇ ਇੱਕ ਪੰਡਿਤ ਹੈ ਵਿਦਵਾਨ, ਕਹਿੰਦਾ ਪ੍ਰੇਮੀਓ ਬੜੀ ਜਥੇ ਬਣਾ ਬਣਾ ਕੇ ਜਾਂਦੇ, ਕਹਿੰਦੇ ਸਾਡੇ ਗੁਰਦੇਵ ਆਏ ਨੇ। ਕੀ ਨਾਂ ਉਨ੍ਹਾਂ ਦਾ? ਕਹਿੰਦਾ ਉਨ੍ਹਾਂ ਦਾ ਨਾਮ ਹੈ ਸਤਿਗੁਰੂ ਹਰਕਿਸ਼ਨ ਸਾਹਿਬ ਮਹਾਰਾਜ। ਕਹਿੰਦਾ ਨਵੀਂ ਗੱਲ? ਉਹ ਕਹਿੰਦੇ ਨਵੀਂ ਗੱਲ ਕਿਹੜੀ ਭਾਈ? ਕਹਿਣ ਲੱਗਾ ਹਰੀ ਨਾਮ ਹੀ ਰੱਬ ਦਾ ਹੈ ਤੇ ਕ੍ਰਿਸ਼ਨ ਨਾਮ ਹੀ ਰੱਬ ਦਾ ਹੈ, ਇਹ ਡਬਲ ਰੱਬ ਆ, ਦੋ ਹੈ ਨਾ। ਕਹਿੰਦਾ ਇਹ ਡਬਲ ਰੱਬ ਹੈ? ਉਹ ਕਹਿੰਦਾ ਡਬਲ ਹੀ। ਗੁੱਸਾ ਨਾ ਕਰਨਾ ਸਰਦਾਰੋ, ਮੈਂ ਤੁਹਾਨੂੰ ਇਹ ਬੇਨਤੀ ਤਾਂ ਕੀਤੀ ਵੀ ਤੁਸੀਂ ਉਹਨੂੰ ਮੱਥਾ ਟੇਕਣ ਚੱਲੇ ਹੋ ਤੇ ਉਮਰ ਭਲਾ ਕਿੰਨੀ ਕੁ ਹੋਵੇਗੀ? ਕਹਿੰਦੇ ਸਿੱਖ ਮਤ ਚ ਉਮਰ ਦਾ ਕੋਈ ਸੰਬੰਧ ਨਹੀਂ, ਹੋਵੇਗੀ ਕੋਈ 5-7 ਸਾਲਾਂ ਦੀ, ਜਿਵੇਂ ਆਪਾਂ ਅੰਦਾਜ਼ ਨੂੰ ਕਹਿ ਦਿੰਦੇ ਹਾਂ ਹੋਵੇਗੀ ਕੋਈ 5-7 ਸਾਲਾਂ ਦੀ। ਕਹਿਣ ਲੱਗਾ ਕਮਾਲ ਕੀਤੀ, ਪਹਿਲਾਂ ਨਾਂ ਡਬਲ, ਹੁਣ ਤੁਸੀਂ ਬੱਚੇ ਨੂੰ ਮੱਥਾ ਟੇਕੀ ਜਾਂਦੇ ਹੋ। ਸਿੱਖਾਂ ਨੇ ਜਦੋਂ ਸੁਣਿਆ ਉਹਨਾਂ ਤੋਂ ਗੱਲ ਬਰਦਾਸ਼ਤ ਨਾ ਹੋਈ, ਕਿਉਂਕਿ ਆਪਾਂ ਨੂੰ ਹਦਾਇਤ ਹੈ ਗੁਰੂ ਕੀ ਸਿੱਖ ਨਿੰਦਾ ਸੁਣੇ ਨਾ ਕਾਨ। ਅਸੀਂ ਆਪਣੇ ਕੰਨਾਂ ਦੇ ਨਾਲ ਗੁਰੂ ਦੀ ਨਿੰਦਿਆ ਨਹੀਂ ਸੁਣਨੀ। ਮੈਂ ਤਕਰੀਬਨ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ, ਤੁਸੀਂ ਡੇਰਿਆਂ ਤੇ ਜਾਂਦੇ ਹੋ ਜਿਹੜੇ ਫੂਕਾਂ ਮਾਰਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਗੁਰੂ ਨਹੀਂ ਜੇ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ, ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਪਾਪਾਂ ਦੀ ਭਾਗੀ ਨਾ ਬਣੋ। ਉਹਦਾ ਕਹਿੰਦੇ ਵੀ ਸਾਡੇ ਕੋਲ ਮੰਤਰ, ਅਸੀਂ ਤੈਨੂੰ ਤਾਰਾਂਗੇ ਸਾਡਾ ਧਰਮ। ਕਹਿੰਦਾ ਨਾ ਨਾ, ਅਸੀਂ ਨਹੀਂ ਮੰਨਦੇ ਉਹਨਾਂ ਨੂੰ, ਅਸੀਂ ਮੰਨਦੇ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਅਸੀਂ ਮੰਨਦੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰਹੁ ਵਿਚਾਰ। ਚੇਰੇ ਅਰਦਾਸ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਓ ਕੀ ਗੱਲ ਭਾਈ ਅਰਦਾਸ ਹੋ? ਕਹਿੰਦੇ ਪਾਤਸ਼ਾਹ ਸਾਨੂੰ ਪੰਡਿਤ ਨੇ ਆਹ ਗੱਲ ਕਹੀ। ਕਹਿਣ ਲੱਗੇ ਉਹਨੂੰ ਲੈ ਆਓ, ਲੈ ਆਂਦਾ। ਕਹਿਣ ਲੱਗੇ ਪੰਡਤਾ ਕਿਵੇਂ? ਕਹਿਣ ਲੱਗਾ ਜੀ ਗੁੱਸਾ ਨਾ ਕਰਿਆ ਜੀ, ਮੇਰਾ ਸੁਭਾਅ ਕੁਝ ਬਹੁਤਾ ਖੁੱਲਾ ਜਿਹਾ ਹੈ, ਨਾ ਤੁਸੀਂ ਬੜਾ ਵੱਡਾ ਰਖਾਇਆ ਹੈ ਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਤੇ ਗੀਤਾ ਆਚਰਨ ਕੀਤੀ, ਕੋਈ ਸ਼ਲੋਕ ਇੱਕ ਅੱਧਾ ਜਾਣਦੇ ਹੋ? ਗੁਰਦੇਵ ਕਹਿੰਦੇ ਵੀ ਜੇ ਮੈਂ ਅਰਥ ਕੀਤੇ ਨਾ, ਤੂੰ ਕਹਿਣਾ ਵੀ ਖੈਰ, ਕਿਉਂਕਿ ਗੁਰੂ ਪਰਿਵਾਰ ਨਾਲ ਸੰਬੰਧਿਤ ਇਹਨਾਂ ਨੇ ਕਦੇ ਪੜ੍ਹੇ ਹੋਣਗੇ, ਕੰਠ ਕੀਤੇ ਹੋਣਗੇ, ਤੂੰ ਇਉਂ ਕਰ ਜਿਹੜਾ ਕੋਈ ਤੈਨੂੰ ਭੋਲਾ ਭਾਲਾ ਜਾਪਦਾ ਨਾ, ਜਿਹਨੂੰ ਆਪਾਂ ਕਮਲਾ ਰਮਲਾ ਕਹਿੰਦੇ ਨੇ ਪੇਂਡੂ ਬੋਲੀ ਚ, ਲਿਆ ਕੋਈ। ਕਹਿਣ ਲੱਗਾ ਹੁਣ ਗੱਲ ਬਣੀ। ਉੱਥੇ ਇੱਕ ਮੇਰੇ ਵਰਗਾ ਛੱਜੂ ਝੋਰ ਖੂਹ ਤੋਂ ਪਾਣੀ ਭਰਦਾ ਸੀ, ਉਹਨੂੰ ਬਾਹੋਂ ਫੜ ਲਿਆ ਤੇ ਕਹਿੰਦਾ ਚੱਲ ਭਾਈ। ਉਹ ਕਹਿਣ ਲੱਗਾ ਕੀ ਗੱਲ? ਕਹਿਣ ਲੱਗਾ ਉੱਥੇ ਦੱਸਦਾ ਤੈਨੂੰ ਜਾ ਕੇ, ਲੈ ਆਂਦਾ। ਕਹਿਣ ਲੱਗੇ ਬਹਿ ਜਾ ਪਿਆਰਿਆ, ਹੁਣ ਪੰਡਤਾਂ ਬੇਨਤੀ ਧਿਆਨ ਦੇ, ਲਾਲ ਚੰਦ ਥੋੜਾ ਜਿਹਾ ਖਿਆਲ ਰੱਖੀ, ਸ਼ਲੋਕ ਧਿਆਨ ਨਾਲ ਪੜ੍ਹੀ ਧਿਆਨ ਨਾਲ। ਹੁਣ ਉਹ ਸ਼ਲੋਕ ਪੜ੍ਹਦਾ ਤੇ ਮੇਰੇ ਪਾਤਸ਼ਾਹ ਧੰਨ ਗੁਰੂ ਹਰਕਿਸ਼ਨ ਸੱਚੇ ਪਾਤਸ਼ਾਹ ਨੇ ਉਹ ਛੱਜੂ ਝੋੜ ਦੇ ਸਿਰ ਤੇ ਸੋਟੀ ਰੱਖੀ ਹੈ। ਉਹ ਲਾਲ ਚੰਦ ਪੰਡਤ ਨੂੰ ਕਹਿੰਦਾ ਪੰਕਤੀ ਇੱਕ ਬੋਲੀ ਉਹ ਭਾਈ ਗੁਰਮੁਖਾ, ਇਹਦੇ ਆਹ ਅਰਥ ਨੇ, ਆਹ ਅਰਥ ਨੇ, 7-7 ਅਰਥ ਕਰਦਾ। ਔਰ ਉਹ ਲਾਲ ਚੰਦ ਪੰਡਿਤ ਗੁਰੂ ਕਾ ਸਿੱਖ ਬਣਿਆ। ਮੇਰੇ ਕਹਿਣ ਤੋਂ ਭਾਵ ਹੈ ਜਿਹੜਾ ਮੇਰਾ ਗੁਰੂ ਹੈ ਨਾ ਗੁਰਮੁਖੋ, ਉਹ ਜਦੋਂ ਰਹਿਮਤ ਕਰਦਾ ਨਾ ਦੇਰੀ ਨਹੀਂ ਲੱਗਦੀ, ਉਹ ਕੋਈ ਪਤਾ ਨਹੀਂ ਵੀ ਉਹ ਕੀ ਕਿਰਪਾ ਕਰਦੇ। ਬਾਬਾ ਵਿਧੀ ਚੰਦ ਕਦੇ ਦਲੇਰੀ ਕਰਕੇ ਡੰਗਰ ਖੋਲਦਾ ਤੇ ਕਦੇ ਮੇਰੇ ਗੁਰੂ ਨੇ ਆਖਿਆ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ ਜੋ ਵਰ ਮੰਗਿਆ ਸੋਈ ਦਿਨ, ਜੋ ਮੰਗੇਗਾ ਤੈਨੂੰ ਦਿੱਤਾ ਹੈ। ਸੋ ਇਸ ਪ੍ਰਕਾਰ ਭਾਈ ਜਦੋਂ ਰਹਿਮਤ ਕਰਦਾ ਨਾ ਉਹ ਦੇਰੀ ਨਹੀਂ ਲਾਉਂਦਾ।
1: ਰਹਾਓ ਪਾਣੀ ਪ੍ਰਾਣ ਪਵਣ ਬੰਦ ਰਾਖੇ।
0: ਸੋ ਇਸ ਪ੍ਰਕਾਰ ਜਿਹੜਾ ਇਹ ਪਵਣ ਦਾ ਭਾਵ ਹੈ ਸਵਾਸ, ਇਹਨੂੰ ਆਪਾਂ ਕਵਾਂਗੇ ਬਿਰਤੀ। ਜਿਹੜੇ ਇਹ ਪਾਣੀ ਨਾਲ ਇਸ਼ਨਾਨ ਕਰਨਾ ਕਿਹੜਾ ਹੈ, ਜਿਹੜਾ ਪ੍ਰਾਣਾਂ ਨੂੰ ਸੰਕੋਚ ਕੇ ਕੰਟਰੋਲ ਕਰਕੇ अपने मन नू बन के रखना है।
1: चंद सूरज मुख दीए,
0: मैं उस गुरख नू मनदा जेड़ा घ्यो दा दीवा, जेड़ा तिलां दे तेल दा दीवा नहीं जगाउंदा, जिदे चंद ते सूर दो दीवे हन।
1: मरण जीवन कौ धरती दीने,
0: ना जी मैं ओनू मनदा जिन्ना चिर जिउने धरती ते तुरदे आ, ते जदों साडे प्राण निकलणगे जेड़ी धरती ते साडा संस्कार होना जिन्ने ए धरती दिती है।
1: एते गुण विसरे,
0: उन्हें तेरे नाल इन्ना कुछ कीता ते तू ओनू भुल गया, जिन्हें तेन इना कोई दिता है ओनू तो भुल गया। आप सुखमनी साहब का पाठ करते मैं ए तकरीबन जिक्र करता रहना, निर्गुण आर एनिया सो प्रभ सदा संभाल, जिन किया ते चीत रख नानक निभी नाल, रमैया के गुण चेत पनानी कवन मूल ते कवन दिष्टानी, जिन तू सास सिवार इगारिया गर्भ अग्न में जिन्हें उबारिया, बार बसता तुझे प्यारे दूध पर जोबन भोजन सुखसूद। वेखो दा कंट्रोल किन्ना है, अपनी बीबिया भैण बचिया ने, एक बीबी गरीब है एक अमीर है, दोवां दियां गोदियां च बच्चे ने, ते परमात्मा उन्हां दोवां बीबिया दे सीर राही बच्चियां नूं दुध देंदा। ए नहीं पे गरीब बीबी है ते उहदे घर दुध ही है नहीं, उहदे वास्ते भी उस बच्चे दी मां दे पेट विच परमात्मा ने दुध पैदा किया। एक अमीर बीबी ओदे शरीर विच भी दुध पीता ताकि उन्हां बच्चियां दी पालना कर ले। फिर वेखो दा कड्डा ख्याल आता साडा। मैं एक गुरमुख प्यारे को शायद 50-70 की गल उदों ये शब्द सुनिया सी, जब दांत ना थिए तब दूध दियो, जब दांत दिए के अन्न ना दे है, तू रब नूं मनदा नहीं। जदों तेरे दंद नहीं सन उन्हें तेनू मां दे शरीर राही दुध दिता, ते गुरमुखा जी हुण तेनू दंद दिते ने तेनू रोटी भी देगा। जब

0: ਵੀਰ ਜਿਹੜੇ ਪਰਿਪੂਰਨ ਪਰਮਾਤਮਾ ਨੂੰ ਮਿਲਣੀ ਪੁਰਸ਼ ਤੋਂ ਭਾਵ ਦਾ ਪੁਰਸ਼ਾਰਥ ਕਰਦੇ ਹਨ, ਤਾਂ ਪੁਰਸ਼ ਹੈ ਨਾ ਪ੍ਰਭੂ ਦੇ ਮਿਲਣ ਵਾਸਤੇ ਪ੍ਰਸਾਰਥ ਕਰਨਾ, ਜਿਹਨੂੰ ਕਹਿੰਦੇ ਨੇ ਉਦਮ ਕਰੇਂਦਿਆਂ ਜੀਉ ਤੂੰ, ਕਮਾਉਂਦਿਆਂ ਸੁੱਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ।
1: ਜੇ ਤਿੰਨ ਮਿਲਾ ਤਾਂ ਕੀਰਤ ਆਖਾ।
0: ਹਾਂ, ਜੇ ਗੁਰਮੁਖ ਪਿਆਰਿਆਂ ਨੂੰ ਕਿਤੇ ਮਿਲ ਪਈਏ ਤੇ ਉਹਨਾਂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਕਰਨਾ ਕਰੋ।
1: ਤਾ ਮਨ ਸੇਵਾ ਕਰੇ,
0: ਔਰ ਮਨ ਕਰਕੇ ਗੁਰਮੁਖ ਪਿਆਰਿਆਂ ਦੀ ਸੇਵਾ ਕਰੇ, ਕਿਉਂਕਿ ਆਪਾਂ ਪੜ੍ਹਦੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ।
1: ਕਾਗਦ ਲੋਣ ਰਾਹ ਕ੍ਰਿਤ ਸੰਗੇ।
0: ਬੜਾ ਜੋਗੀ ਸੀ ਗੁਰਮੁਖ, ਗਰਮੀ ਚ ਆ ਗਿਆ, ਕਾਹਲਾ ਪੈ ਗਿਆ, ਕਹਿਣ ਲੱਗਾ ਤੇਰੀ ਰੱਖਿਆ ਕਰੇਗਾ। ਗੁਰਦੇਵ ਕਹਿੰਦੇ ਬਿਲਕੁਲ। ਅਖੇ ਕਿਵੇਂ? ਮੇਰੇ ਪਾਤਸ਼ਾਹ ਨੇ ਉੱਥੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਭਲਿਆ ਜਿਹੜਾ ਲੂਣ ਹੈ ਨਾ ਤੇ ਕਾਗਜ਼ ਹੈ, ਇਹਨੂੰ ਪਾਣੀ ਚ ਪਾ ਦਾ ਤੇ ਦੋ ਮਿੰਟਾਂ ਚ ਗਲ ਜਾਂਦਾ, ਕਾਗਜ਼ ਗਲ ਜਾਂਦਾ, ਲੂਣ ਖੁਰ ਜਾਏਗਾ, ਲੇਕਿਨ ਕਾਗਜ਼ ਤੇ ਵਿੱਚ, ਕਾਗਜ਼ ਤੇ ਲੂਣ ਨੂੰ ਘਿਓ ਚ ਪਾ ਦਿਓ, ਇਹ ਨੀ ਜੀ ਖੁਰਦਾ। ਬੜੀ ਸਿੰਪਲ ਜੀ ਗੱਲ ਆਪਾਂ ਘਰਾਂ ਵੀ ਕਰ ਸਕਦੇ ਹਾਂ, ਵੀ ਤੁਸੀਂ ਲੂਣ ਦੀ ਡਲੀ ਘਿਓ ਚ ਪਾ ਦਿਓ, ਜਿੰਨਾ ਮਰਜ਼ੀ ਲਾਈ ਚੱਲੋ ਲੂਣ ਨਹੀਂ ਖੁਰੇਗਾ, ਜਿਹੜਾ ਕਾਗਜ਼ੋ ਪਾਟੇਗਾ ਨਹੀਂ। ਇਸ ਪ੍ਰਕਾਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ, ਉਹ ਘਿਓ ਵਰਗਾ, ਜਿਹੜੇ ਅਸੀਂ ਕਾਗਜ਼ ਤੇ ਲੂਣ ਵਰਗੇ ਆ ਨਾ, ਇਹਨਾਂ ਨੂੰ ਖੁਰ ਨਹੀਂ ਦੇਗਾ।
1: ਪਾਣੀ ਕਮਲ ਰਹਾ,
0: ਇਸ ਪ੍ਰਕਾਰ ਮਨਾਂ ਨੂੰ ਵੀ ਪਾਣੀ ਹੈ, ਲੇਕਿਨ ਕਮਲ ਦਾ ਫੁੱਲ ਉਹਦੇ ਵਿੱਚ ਤਰਦਾ ਰਹਿੰਦਾ ਹੈ, ਉਹਦੇ ਤੇ ਪਾਣੀ ਪਾਓ, ਰਹਿੰਦਾ ਪਾਣੀ ਦੇ ਵਿੱਚ, ਲੇਕਿਨ ਪਾਣੀ ਉਹਦੇ ਤੇ ਟਿਕਦਾ ਨਹੀਂ, ਉਹ ਟਿਕਣ ਨਹੀਂ ਦਿੰਦਾ। ਇਸੇ ਪ੍ਰਕਾਰ ਆਪਾਂ ਰੋਜ਼ ਪਾਠ ਕਰਦੇ, ਕਹੋ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ।

ਭਲਿਆ ਮੈਂ ਇਹੋ ਜਿਹਾ ਗੁਰਮੁਖ ਪਿਆਰੇ ਦੀ ਸੰਗਤ ਕਰਨਾ ਭਗਤਾ ਭਾਵਦਾ ਭੈ ਵਾਲੀ ਗਤੀ ਜਿਹਨੂੰ ਆਪਾਂ ਆਮ ਪੇਂਡੂ ਚ ਬੋਲੀ ਚ ਕਹਿੰਦੇ ਨੇ ਕਈ ਵਾਰ ਉਹ ਭਲਿਆ ਰੱਬ ਦਾ ਖੌਫ ਕਰ, ਇਹ ਆਪਣੀ ਆਮ ਪੇਂਡੂ ਬੋਲੀ ਉਹ ਭਲਿਆ ਪੁਰਸ਼ਾ ਤੂੰ ਬੂਦਾ ਬੋਲੀ ਜਾਣਾ ਰੱਬ ਦਾ ਖੌਫ ਕਰ, ਜਿਹੜਾ ਰੱਬ ਦਾ ਖੌਫ ਕਰਦਾ ਨਾ ਉਹਨੂੰ ਕਹਿੰਦੇ ਨੇ ਭਗਤ। ਅਸੀਂ ਉਹਨਾਂ ਭਗਤਾਂ ਦੀ ਸੰਗਤ ਕਰਦੇ ਹਾਂ। ਇਹ ਸੀ ਗੁਰੂਮੁਖੋ ਗੁਰੂ ਕੇ ਪਾਵਨ ਪਿੱਤਰ ਹੁਕਮਨਾਮੇ ਦੀ ਵਿਚਾਰ। ਹੁਣ ਜਿਹੜੀ ਲੜੀਵਾਰ ਸੰਥਿਆ ਹੈ ਇਹਦੀ ਆਪਾਂ ਵਿਚਾਰ ਕਰੀਏ, ਜੇ ਕੋਈ ਦੋ ਮਿੰਟ ਟਾਈਮ ਹੋਏ ਤੇ ਇਹ ਸਾਕੇ ਬਾਰੇ ਵੀ ਗੱਲ ਕਰ ਲਾਂਗੇ, ਨਹੀਂ ਤੇ ਫਿਰ ਇਹ ਨਹੀਂ ਸੇਵਾ ਪ੍ਰਵਾਨ ਕਰਨੀ। ਹਾਂਜੀ ਸੁਣੋ।

0: ਆਪਾਂ ਗੁਰਮੁਖੋ ਸੰਸਾਰ ਵਿੱਚ ਆਏ ਹਾਂ, ਇਹ ਸੰਸਾਰ ਇੱਕ ਮੰਡੀ ਹੈ ਤੇ ਆਪਾਂ ਮੰਡੀ ਵਿੱਚ ਕੁਝ ਨਾ ਕੁਝ ਖਰੀਦਣ ਲਈ ਜਾਂਦੇ ਹਾਂ। ਇਸੇ ਪ੍ਰਕਾਰ ਆਪਾਂ ਸੰਸਾਰ ਵਿੱਚ ਆਏ ਸਨ ਨੇਕੀ ਨੂੰ ਖਰੀਦਣ ਲਈ, ਲੇਕਿਨ ਆਪਾਂ ਗਨਾਹਾਂ ਦੀਆਂ ਪੰਡਾਂ ਬੰਨ ਲਈਆਂ ਤੇ ਨੇਕੀ ਖਰੀਦੀ ਨਹੀਂ। ਉਹ ਸਿਧਾਂਤ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਗਲਤੀ ਹੋਈ ਕਿਉਂ, ਕਿਉਂਕਿ ਆਪਾਂ ਮਨ ਦੇ ਮਗਰ ਲੱਗੇ, ਮਨਮੁਖ ਵਪਾਰੇ ਸਾਰ ਨਾ ਜਾਣੀ। ਜਿਹੜਾ ਬੰਦਾ ਮਨ ਦੇ ਮਗਰ ਲੱਗਾ ਨਾ, ਉਹਨੂੰ ਇਹ ਨਹੀਂ ਪਤਾ ਵੀ ਕੀ ਲੈਣਾ ਤੇ ਕੀ ਨਹੀਂ ਲੈਣਾ। ਮਨ ਦੇ ਮਗਰ ਲੱਗਣ ਕਰਕੇ ਇਹ ਮਨੁੱਖ ਸੰਸਾਰ ਵਿੱਚ ਕਾਹਦੇ ਲਈ ਆਇਆ ਸੀ, ਕੀ ਲੈਣਾ ਕੀ ਨਹੀਂ ਲੈਣਾ ਇਹ ਸਾਰ ਨੂੰ ਜਾਣਦਾ ਨਹੀਂ ਤੇ ਕਰਦਾ ਕੀ ਮਨ ਦੇ ਮਗਰ ਲੱਗ ਕੇ।
1: ਵੇਖ ਵਿਹਾਜਾ ਹੈ ਵੇਖ ਸੰਗ੍ਰਹ ਹੈ।
0: ਅਸਲੀ ਇਹਦਾ ਇੱਕ ਮੁੱਖ ਅਰਥ ਹੈ, ਵੇਖ ਨਾਮ ਹੈ ਯਹਿਰ ਦਾ। ਵੇਖ ਆਪਾਂ ਕਹਿੰਦੇ ਯਹਿਰ ਨੂੰ, ਜਿਹਨੂੰ ਵਿਹੋ ਵੀ ਕਹਿੰਦੇ ਨੇ ਪੰਜਾਬੀ ਚ। ਦਿਨੇ ਰਾਤ ਇਹ ਨਿੰਦਿਆ ਤੇ ਚੁਗਲੀ ਰੂਪੀ ਯਹਿਰ ਇਕੱਠੀਆਂ ਕਰਦਾ ਹੈ। ਇਸੇ ਪ੍ਰਕਾਰ ਨਿੰਦਿਆ ਤੇ ਚੁਗਲੀ ਦੂਜਿਆਂ ਦੀ ਮੈਲ ਇਕੱਠੀ ਕਰਦਾ ਹੈ। ਆਪਾਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਚੇਤੇ ਕਰਨੇ, ਮੈਨੂੰ ਸਾਹਮਣੇ ਉਨ੍ਹਾਂ ਦੀ ਦ੍ਰਿਸ਼ਟਾਂਤ ਚੇਤੇ ਆਇਆ, ਗੁਰੂ ਨਾਨਕ ਨਿਵਾਸ ਦੀ ਗੱਲ ਜੇ ਤੇ ਮੇਰਾ ਇੱਕ ਭਰਾ ਜਿਉਂਦਾ ਜਾਗਦਾ, ਉਹ ਕੰਮ ਸੋ ਕੰਮ ਇੱਥੋਂ 10-12 ਸਾਲ ਵੱਡਾ ਹੈ, ਅਜੇ ਉਹ ਜਿਉਂਦਾ ਹੈ। ਤੇ ਉਹ ਸੰਤ ਕਰਤਾਰ ਸਿੰਘ ਕਰਕੇ ਸਾਡੀ ਸੰਤਾਂ ਨੇ ਆਪਣਾ ਤਵੜੀ ਸੀ ਸਾਡਾ, ਉਹ ਕਹਿੰਦੇ ਸਨ ਵੀ ਸੰਤਾਂ ਦੇ ਪਿੰਡ ਦੇ ਨੇ, ਭਾਵੇਂ ਕੋਈ ਵੀ ਅਸੀਂ ਸਿੱਧੀ ਗੱਲ ਕਰ ਲੈਂਦੇ ਸਾਂ। ਗੁਰੂ ਨਾਨਕ ਨਿਵਾਸ ਦੀ ਗੱਲ ਹੈ ਤੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਵੀ ਮਹਾਂਪੁਰਸ਼ ਜਿਹੜਾ ਉਮਰਾਂ ਨੰਗਲਾ ਹੈ, ਤੁਹਾਡੀ ਇੰਨੀ ਨਿੰਦਿਆ ਕਰਦਾ ਤੇ ਤੁਸੀਂ ਉਹਨੂੰ ਜਵਾਬ ਹੀ ਨਹੀਂ ਦਿੰਦੇ।

0: ਆਪਾਂ ਗੱਲ ਕਰ ਰਹੇ ਹਾਂ ਨਾ, ਆਖਿਆ ਵੀ ਮੈਂ ਟਾਈਮ ਪਾਸ ਕਰ ਰਿਹਾ, ਵਿਖ ਸਾਡੀ ਕੀ ਅਵਸਥਾ ਤੇ ਰੱਬ ਦੇ ਪਿਆਰਿਆਂ ਦੀ ਇੱਕ ਅਵਸਥਾ ਹੈ। ਵਿਖ ਵਿਆਜੈ ਵਿਖ ਸੰਗ੍ਰਹਿ, ਆਪਾਂ ਨਿੰਦਿਆ ਤੇ ਚੁਗਲ ਰੂਪੀ ਇਹ ਖਰੀਦਦੇ ਹਾਂ, ਉਹਨੂੰ ਇਕੱਠਿਆਂ ਕਰਦੇ ਹਾਂ, ਲੇਕਿਨ ਰੱਬ ਦੇ ਪਿਆਰੇ ਨਹੀਂ। ਉਸ ਬੰਦੇ ਗੁਰਮੁਖ ਨੂੰ ਕਹਿਣ ਲੱਗੇ, ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ, ਗੁਰਮੁਖਾ ਉਹਦਾ ਨਾਮ ਪ੍ਰੀਤਮ ਸਿੰਘ ਹੈ, ਪ੍ਰੀਤਮ ਸਿੰਘ ਤੁਹਾਡੇ ਘਰ ਡੰਗਰ ਹਨ? ਕਹਿੰਦਾ ਜੀ ਡੰਗਰ ਬੜੀ ਕਿਰਪਾ ਗੁਰੂ ਦੀ, ਅਸੀਂ ਬੜੇ ਖੁੱਲੇ ਰੱਖੇ ਨੇ। ਤੇ ਕਹਿੰਦੇ ਗੋਹਾ ਗਾਹ ਇਹ ਪੇਂਡੂ ਬੋਲੀ ਹੈ। ਕਹਿਣ ਲੱਗੇ ਜੀ ਸਾਡਾ ਖਾਨਦਾਨੀ ਪਿੰਡ, ਅਸੀਂ ਉੱਥੇ ਬੀਬੀ ਰੱਖੀ ਹੈ, ਉਹਨੂੰ ਅਸੀਂ ਆੜੀ ਸੋਹਣੀ ਦਾਣੇ ਦਿੰਦੇ ਹਾਂ। ਮਹਾਂਪੁਰਸ਼ ਕਹਿਣ ਲੱਗੇ ਮਾਂਜਾ, ਕਹਿੰਦੇ ਜੀ ਮਾਂਜਾ ਸਾਡਾ ਗੋਹਾ ਤੇ ਅਸੀਂ ਮਾਂਜਾ ਨਹੀਂ ਦੇਣਾ। ਕਹਿਣ ਲੱਗੇ ਵੀ ਵੇਖੋ ਉਹ ਬੀਬੀ ਤੁਹਾਡਾ ਗੋਹਾ ਚੁੱਕਦੀ ਹੈ, ਤੁਸੀਂ ਉਹਨੂੰ ਹਾੜੀ ਸੋਹਣੀ ਦਾਣੇ ਦਿੰਦੇ ਹੋ ਤੇ ਮਾਂਜਾ ਵੀ ਦਿੰਦੇ ਹੋ, ਤੇ ਉਮਰਾ ਨੰਗਲ ਜਵਾਨਰ ਮੇਰੀ ਮੈਲ ਚੱਟਦਾ, ਤੇ ਤੂੰ ਕਹਿੰਦਾ ਮੈਂ ਬਿਆਨ ਦਿਆਂ, ਇੱਥੇ ਆ ਜੇ ਤੇ ਮੈਂ ਸਰੋਪਾ ਦੇ ਕੇ ਉਹਨੂੰ ਮੋੜਾਂਗਾ। ਤੂੰ ਇਹਨਾਂ ਨੇ ਮੇਰੀ ਨਿੰਦਿਆ ਕਰਦਾ, ਮੈਨੂੰ ਗੁੱਸਾ ਕੋਈ ਨੀ, ਮੈਂ ਤੈਨੂੰ ਆਖਦੀ ਹਾਂ ਵੀ ਨਾ ਤੂੰ ਤਾਂ ਕਹਿੰਦਾ ਵੀ ਮੈਂ ਹਾੜੀ ਦੇ ਦਾਣੇ ਵੀ ਦੇਣਾ, ਸੋਹਣੀ ਦੇ ਵੀ ਦੇਣਾ, ਮਾਂਜਾ ਵੀ ਦੇਣਾ, ਤੇ ਮੈਂ ਤਾਂ ਦਿੱਤਿਆ ਉਹਨੂੰ ਕੱਖ ਨੀ। ਉਹ ਜਵਾਨ ਦੇ ਨਾਲ ਮੇਰੀ ਮੈਲ ਚੱਟਦਾ ਤੇ ਭਲਿਆ ਮੇਰਾ ਕੰਮ ਸਵਾਰਦਾ, ਮੇਰਾ ਵਿਗਾੜਦਾ, ਕਿ ਇਹਦਾ ਇਹ ਜੇ ਗੁਰਮੁਖਾਂ ਦਾ ਜੀਵਨ। ਆਪਾਂ ਤਾਂ ਅਗਲੇ ਨੂੰ ਮਾਨ ਤੱਕ ਜਾਂਦੇ ਹਾਂ ਨਾ, ਉਹ ਕਹਿੰਦੇ ਤੇ ਮੈਨੂੰ ਪੁੱਛਣ, ਇੱਥੇ ਆ ਜੇ ਮੈਂ ਸਰੋਪਾ ਦੇ ਕੇ ਸਨਮਾਨਿਤ ਕਰਾਂਗਾ ਜੀਵਨ ਸਿੰਘ ਨੰਗਲ ਨੂੰ। ਇਹ ਜੇ ਰੱਬ ਦੇ ਪਿਆਰਿਆਂ ਦੀ, ਇਹਨੂੰ ਆਪਾਂ ਆਮ ਬੋਲੀ ਚ ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ, ਮਾਫ਼ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਹੜੇ ਸੰਸਾਰੀ ਮਨ ਦੇ ਮਗਰ ਲੱਗੇ ਜੀਵ ਨੇ ਨਾ, ਇਹ ਦਿਨੇ ਰਾਤ ਜਿਹੜੀ ਨਿੰਦਿਆ ਚੁਗਲੀ ਗੁਨਾਹ ਪਾਪ ਇਹਨੂੰ ਇਕੱਠਿਆਂ ਕਰਦੇ ਨੇ, ਇਹ ਖਰੀਦਦੇ ਹਨ।
1: ਵੇਖ ਸਿਓ ਧਰਹ ਪਿਆਰ,
0: ਔਰ ਫਿਰ ਜਿਹੜੀ ਨਿੰਦਿਆ ਚੁਗਲੀ ਇਹਨੂੰ ਪਿਆਰ ਬੜਾ ਕਰਦੇ ਆ। ਕਿਸੇ ਨੋਟ ਕਰਨਾ ਸਾਦੀ ਜੀ, ਮੈਂ ਗੱਲ ਕਹਿਣ ਲੱਗਾ, ਜਦੋਂ ਆਪ ਪੰਜ ਸੱਤ ਬੰਦੇ ਬੈਠੇ ਹੋਣੇ ਨਾ, ਤੇ ਕੋਈ ਬੰਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ, ਉਹਨੂੰ ਚੇਚੇ ਤੌਰ ਤੇ ਬਾਹਨ ਕਹਿੰਦੇ ਫਲਾਣਾ ਸਾ ਮਾੜਾ ਜਾ ਲਾਗੇ, ਉਹ ਦੱਸ ਕੀ ਆਖਿਆ ਈ। ਇਹ ਆਪਾਂ ਕਰਦੇ ਜੇ ਸਾਰੇ, ਉਹ ਨਿੰਦਿਆ ਚੁਗਲੀ ਕਰਦਿਆ ਤੇ ਆਪਾਂ ਕਹਿੰਦੇ ਫਲਾਣਾ ਸਾ ਪਰਾਂ ਪਰਾਂ ਖਰੀਦਣ ਲਾਗੇ, ਤਾਂ ਭਲਾ ਕੀ ਆਖਿਆ ਈ, ਕਿਉਂਕਿ ਅਸੀਂ ਚਾਹੁੰਦੇ ਮੈਲ ਖਾਈਏ। ਤੇ ਉਹ ਜੋ ਆਸਾ ਦੀ ਵਾਤ ਸੁਖਮਣੀ ਸਾਹਿਬ ਪੜ੍ਹਦਾ ਨਾ, ਉਹਨੂੰ ਕਹਿੰਦਾ ਭਰਾ ਇੱਕ ਬੇਨਤੀ ਕਿ ਦੱਸ, ਕਹਿੰਦਾ ਤੂੰ ਪੜ੍ਹਨੀ ਹੈ ਬਾਣੀ ਤੇ ਅਸੀਂ ਕਰਦੇ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ, ਇੰਨਾ ਕਰੰਟ ਲੱਗਦਾ। ਉਹ ਬਾਣੀ ਪੜ੍ਹਦਾ ਤੇ ਆਪਾਂ ਕਹਿੰਦੇ ਤੂੰ ਬਾਣੀ ਪੜ੍ਹਨੀ ਹੈ ਤੇ ਅਸੀਂ ਕਰਨੀਆਂ ਗੱਲਾਂ, ਤੂੰ ਥੋੜਾ ਜਿਹਾ ਪਰਾਂ ਹੋ ਜਾ। ਤੇ ਜਦੋਂ ਨਿੰਦਿਆ ਚੁਗਲੀ ਕਰਦਾ ਨਾ, ਉਹਨੂੰ ਕਹਿੰਦੇ ਲਾ ਗਿਆ ਤੇ ਦੱਸ ਭਲਾ ਕੀ ਆਖਿਆ ਜੀ। ਇਸ ਗੱਲ ਇੱਥੇ ਹੈ, ਜਿਹੜੀ ਇਹ ਨਿੰਦਿਆ ਚੁਗਲੀ ਨਾ, ਉਹਨੂੰ ਚੰਗਾ ਸਮਝਦਾ, ਪਿਆਰ ਕਰਦਾ ਹੈ।
1: ਬਾਹਰੋ ਪੰਡਿਤ ਸਦਾਏ ਦੇ,
0: ਪੰਡਿਤ ਦੀ ਵਿਆਖਿਆ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ। ਸੋ ਪੰਡਿਤ ਜੋ ਮਨ ਪ੍ਰਬੁੱਧ, ਪੰਡਿਤ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ। ਸੋ ਪੰਡਿਤ ਜੋ ਮਨ ਪ੍ਰਬੁੱਧ, ਰਾਮ ਨਾਮ ਆਤਮ ਹੈ ਸੋ ਦੇ ਅਸਲੀ ਪੰਡਿਤ। ਸੋ ਪੰਡਿਤ ਜੋ ਤਿਆਂ ਗੁਣਾ ਕੀ ਪੰਡ ਉਤਾਰੇ, ਦੋ ਗੁਣ ਦੱਸੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹੜੇ ਚੁੱਕੇ ਇਹਨੂੰ ਪਰਾਂ ਵਗਾਵੇ ਸੁੱਟਦੇ ਨਾ, ਉਹਨੂੰ ਚੌਧਰ ਦੀ ਭੁੱਖ ਨਾ, ਉਹਨੂੰ ਕੁਰਸੀ ਦੀ ਭੁੱਖ ਨਾ, ਉਹਨੂੰ ਪੂਜਾ ਦੀ ਭੁੱਖ। ਇੱਕ ਤਾਂ ਪੰਡਿਤ ਉਹ ਹੈ, ਤੇ ਦੂਜਾ ਪੰਡਿਤ ਦੀ ਵਿਆਖਿਆ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਉਹ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰੇ। ਮੇਰੇ ਪਾਤਸ਼ਾਹ ਕਹਿੰਦੇ ਬਾਹਰੋਂ ਪੰਡਿਤ ਸਦਾਏ ਦੇ ਆਪਣੇ ਆਪ ਨੂੰ ਬਾਹਰੋਂ ਵਿਦਵਾਨ ਅਖਵਾਉਂਦੇ ਨੇ, ਪਰ
1: ਮਨੋ ਮੂਰਖ ਗਾਵਾਰ,
0: ਕਹਿੰਦੇ ਮਨ ਕਰਕੇ ਬਸਮਝ ਇਹ ਮੂਰਖ ਨੇ। ਅੱਜ ਜਿੱਥੇ ਆਪਾਂ ਕਥਾ ਕਰ ਰਹੇ ਹਾਂ ਨਾ, ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਮੂਰਖ ਦੇ ਅਰਥ ਕੀਤੇ ਸਨ, ਕਿਉਂਕਿ ਮੈਨੂੰ ਲੰਮਾ ਸਮਾਂ ਹੋ ਗਿਆ ਤੇ ਮੇਰੇ ਹੁੰਦੇ ਹੱਥ ਗਿਆਨੀ ਜੀ ਆਉਂਦੇ ਨੇ ਮਸਕੀਨ ਜੀ, ਉਹਨਾਂ ਨੇ ਇੱਥੇ ਤਾਬਿਆ ਬੈਠੇ ਅਰਥ ਕੀਤੇ ਸਨ। ਮੂਰਖ ਉਹ ਹੈ ਜਿਹਨੇ ਮੂੰਹ ਨੂੰ ਅੱਗੇ ਰੱਖਿਆ, ਇਹ ਮਸਕੀਨ ਸਾਹਿਬ ਦੇ ਹੱਥ ਮੈਂ ਟੀਕੇ ਜੀ ਨੂੰ ਪੜ੍ਹੇ ਵੀ ਜੋ ਮਿਲਿਆ ਖਾ ਲਿਆ, ਇੱਕ ਦੂਜਾ ਮੂੰਹ ਰੱਖਣੀ ਗੱਲ ਕਰਨੀ, ਜੇ ਆਪਾਂ ਇਕੱਠੇ ਹਾਂ ਤੇ ਤੁਸੀਂ ਨਾਰਾਜ਼ ਨਾ ਹੋ ਜਾਓ। ਉਦੋਂ ਕਹਿਣਾ ਵੀ ਮੈਂ ਕਹਿਣਾ ਤਾਂ ਚਾਹੁੰਦਾ ਸਾ, ਭਾਵੇਂ ਮੂੰਹ ਰੱਖ ਲਿਆ ਵੀ ਨਾਰਾਜ਼ ਨਾ ਜਾਣਾ। ਉਹ ਗੁਰਮੁਖੋ ਇੱਕੋ ਇੱਕ ਟਾਰਗੇਟ ਰੱਖੋ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਝੇ ਆਹ ਰੱਖਿਆ ਕਰੋ। ਉਹ ਕਲਗੀ ਵਾਲਾ ਨਾ ਰੁੱਸੇ, ਦੁਨੀਆਂ ਦਾ ਕੀ ਹੈ, ਅੱਜ ਸਾਡੇ ਨਾਲ ਨੇ, ਕੱਲ ਸਾਡੇ ਤੋਂ ਦੂਰ ਹੋ ਜਾਣਗੇ। ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਹੜੀ ਧਰਮ ਪਤਨੀ ਨੇ ਜਦੋਂ ਅਸੀਂ ਮਰ ਗਏ ਤਸਾਂ ਸਾਲਾਂ ਬਾਅਦ ਕਿਸੇ ਸੁਪਨੇ ਚ ਮਿਲ ਪਏ ਨਾ, ਤੇ ਉਹਨੇ ਸਾਡੇ ਪੁੱਤ ਨੂੰ ਕਹਿਣਾ ਵੀ ਤੇਰੇ ਪਿਓ ਦੀ ਗਤੀ ਨੀ ਹੋਈ, ਰਾਤ ਨੂੰ ਬੁਖਾਰੀ ਦੇ ਗਿਆ। ਉਹਨੂੰ ਵਿਖ ਮਸਾਉਣ ਲਈ ਨੀ ਕਹਿ ਰਿਹਾ, ਵੇਖਣਾ ਨੀ ਚਾਹੁੰਦੇ। ਜਿਹੜੇ ਪੁੱਤ ਵਾਸਤੇ ਅਸੀਂ ਪਾਪ ਕਰਦੇ ਹਾਂ, ਉਹਨੇ ਗੁਰਮੁਖੋ ਫੱਟੇ ਤੇ ਪਾ ਕੇ ਸਾਨੂੰ ਮੜੀਆਂ ਚ ਲਿਜਾ ਕੇ ਚੌ ਪਾਸੀ ਗੇੜਾ ਕੱਢ ਕੇ ਅੱਗ ਲਾਉਣੀ, ਜੇ ਇਹਨਾਂ ਪੁੱਤਾਂ ਤੇ ਪਰਿਵਾਰ ਲਈ ਪਾਪ ਨਾ ਕਰਿਆ ਕਰੀਏ। ਸਾਡੀ ਪਾਲਣਾ ਕਰਨਾ ਫਰਜ਼ ਹੈ। ਅਸੀਂ ਇਹ ਵੇਖੀਏ ਅਸੀਂ ਅੱਗੇ ਜਾਣਾ ਇਸ ਘਰ ਲਈ, ਆਪਾਂ ਜਿੰਨੇ ਬੈਠੇ ਥੋੜਾ ਬਹੁਤਾ ਮਿਹਨਤ ਕਰਦੇ ਹਾਂ, ਗਿਆਨੀ ਜੀ ਘਰ ਦਾ ਬਣ ਜਾਏ, ਪਤਾ ਨੀ ਆਪਾਂ 50 ਸਾਲ ਰਹਿਣਾ, ਪਤਾ ਨੀ 70 ਰਹਿਣਾ, ਪਰ ਜਿਹੜੇ ਘਰ ਚੋਂ ਆਪਾਂ ਪੱਕੇ ਤੌਰ ਤੇ ਜਾਣੇ ਕਦੇ ਉਹਦਾ ਪ੍ਰਬੰਧ ਵੀ ਕਰ ਲਈਏ। ਜਿੱਥੇ ਆਪਾਂ ਪੱਕੇ ਤੌਰ ਤੇ ਜਾਣਾ ਨਾ, ਉਹਦਾ ਪ੍ਰਬੰਧ ਵੀ ਕਰ ਲਈਏ। ਉਹਦਾ ਪ੍ਰਬੰਧ ਕੀ ਹੈ? ਨਾਮ ਧਨ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਹਰੋਂ ਤਾਂ ਪੰਡਿਤ ਖੋਦੇ ਨੇ, ਲੇਕਿਨ ਮੂਰਖ ਨੇ ਬਸਮਝ ਨੇ ਮੂੰਹ ਰੱਖਣੀ ਗੱਲ ਕਰਨੀ। ਤੇ ਨਾ ਬਾਣੀ ਚ ਮੂਰਖ ਦੀ ਵਿਆਖਿਆ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ।
1: ਹਰ ਸਿਉ ਚਿੱਤ ਨਾ ਲਾਏ ਨੇ,
0: ਪਰਿਪੂਰਨ ਪਰਮਾਤਮਾ ਨਾਲ ਆਪਣੇ ਚਿੱਤ ਨੂੰ ਜੋੜਿਆ ਨਹੀਂ।
1: ਵਾਦੀ ਧਰਨ ਪਿਆਰ,
0: ਔਰ ਇਉਂ ਝਗੜੇ ਕਰਨੇ ਇਹਨਾਂ ਨਾਲ ਪਿਆਰ ਕਰਦੇ ਨੇ, ਮੈਂ ਉਹਨੂੰ ਸਿੱਧਿਆਂ ਕਰ ਦਿੱਤਾ। ਉਹਨੂੰ ਸਿੱਧਿਆਂ ਨਾ ਕਰ, ਆਪ ਸਿੱਧਾ ਹੋ। ਆਪਾਂ ਕਹਿੰਦੇ ਫਲਾਨਾ ਮੇਰੇ ਅੱਗੇ ਬੋਲੇ, ਮੈਂ ਸਿੱਧਿਆ ਕਰ, ਨਹੀਂ ਪਰੇ ਹੋ। ਅਸੀਂ ਕਿਸੇ ਨੂੰ ਸਿੱਧਿਆ ਨਹੀਂ ਕਰਨਾ, ਅਸੀਂ ਆਪ ਸਿੱਧਿਆ ਹੋਈਏ, ਕਿਉਂਕਿ ਸਾਨੂੰ ਗੁਰਦੇਵ ਨੇ ਆਖਿਆ ਡੰਡੋਤ ਬੰਦਨ ਅਨਕਬਾਰ, ਭਾਵ ਸਿੱਧੇ ਹੋ ਕੇ ਬੇਨਤੀ ਕਰ। ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ।
1: ਵਾਦਾ ਕੀਆ ਕਰਨ ਕਹਾੜੀਆ,
0: ਇਸ ਪ੍ਰਕਾਰ ਵਾਦ ਕਹਿੰਦੇ ਨੇ ਝਗੜੇ ਨੂੰ। ਇਉਂ ਭਾਈ ਜੇ ਉਹੋ ਜੀ ਗੱਲ ਕਰਨੀ ਜਿੱਥੇ ਲੜਾਈ ਹੋ ਜਾਏ, ਝਗੜਾ ਹੋ ਜਾਏ।
1: ਕੂੜ ਬੋਲ ਕਰ ਆਹਾਰ,
0: ਜਿਹਨੂੰ ਆਪਾਂ ਕਹਿੰਦੇ ਜਿੰਨਾ ਚਿਰ ਫਲਾਨਾ ਝੂਠ ਨਾ ਬੋਲੇ ਉਹਨੂੰ ਰੋਟੀ ਹਜਮ ਨਹੀਂ ਹੁੰਦੀ, ਇਹ ਆਪਣੀ ਪਿੰਡੂ ਬੋਲੀ। ਕਹਿੰਦੇ ਇਸ ਪ੍ਰਕਾਰ ਉਹ ਦਿਨੇ ਰਾਤ ਝੂਠ ਦੀ ਖੁਰਾਕ ਖਾਂਦੇ ਹਨ।
1: ਜਗ ਮਹਿ ਰਾਮ ਨਾਮ ਹਰ ਨਿਰਮਲਾ,
0: ਆਹ ਕੰਮ ਕਰਨਾ ਕਰੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਸੰਸਾਰ ਵਿੱਚ ਪਰਿਪੂਰਨ ਪਰਮਾਤਮਾ ਦਾ ਨਾਮ ਨਿਰਮਲ ਹੈ, ਕਿਉਂਕਿ ਤੈਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਤੇ ਇਹ ਲਹਿ ਜਾਏਗਾ। ਰੋਜ਼ ਪਾਠ ਕਰਦੇ ਆ, ਭਰਗੇ ਮਤ ਪਾਪਾਂ ਕੇ ਸੰਗ, ਉਹ ਧੁੱਪ ਨਾਵੇ ਕੇ ਰੰਗ।
1: ਹੋਰ ਮੈਲਾ ਸਭ ਆਕਾਰ,
0: ਜੋ ਕੁਝ ਵੇਖ ਰਿਹਾ ਨਾ ਇਹ ਸਾਰਾ ਕੁਝ ਮੈਲਾ ਹੈ।
1: ਨਾਨਕ ਨਾਮ ਨਾ ਚੇਤਨੇ,
0: ਗੁਰੂ ਪਾਤਸ਼ਾਹ ਕਹਿੰਦੇ ਭਾਈ ਉਹ ਪਰਿਪੂਰਨ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਬਾਣੀ ਚ ਲਿਖਿਆ ਚੇਤਨਾ ਹੈ ਤੋ ਚੇਤ ਮੇਤਰ ਹੈ, ਨਿਸ ਦਿਨ ਮੈਂ ਪ੍ਰਾਣੀ। ਇਹ ਤਲੰਗ ਰਾਗ ਦਾ ਸ਼ਬਦ ਹੈ ਨਵੇਂ ਪਾਤਸ਼ਾਹ ਦਾ, ਤਲੰਗ ਕਾਫੀ ਮਹੱਲਾ ਨੌਵਾਂ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੜ ਜੋ ਪਾਣੀ, ਜਿਵੇਂ ਟੁੱਟੇ ਘੜੇ ਚੋ ਪਾਣੀ ਵਗ ਜਾਂਦਾ। ਪਿਆਰਿਆ ਘੜੇ ਚ ਹੋ ਸਕਦਾ ਇੱਕ ਅੱਧਾ ਛੇਕ ਹੋਵੇ, ਤੇਰੇ ਚ ਨੌ ਛੇਕ ਨੇ, ਜਿਹੜੀ ਤੇਰੀ ਤੇਰਾ ਸਰੀਰ ਹੈ ਨਾ। ਫੂਟੇ ਘੜ ਜੋ ਪਾਣੀ, ਜਿਵੇਂ ਟੁੱਟੇ ਘੜੇ ਚੋ ਪਾਣੀ ਵਗੀ ਜਾਂਦਾ ਨਾ, ਇਸੇ ਪ੍ਰਕਾਰ ਤੇਰੀ ਜ਼ਿੰਦਗੀ ਦੇ ਪਲ ਘੜਦੇ ਜਾਂਦੇ ਹਨ।
1: ਹੋਏ ਮੈਲੇ ਮਰਹਿ ਗਵਾਰ,
0: ਇਸ ਪ੍ਰਕਾਰ ਲੋਕਾਂ ਦੀ ਨਿੰਦਿਆ ਚੁਗਲੀ ਵਿਕਾਰ ਕਰਕੇ ਇਉਂ ਮੈਲੇ ਹੋ ਕਰਕੇ ਆਪਾਂ ਬਸਮੀ ਦੁਨੀਆ ਤੋਂ ਮਰੀ ਜਾਂਦੇ ਹਾਂ।
1: ਮਹੱਲਾ ਤੀਜਾ, ਦੁੱਖ ਲੱਗਾ ਬਿਨ ਸੇਵਿਆ,
0: ਆਏ ਸਾਂ ਸੇਵਾ ਕਰਨ ਲਈ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੀ ਸੇਵਾ ਨੇ ਕੀਤੀ, ਇਸ ਕਰਕੇ ਦੁਖੀ ਹੋਇਆ।
1: ਹੁਕਮ ਮੰਨੇ ਦੁੱਖ ਜਾਏ,
0: ਜੇ ਕਿਤੇ ਹੁਕਮ ਨੂੰ ਮੰਨੀਏ ਨਾ ਦੁੱਖ ਚਲਾ ਜਾਏਗਾ। ਆਪਾਂ ਜਿੰਨੀਆਂ ਅਰਦਾਸਾਂ ਕਰਦੇ ਕਹਿੰਦੇ ਆਹ ਵੀ ਨਾ ਹੋਵੇ, ਆਹ ਵੀ ਨਾ ਹੋਵੇ, ਤੇ ਗੁਰਮਤ ਕੀ ਜੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਗੁਰਮੁਖ ਤੇਰਾ ਭਾਣਾ ਭਾਵੇ।
1: ਆਪੇ ਦਾਤਾ ਸੁਖੈ ਦਾ,
0: ਉਹ ਗੁਰਮੁਖਾ ਜਿੱਥੇ ਖੀਰ ਵਰਦੀ ਉੱਥੇ ਖੀਰ ਮਿਲੇਗੀ, ਜਿੱਥੇ ਰੋਟੀ ਪ੍ਰਸ਼ਾਦਾ ਵਰਦਾ ਉੱਥੇ ਪ੍ਰਸ਼ਾਦਾ ਮਿਲੇਗਾ। ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹ ਸੁੱਖਾਂ ਦਾ ਦਾਤਾ ਹੀ, ਉਹਦਾ ਸੁੱਖਾਂ ਦਾ ਲੰਗਰ ਚੱਲਦਾ ਹੈ।
1: ਆਪੇ ਦੇ ਸਜਾਏ,
0: ਜਿਵੇਂ ਮਾਂ ਦਾ ਪੁੱਤ ਹੈ, ਮਾਂ ਲਾਡ ਵੀ ਕਰਦੀ ਹੈ, ਮੱਥਾ ਵੀ ਚੁੰਮਦੀ ਹੈ ਜਦੋਂ ਉਹ ਗਲਤ ਕੰਮ ਕਰਦਾ, ਤੇ ਮੂੰਹ ਤੇ ਚਪੇੜੀ ਮਾਰਦੀ ਵੀ ਤੂੰ ਤਵੇ ਤੇ ਹੱਥ ਰੱਖ ਜਾਣਾ ਤੇ ਹੱਥ ਸੜ ਜਾਏਗਾ। ਛੋਟਾ ਜਿਹਾ ਬੱਚਾ ਮਸੂਮ ਨੂੰ ਪਤਾ ਨੀ, ਮਾਂ ਦੀ ਗੋਦੀ ਚ ਬੈਠਾ ਤੇ ਮਾਂ ਪ੍ਰਸ਼ਾਦਾ ਪਕਾਰੀ, ਉਹ ਤਵੇ ਨੂੰ ਹੱਥ ਲਾਉਣ ਲੱਗਾ ਤੇ ਮਾਂ ਨੇ ਚਪੇੜ ਮਾਰ ਕੱਤੀ। ਮਾਂ ਮਾਰ ਕੇ ਰਾਜੀ ਨਹੀਂ, लेकिन बच्चे की गलती करके उन्हें सजा देती है। इस प्रकार गुरमुखो जे आपां नूं कोई परेशानी है ना ते साडे गुनाह करके परमात्मा सानू सजा देंदा है।
1: नानक एवै जाणिया,
0: गुरु पातशाह कहिंदे उन्नू इउं प्रतीत करना कर,
1: सब केश तिसै रजाए।
0: ये सारा कुछ ओहदे भाणे दे विच है, ओहदी रजा दे विच है। ये मैं आम करके बहुत वड्डा दृष्टांत दिता, सूई महला चौथा, गुरु रामदास पातशाह दा शब्द है, सूई महला चौथा, कीता करना सर्ब रजाई किश कीचे जे कर सकिए, अपना कीता कुछ ना होवे जो हर भावे त्यो रखिए, हर जियो सब को तेरे वस, असा जोर नाही किश कर हम साके, जो भावे तिवे बख्श।
1: पौड़ी हर नाम बिना जगत है निर्धन,
0: आपां कहिंदे फलाना अमीर है फलाना गरीब है, लेकिन गुरमत विच गुरदेव कहिंदे ने भाई जेड़ा परिपूर्ण परमात्मा दा नाम है ना, एदे तों बिना संसार गरीब है।
1: बिन नावे त्रिपत नाही,
0: लेकिन नाम तों बिना तृप्ति नहीं। इत्थे मेरे सामने बगदाद दी साखी आ गई है, धन गुरु नानक पातशाह बगदाद गए ने, उत्थे एक मुसलमान बलोल दे नाल गुरु पातशाह दी चर्चा हुई ते ओ इन्ना मुतासर होया, उन्हें धन गुरु नानक पातशाह की सिद्धांत को अपना लिया, गुरु नानक पातशाह को अपना इष्ट मान लिया। बगदाद की घटना जो तुसी प्रसंग पढ़ना कि नाम सी बलोल, उसकी चर्चा चली सारी, उन्हें संसार मन लग पे भाई फलाना बड़ा बेपरवाह महापुरुष है। राजा आया, आण के उसके चरणों से हाथ रख के शीस नवाए थे, कहने लगा महापुरुषों को सेवा दसो। कहने लगे सेवा गुरमुखा कह दी है, आ रब ने सूर चढ़ाया है, ये तू सामने खलोता दे पासे हो जा, सीधा चानण पै लैण दे। और आन पिके हो जा फकीर, मैं तां कहण लगा बाबा जी कुछ चाहीदा, कहिंदे ना भाई जदों चला गया ना ध्यान देनी। उहदे चेले कहण लगे पीर जी राजा साहब ने तुहानू आख्या सी कि कुछ ना कुछ मंगो, ते अपने कोठे की छत टुटी है, उहनू इह कहना सी कि कोठे की छत पवा दे। मैनू बचन चंगे लगे, मैं तुहानू सांझे करन लगा। पीर कहण लगा जिन्हां लत्तां नसार के सौना ना वह दूजियां दे अगे हथ नहीं अड़दे, ते जे हथ अड़ेगा ना लत्तां निसलनी होणियां, लत्तां कट्ठियां करनियां पैणियां। इह साखी सानूं दसदी है भी गुरमुखा जे नसल लत्तां करनियां ते जणे खणे कोल मंगना, ते जे मंगेगा ना ते फिर उन्हां ने कहना जांदा इहने मेरे कोल आ लिया ते इहनूं मैं आ दित्ता। तूं मेरे पातशाह कहिंदे ने भाई असली संतोख जड़ा ना ये केवल ते केवल नाम विच है, नाम तो बिना तृप्ति नहीं। पर आप रोज पाठ करते बिन संतोख, संतोख तो बिना बात नहीं बननी। इसे प्रकार नाम तो बिना तृप्ति नहीं, ये सारा संसार परमात्मा के नाम तो बिना गरीब है निर्धन है।
1: दूजा भरम भुलाया,
0: द्वैत भाव दे विच पै के भुलेखिया च भरम पैगा। भरम की हुंदा है आपां जन्ने ने भ्रम की व्याख्या बाणी चाहुंदी, क्या कहिए भ्रम ऐसा जैसा मानिए होए न तैसा। गुरबाणी च दी व्याख्या क्या कहिए भ्रम ऐसा, भ्रम की है जैसा मानिए होए न तैसा। सारे जने अपने अंदर झाती मारो, आपां नूं भ्रम पिया मैं नहीं मरना। जन्ने बैठे ना आपां के फलाना सो आया सी, अगे नूं ढिला जिहा पिया है, वह ढिला पिया, तू भलवान बन गया, तू नहीं ढिला। बाणी कहिंदी है आपां नूं भुलेखा की है, मैं ना मरो मरबो संसारा, लोकां मर जाणा मैं नहीं मरना। ते बाबा फरीद ने कन्न फड़ के आखिया कमड़िया थोड़ा जे अकल नूं हथ मार, फरीदा किथे तैड़े मापिया, जिन्नी तू जणियो ए तैं पास ओ लद के तू अजे ना पतीड़ियो, तेरी बेबे किथे गई, तेरा बापू किथे गया, जेड़ी तेनूं मां घुट घुट के गले ना लैंदी सी उस मां दा संस्कार तू हथीं कीता, संस्कार तेरा भी होणा ई। इस प्रकार मेरे पातशाह कहिंदे ने किथे भरावा, दूजे भरम भुलाया, द्वैत भाव च लैके भुलेखा पै गया।
1: मैं दुख पाही,
0: और मैं करके आपां दुखी हां, मैं करके इन्हें दुखी हां। हुण सुई अपने टिकाने ते आ गई, मजबूरी है, यह मेरे खल 30 साल तो पुरानी गल होनी है। एक बंदा दरबार साहब उन्हें दुपहरे आण के ते धुआई भी करनी, ਤੇ ਕੁਝ ਤੌਰ ਤੇ ਮੇਰਾ ਵਾਂਗ ਤੁਸੀਂ ਤੋਂ ਕਹਿੰਦਾ ਗਿਆਨੀ ਜੀ ਅੱਠੀ ਪੈਰੀ ਪ੍ਰਸ਼ਾਦਾ ਛਕਦਾ ਸੁਭਾਵਿਕ ਮੈਂ ਚਲੋ ਇਹਦਾ ਆਦਤ ਹੁੰਦੀ ਨੇ ਕਈ ਅੱਠੀ ਪੈਰੀ ਛਕਦੇ ਕਿ ਦੋ ਟਾਈਮ ਤੇ ਉਹਦਾ ਮੈਨੂੰ ਕਾਰਨ ਲੱਭਾ ਉਹ ਗੁਰਮੁਖੋ ਜਦੋਂ ਆਸਾ ਦੀ ਵਾਰ ਤੋਂ ਪਹਿਲਾਂ ਪ੍ਰਸ਼ਾਦ ਆਉਂਦਾ ਨਾ ਜਿਹਨੂੰ ਆਪਾਂ ਤਰਪਹਿਰੇ ਦੀ ਚੌਂਕੀ ਕਹਿੰਦੇ ਹਾਂ ਉਦੋਂ ਸੰਗਤ ਘੱਟ ਆਉਂਦੀ ਤੇ ਕੜਾਹ ਪ੍ਰਸ਼ਾਦ ਬੜਾ ਖੁੱਲਾ ਵਰਤਦਾ ਹੈ ਉਹਨੇ ਜਾ ਕੇ ਅੱਗੇ ਬਹਿ ਜਾਣਾ ਤੇ ਪੰਜਾਂ ਪਿਆਰਿਆਂ ਦੀ ਉਹਨੂੰ ਦੇਗ ਮਿਲਣੀ ਇਹ ਮੈਂ ਕੋਲੋਂ ਨਹੀਂ ਬਣਾ ਲਿਆ ਵਾਪਰੀ ਗਲਤ ਸਾਡੀ ਕਰਤੂਤ ਆ ਜੇ ਆਪਾਂ ਕਰਦੇ ਹਾਂ ਕੁਦਰਤੀ ਤੌਰ ਤੇ ਸਾਡਾ ਸੇਵਾਦਾਰ ਬਦਲ ਗਿਆ ਉਹ ਨਵਾਂ ਸੇਵਾਦਾਰ ਆ ਕੇ ਤੇ ਉਹਨੂੰ ਇਹ ਨਹੀਂ ਸੀ ਪਤਾ ਵੀ ਠੇਕਾ ਇਹਨੇ ਲਿਆ ਪ੍ਰਸ਼ਾਦ ਲੈਣ ਦਾ ਉਹਨੇ ਦੂਜੇ ਨੂੰ ਦੇ ਦਿੱਤਾ ਔਰ ਉਹਨੇ ਲਫਜੋ ਕਹੇ ਮੇਰਾ ਜਵਾਨ ਪਾੜ ਦੀ ਗੱਲ ਕਹਿਣ ਤੇ ਕਾਲਜਾ ਪੜਦਾ ਕਹਿਣ ਲੱਗਾ ਮੈਨੂੰ 30 ਸਾਲ ਹੋ ਗਏ ਨੇ ਖੇ ਖਾਂਦੇ ਨੂੰ ਇਹ ਮਾਮਾ ਲੱਗਦਾ ਇਹ ਦਰਬਾਰ ਸਾਹਿਬ ਚੋਂ ਲਫਜ ਕਹੇ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਉਹਦਾ ਗੁਰਮੁਖੋ 30 ਸਾਲ ਆਇਆ ਕਿਸੇ ਕੰਮ ਨਹੀਂ ਔਰ ਮੈਂ ਮੁੜ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਸਦਾਈ ਵੀ ਕੀਤੀ ਉਹਨੂੰ ਮਚੰਡਿਆ ਚੰਗੀ ਤਰ੍ਹਾਂ ਉਹ ਗੁਰਮੁਖੋ ਇੱਥੇ ਇਹ ਆਪਾਂ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਮੈਂ ਖੇ ਖਾਣਾ ਇੱਥੇ ਅਸੀਂ ਆਉਂਦੇ ਹਾਂ ਥਾਲ ਵਿੱਚ 3 ਵਸਤੂ ਪਈਓ 7 ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਅਗਾ ਪਇਓ ਮੈਂ ਅੱਗੇ ਬਹਿਨਾ ਤੂੰ ਕਿਉਂ ਬੈਠਾ ਉਹ ਭਲਿਆ ਕਿਹੜੇ ਥਾਂ ਦੀ ਗੱਲ ਕਰਦਾ ਤੇਰੇ ਮਹਿਲ ਤੇ ਮਾਰੀਆਂ ਵੀ ਰਹਿ ਜਾਣੇ ਥਾਂ ਤੇ ਕਬਜ਼ਾ ਨਾ ਕਰ ਜਿੱਥੇ ਤੂੰ ਬੈਠਾ ਨਾ ਇੱਥੇ ਤੇਰੇ ਤੋਂ ਪਹਿਲਾਂ ਕਈ ਬਹਿ ਗਈ ਕਈ ਬਹਿ ਗਿਆ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਕਰਕੇ ਬੰਦਾ ਦੁਖੀ ਹੈ ਮੈਂ ਵੱਡਾ ਜਿਵੇਂ ਆਪਾਂ ਕਹਾਂਗੇ ਆਹ ਮੇਰਾ ਭਾਈ ਸਾਹਿਬ ਜੀ ਕਾਰਡ ਲਈ ਤੋਂ ਤੁਹਾਡੇ ਕੰਮ ਆਵਾਂਗਾ ਸਾਡੇ ਕੰਮ ਆਉਣਾ ਜੀ ਆ ਸਾਨੂੰ ਬੰਦਿਆਂ ਦੇ ਕਾਰਡਾਂ ਦੀ ਲੋੜ ਕੋਈ ਨੀ
1: ਬਿਨ ਕਰਮਾ ਕਿਸ਼ੋ ਨਾ ਪਾਈ
0: ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕਰਮਾਂ ਤੋਂ ਗੁਣ ਮਿਲਣਾ ਨੀ ਫਿਰ ਆਪਾਂ ਕਹਿਣਾ ਵੀ ਆਹ ਕੰਮ ਸੌਖਾ ਸਾਡੇ ਕੰਮ ਦਾ ਜੇ ਕਰਮਾਂ ਨੂੰ ਕੁਝ ਮਿਲ ਜਾਏਗਾ ਨਹੀਂ ਨੀ ਪਿਆਰਿਆ ਕਰਮ ਵੀ ਤੂੰ ਬਣਾਉਣੇ ਨੇ ਜੇ ਚੰਗੇ ਕੰਮ ਕਰੇਗਾ ਤੇ ਚੰਗਾ ਫਲ ਮਿਲੇਗਾ ਜੈਸਾ ਬੀਜੇ ਸੋ ਲੂਣੇ ਕਰਮਾ ਸੰਧਲਾ ਖੇਤ ਫਰੀਦਾ ਲੋੜੇ ਦਾਖ ਬਜੋਰੀਆ ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ ਇੱਕ ਬੰਦਾ ਕਿੱਕਰਾਂ ਦੇ ਤੁੱਕੇ ਸੁੱਟਦਾ ਸੌਗੀ ਨੀ ਮਿਲਣੀ ਉੱਥੇ ਇੱਕ ਸਾਡੀ ਭੈਣ ਉਨ ਕੱਤਦੀ ਹੈ ਤੇ ਆਖੇ ਰੇਸ਼ਮ ਬਣ ਜੇ ਬੱਚੀਏ ਉਨ ਦੀ ਉਨ ਰਹਿਣੀ ਹੈ ਧੀਏ ਰੇਸ਼ਮ ਨਹੀਂ ਬਣਨਾ ਇਸ ਪ੍ਰਕਾਰ ਇਹ ਕਰਮ ਜਿਹੜਾ ਸ਼ਬਦ ਹੈ ਨਾ ਇਹਦਾ ਬੜੀ ਲੰਬੀ ਚੌੜੀ ਵਿਆਖਿਆ ਅਰਬੀ ਫਾਰਸੀ ਵਿੱਚ ਕਰਮ ਦਾ ਅਰਥ ਨਾਲ ਬਖਸ਼ਿਸ਼ ਸੰਸਕ੍ਰਿਤ ਇਹਦਾ ਅਰਥ ਹੈ ਕੰਮ ਮੈਂ ਇਹਦਾ ਸਾਂਝਾ ਜਿਹਾ ਅਰਥ ਆਪਣੇ ਕੋਲੋਂ ਬਣਾਇਆ ਹੈ ਤੂੰ ਕੰਮ ਚੰਗੇ ਕਰ ਉਹ ਤੇਰੇ ਤੇ ਬਖਸ਼ਿਸ਼ ਕਰ ਦੇਗਾ ਤੂੰ ਆਪਣੀ ਡਿਊਟੀ ਕਰ ਉਹ ਆਪਣੀ ਕਰੇਗਾ ਬਿਨ ਕਰਮਾ ਕਿਸ਼ੂ ਨਾ ਪਾਈਏ ਗੁਰਮੁਖਾ ਜਿੰਨਾ ਚਿਰ ਭਾਗ ਨਾ ਆਉਣ ਉਹਨਾਂ ਚ ਮਿਲਦਾ ਕੋਈ ਨੀ
1: ਜੇ ਬਹੁਤ ਲੋਚਾ ਹੀ
0: ਕਿੰਨਾ ਵੀ ਆਪਾਂ ਲਾਲਚ ਕਰੀਏ ਕਿੰਨੀ ਵੀ ਲੋਚਾ ਹੋਵੇ ਸਾਡੇ ਅੰਦਰ ਕਿੰਨੀ ਇੱਛਾ ਹੋਵੇ ਪਰ ਕਰਮਾਂ ਤੋਂ ਬਿਨਾਂ ਬਾਤ ਨਹੀਂ ਬਣਨੀ
1: ਆਵੇ ਜਾਏ ਜੰਮੇ ਮਰੇ
0: ਗੁਰਮੁਖੋ ਪੂਰਾਂ ਦੇ ਪੂਰ ਜੰਮੀ ਜਾਂਦੇ ਨੇ ਤੇ ਪੂਰਾਂ ਦੇ ਪੂਰ ਤੁਰੀ ਜਾਂਦੇ ਨੇ ਇਹ ਜਾਗੜਾ ਨਾ ਇਹ ਜੰਕਸ਼ਨ ਹੈ ਗੱਡੀਆਂ ਦਾ ਕੋਈ ਮੁਸਾਫਰ ਆ ਕੇ ਉਤਰ ਗਿਆ ਤੇ ਕੋਈ ਗੱਡੀ ਚ ਬਹਿ ਗਿਆ
1: ਗੁਰ ਸ਼ਬਦ ਛੁਟਾ ਹੀ
0: ਹਾਂ ਗੁਰੂ ਦੇ ਸ਼ਬਦ ਨਾਲ ਜੋੜ ਇਹ ਤੈਨੂੰ ਛੁਡਾ ਦੇਗਾ ਇੱਥੇ ਮੈਂ ਤੁਹਾਨੂੰ ਜਾਂਦਿਆਂ ਜਾਂਦਿਆਂ ਇੱਕ ਮਾੜਾ ਜਿਹਾ ਸਾ ਦਿਆਂ ਜਿਹਨ ਰੱਬ ਦਾ ਨਾਂ ਨਹੀਂ ਲੈਣਾ ਇੱਕ ਮਾਈ ਉਹਨੇ ਰੱਬ ਦਾ ਨਾਂ ਨਹੀਂ ਸੀ ਕਦੇ ਲਿਆ ਤੇ ਜਦੋਂ ਉਹਦਾ ਅੰਤ ਨੂੰ ਸਮਾਂ ਆਇਆ ਤੇ ਉਹਦੀ ਹਾਲਤ ਵੇਖ ਕੇ ਪੁੱਤ ਵੀ ਪਰੇਸ਼ਾਨ ਆਪਾਂ ਉਦੋਂ ਪਤਾ ਕੀ ਨਵਾਂ ਬਣਾਇਆ ਫਾਰਮੂਲਾ ਇਹਦੇ ਕੋਲ ਸੁਖਮਣੀ ਸਾਹਿਬ ਦਾ ਪਾਠ ਕਰਦੇ ਮਰ ਜਾਏ ਮੈਂ ਬੜਾ ਹੈਰਾਨ ਹੁੰਦਾ ਕਿ ਸੁਖਮਣੀ ਸਾਹਿਬ ਦਾ ਪਾਠ ਮਾਰਨ ਵਾਸਤੇ ਹੈ ਸਾਡੇ ਵੀ ਮੈਂ ਕਹਿਣ ਲੱਗਾ ਜੀ ਤੁਹਾਨੂੰ ਕਹਿਣਾ ਵਿਗਿਆਨੀ ਜੋਰ ਹੋ ਗਏ ਪਾਸੋਂ ਗੱਲ ਛੱਡ ਹੀ ਗਏ ਮੇਰੇ ਘਰ ਦੀ ਗੱਲ ਇੱਥੋਂ ਦੀ ਇੱਕ ਹਿੰਦੂ ਭਰਾ ਮੇਰੇ ਘਰ ਹੈ ਮੈਨੂੰ ਨਾਂ ਵੀ ਚੇਤੇ ਮੇਰੇ ਪਿੰਡਾਂ ਦਾ ਸੀ ਤੇ ਕਹਿੰਦਾ ਗਿਆਨੀ ਤੁਹਾਡੇ ਕੋਲ ਪਾਠ ਕਰਾਉਣਾ ਮੈਂ ਕਿਹਾ ਤੂੰ ਅੱਗੇ ਤੱਕ ਕਰਾਇਆ ਨੀ ਕਹਿੰਦਾ ਬੇਬੇ ਬੜੀ ਔਖੀ ਹੈ ਕਿ ਤੁਸੀਂ ਪਾਠ ਕਰੋ ਸੁਖਮਣੀ ਸਾਹਿਬ ਦਾ ਮੈਂ ਕਿਹਾ ਭਲਿਆ ਮੈਂ ਹੁਣ ਪਾਠ ਕੀਤਾ ਤੇ ਤੂੰ ਉਹ ਮਰ ਗਈ ਤੇ ਤੂੰ ਮੇਰੇ ਤਾਂ ਪਰਚਾ ਕਰਾ ਦੇਂਗਾ ਬੀਟ ਬੀਜ ਚ ਮੈਂ ਕਿਹਾ ਮੈਂ ਨੀ ਪਾਠ ਕਰਨਾ ਵੀ ਇਹ ਪਾਠ ਮਾਰਨ ਵਾਸਤੇ ਠੰਡਾ ਹੋ ਕੇ ਕੰਮ ਚਲਾ ਗਿਆ ਮੈਂ ਕਿਹਾ ਵੀ ਤੂੰ ਕਹਿੰਦਾ ਗਿਆਨੀ ਜੀ ਪਾਠ ਕਰਕੇ ਬੇਬੇ ਮਾਰ ਦਿਓ ਤੇ ਬੇਬੇ ਮਰ ਗਈ ਤੂੰ ਕਹਿੰਦਾ ਗਿਆਨੀ ਨੇ ਪਾਠ ਕੀਤਾ ਤੇ ਮਰ ਗਈ ਮੈਂ ਕਿਹਾ ਮੁੜ ਕੇ ਪਰਚਾ ਕਰਾ ਦੇਂਗਾ ਉਹ ਕੱਚਾ ਜਿਹਾ ਹੋ ਗਿਆ ਉਹ ਰੱਬ ਦੇ ਪਿਆਰਿਓ ਇਹ ਪਾਠ ਮਰਨ ਲਈ ਨਹੀਂ ਇਹ ਪਾਠ ਜੀਵਨ ਦੇਣ ਲਈ ਹੈ ਇਹ ਪਾਠ ਤੁਸੀਂ ਕੁਝ ਗਿਆਨੀ ਜੀ ਕਰਾਉਂਦੇ ਕਿਉਂ ਆ ਇਹ ਕਰਾਉਂਦੇ ਇਸ ਕਰਕੇ ਆ ਅੰਤਕਾਲ ਨਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਲੋਚਨ ਤੇਰਨ ਮੁਕਤਾ ਪਤੰਬਰ ਵਾ ਕੇ ਹਿਰਦੇ ਵਸੇ ਉਸ ਮੌਕੇ ਪ੍ਰਾਣੀ ਨੂੰ ਉਸ ਬਹਾਨੇ ਰੱਬ ਦਾ ਨਾਂ ਚੇਤੇ ਆ ਜੇ ਤੇ ਟਿਕਾਣੇ ਚਲਾ ਜਾਏਗਾ ਉਹਦੀ ਕਲਿਆਣ ਹੋ ਜਾਏਗੀ। ਤੇ ਇਸ ਪ੍ਰਕਾਰ ਇਹ ਜਿੰਨਾ ਚਿਰ ਬੰਦੇ ਦੇ ਕਰਮ ਨਾ ਹੋਣ, ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛੁਟਾਹੀ, ਗੁਰੂ ਦੇ ਸ਼ਬਦ ਦੇ ਨਾਲ ਹੀ ਇਹ ਛੁੱਟੇਗਾ।
1: ਆਪ ਕਰੈ ਕਿਸ ਆਖੀਐ,
0: ਉਹ ਗੁਰਮੁਖੋ ਕਰਨ ਵਾਲਾ ਵੀ, ਉਹ ਕਰਾਉਣ ਵਾਲਾ ਵੀ, ਉਹ ਕਿਹਨੂੰ ਕਹਿਣਾ ਕਰੀਏ।
1: ਦੂਜਾ ਕੋ ਨਾਹੀ,
0: ਇਹ ਤਾਂ ਦੋ ਚਾਰ ਰੱਬ ਹੋਣ ਤੇ ਆਪਾਂ ਆਖੀਏ ਵੀ ਇਹ ਨਾਰਾਜ਼, ਤੇ ਆਪਾਂ ਦੂਜੇ ਨੂੰ ਖੁਸ਼ ਕਰ ਲਈਏ। ਗੁਰਦੇਵ ਕਹਿੰਦੇ ਗੁਰਮੁਖਾ ਰੱਬ ਇੱਕ ਹੈ, ਇਸ ਕਰਕੇ ਕਿਹਦੇ ਅੱਗੇ ਕਵੇਗਾ, ਉਹ ਕੌਣ ਹੈ। ਇੱਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤ ਮਾਨੋ, ਤੇਰਾ ਸਰੀਰ ਕੋ ਨਾਹੀ ਜਿਸ ਨੂੰ ਲਵੇ ਲਾਇ ਸੁਣਾ। ਹੇ ਮੇਰੇ ਵਾਹਿਗੁਰੂ, ਤੇਰਾ ਬਰਾਬਰ ਕੋ ਹੋ ਹੈ ਹੀ ਨਹੀਂ, ਮੈਂ ਤੈਨੂੰ ਕਿਹਨੂੰ ਕਵਾਂ। ਇਹ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਕੱਢ ਕੇ ਤੇ ਆਪਣੀ ਰਹਿਮਤ ਨਾਲ ਨਿਵਾਜਣ। ਉਹ ਸਮੇਂ ਦੀ ਮਜਬੂਰੀ ਕਰਕੇ ਗੁਰਮੁਖੋ ਜਿਹੜੀ ਇਹ ਆਪਸ ਸਾਕਾ ਚੱਲ ਰਿਹਾ, ਮੇਰੀ ਵਿਚਾਰ ਤਾਂ ਸੀ ਵੀ ਮੈਂ ਬਹੁਤ ਕੁਝ ਤਿਆਰੀ ਕਰਕੇ ਆਇਆ ਸੀ, ਕਿਉਂਕਿ ਮੈਂ ਸਾਕਾ ਅੱਖੀਂ ਵੇਖਿਆ, ਮੈਂ ਆਪਣੇ ਸਾਹਮਣੇ ਮੌਤਾਂ ਹੁੰਦੀਆਂ ਵੇਖੀਆਂ, ਪਰ ਸਮੇਂ ਦੀ ਮਜਬੂਰੀ ਕਰਕੇ, ਕਿਉਂਕਿ ਉਹਨਾਂ ਨੇ ਕਹਿਣਾ ਵੀ ਤੁਸੀਂ ਗਿਆਨ ਜੀ ਟਾਈਮ ਵੱਧ ਲਾ ਲਿਆ, ਇਸ ਕਰਕੇ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲਾਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11-2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary ਨੀਅਰ

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੈਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਡ।

9811-403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ

ਇੱਥੇ ਮੌਲਾ ਅਲੀ ਸਰਕਾਰ ਫਰਮਾਉਂਦੇ ਨੇ 100 ਊਠਾਂ ਦੀ ਕਤਾਰ ਹੀ ਦੇ ਦਿਓ। ਕੰਬਰ ਨੇ ਜਦੋਂ ਇਹ ਗੱਲ ਸੁਣੀ ਉਹ ਮੌਲਾ ਅਲੀ ਸਰਕਾਰ ਦੇ ਕੋਲ ਚਲਾ ਗਿਆ। ਮੌਲਾ ਅਲੀ ਸਰਕਾਰ ਫਰਮਾਉਂਦੇ ਨੇ ਕਿ ਤੂੰ ਮੇਰੇ ਕੋਲ ਕੀ ਲੈਣ ਆਇਆ ਹੈ। ਕੰਬਰ ਕਹਿੰਦਾ ਸਰਕਾਰ ਕੇ ਮੈਂ ਇਹ ਸੋਚਿਆ ਸੀ ਕਿ ਕਿਤੇ ਮੈਨੂੰ ਵੀ ਨਾ ਸਵਾਲੀ ਨੂੰ ਦੇ ਦੇਵੇ। ਜਿਸ ਵਕਤ ਸਵਾਲੀ ਉਹ ਊਠਾਂ ਦੀ ਕਤਾਰ ਲੈ ਕੇ ਤੁਰ ਪਿਆ, ਰਾਜ ਕਿਸੇ ਨੇ ਪੁੱਛਿਆ ਕਿ ਇੰਨੇ ਊਠ ਕਿੱਥੋਂ ਲੈ ਕੇ ਆਇਆ ਹੈ। ਤੇ ਉਹ ਅੱਗੋਂ ਮੰਗਤਾ ਕੀ ਕਹਿੰਦਾ ਸੁਣਨ ਵਾਲਿਓ ਲੋਕੋ, ਮੈਂ ਐਸਮ ਸਾਦਿਕ ਦਾ ਕਲਾਮ ਪੇਸ਼ ਕਰ ਰਿਹਾ।

0: कैलगरी विच 24 घंटे 7 दिन चलन वाले
1: पंजाबी रेडियो 102.7 FM वालों हर रोज शब्द कीर्तन धार्मिक कथा ढाडी वारा तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग ले किसी भी तरह की जानकारी लेन ले तुसी फोन कर सकते हो। फोन नंबर है 403-238-6667।
1: होर जानकारी ले विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अति होर जानकारी ले कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-268-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

जगत जलंता रख ले, जगत जलंता रख ले। आप

जगत जनन रखने जगत जनन रखले सतगुर सुख

सच्चा शब्द विचार जगत जनंदा रखने जगत जलंदा रखने।

जगत जलन का रख ले, जगत जलन का रख ले।

बख्शन हार जगत जलंदा राख ले जगत जलंदा राख ले

जग ते चलन राख जग ते चलन राख ले जगत जलन जगत जलन।

ਕਿਰਪਾ ਤਾਰ ਜਾ ਪ੍ਰਭ ਕੀ ਹਾਂ ਚੇਰ ਲੀ ਜਾ ਪ੍ਰਭ ਕੀ ਹਾਂ ਚੇਰ ਲੀ।

सगली दासी ठाकुर सब कहती मेरा सब कहती मेरा।

प्रभु की हम चेति जा प्रभु की हम चेति जा प्रभु की हम चेति।

ਰੰਗ ਤੇਰੇ ਅਪਾਰਾ, ਰੰਗ ਤੇਰੇ ਅਪਾਰਾ, ਆਨ ਸੁਹਾਵਾ ਸਦਾ ਰੱਬ ਤੇਰਾ, ਰੰਗ ਤੇਰੇ ਅਪਾਰਾ, ਰੰਗ ਤੇਰੇ ਅਪਾਰਾ, ਤੇਰੇ ਆ

ਭਗਤਾਂ ਕੋ ਬਲਿਹਾਰਾ ਖਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰੰਗ ਤੇਰੇ

सदा प्रभु तेरा राम अपारा राम अपारा राम अपारा राम।

पग ताको बलहारा खान सुहावा सदा प्रभु तेरा रंग ते।

रख ले वो मुग्ध अजान तेरा महल

सदा अपारा रंग से अपारा रंग तेरे

रंग तेरे अपरा। मीठे

जिनको तुम मीठे हर गुण गाओ, मीठे हर गुण गाओ जिनको तुम।

जिंदु तू मीठे हर पल का, मीठे हर गुण गाओ जिंदु तू।

आंचल कह के आंचल कह के साध का तरना ये संसार आंचल कह।

लिखे हर गुण गाओ, लिखे हर गुण गाओ, किंतु तुम मिठे हर गुण गाओ। सच्चे

मीठे हर सुन गाओ, मीठे हर सुन गाओ।

सुमित्र सो हर नाम हृदय दे।

और सब मिटा है। साजन बंद

सच्चे से प्रिय रत्या सच्चे से प्रिय।

ਮਿੱਠੇ ਹਰ ਬਣ ਗਾ।

हर कुल का जाकी प्रीत गोविंद श्याला की जाकी प्रीत गोविंद।

पाती जाती प्रीत गोविंद सो लगी जाती।

रस हरि रस है आयो जा।

जाकी प्रीत गोविंद सिंह की जाकी।

जाकी प्रीत गोविंद सा लागी जाकी।

दर्द ब्रह्म खाता पाखी जागी प्रीत गोविंद सा।

लागी दुख दर्द भ्रमता का पागी जो मछली

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ।

प्रेम बाणी।

सज्जन नानक सतगुर मेल हर।

0: ਵੱਡੀ ਵਡੇਜਾ ਵੱਡਾ ਲਾਓ, ਵੱਡੀ ਵਡੇਜਾ ਸੱਚ ਲਿਆਓ, ਵੱਡੀ ਵਡੇਜਾ ਨੇ ਚਥਾਓ, ਵੱਡੀ ਵਡੇਜਾ ਨਿਆ ਲਾਓ, ਵੱਡੀ ਵਡੇਈ ਬੂਝੇ ਸਭ ਭਾਓ, ਵੱਡੀ ਵਡੇਈ ਜਾ ਪੁੱਛਣਾ ਦਾਤ, ਵੱਡੀ ਵਡੇਈ ਜਾ ਆਪਿਆ, ਨਾਨਕ ਕਰਨ ਕਥਨੀ ਜਾਏ, ਕੀਤਾ ਕਰਨਾ ਸਰਬ ਰਜ਼ਾਏ ਮਹਲਾ ਦੂਜਾ।
1: ਇਹੋ ਜਾ ਕਿ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਮਿਟਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚਨੇ ਵਾਸ, ਇਹ ਕੀ ਆਖਣਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰੂ ਜਾਣੀਏ
0: ਜਾ ਤੋ ਆਪ ਕਰੇ ਪ੍ਰਗਾਸ, ਪੌੜੀ ਨਾਨਕ ਜੀ ਉਪਾਏ ਕਹਿ ਲਿਖਣਾ ਮੈਂ, ਧਰਮ ਬਹਲ ਉੱਥੇ ਸੱਚੇ ਸੱਚ ਨਿਬੜੈ, ਚੁਣ ਵੱਖ ਕੜੇ ਜਜਮਾਲਿਆ ਥਾਉ ਨ ਪਾਇਨ ਕੂੜਿਆ, ਮੂੰਹ ਕਾਲੈ ਦੋ ਚਿਕ ਚੱਲ ਤੇਰੇ ਨਾਇਰ ਤੇ ਸਿੱਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖਣਾ ਮੈਂ ਧਰਮ ਬਹਲਿਆ, ਧਰਮ ਬਹਲਿਆ।

0: ਸਮਾਦ ਨੂੰ ਸਮਾਦ ਸਮਾਦ ਨੂੰ ਸਮਾਨ ਵਿਸਮਾਦ ਪਾਣੀ ਵਿਸਮਾਦ ਧਰਨੀ ਕਿਹੜੇ ਬਿਠਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਹ ਲੱਗੇ ਵਿਸਮਾਦ ਸੰਜੋ ਵਿਸਮਾਦ ਵਿਜੋ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਵਿਸਮਾਦ ਸਵਾ ਵਿਸਮਾਦ ਉਜੜ ਵਿਸਮਾਦ ਵਿਸਮਾਦ ਨੇੜੇ ਵਿਸਮਾਦ ਸਮਾਦ ਦੇਖੇ ਹਰ ਵੇਖ ਵਿਡਾਰ ਸਮਾਦ ਨਾਨਕ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇ ਪੁਰਾਣਕ ਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾਈ ਪਾ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀਆ ਪਿਨੈ ਭੋਗ ਭੋਗ ਕੈ ਹੋਏ ਭਸਮਣ ਭੌਰ ਸਿਧਾਇਆ ਵਡੋ ਅਧੁਨੀਦਾਰ ਗਲ ਸੰਗਲ ਕੱਟ ਚਰਾਇਆ ਅੱਗੇ ਕਰ ਗਿੱਧ ਵਜੀਐ ਬਹਿ ਲੇਖਾ ਕਰ ਸਮਝਾਇਆ ਤਾਂ ਨਾ ਹੋਵੇ ਪਾਉਦੇ

0: ਨਾਮ ਤਰਾਇਆ ਤਰਾਇਆ।
1: ਸਲੋਕ ਮਹਲਾ ਪਹਿਲਾ, ਪੈ ਵਿੱਚ ਕੌਣ ਵਹਿ, ਸਰਬੋ ਪੈ ਵਿੱਚ ਚਲੇ ਲੰਗਰੀਆ। ਪੈ ਵਿੱਚ ਅਗਨ ਕਟਹਿਰੇ ਕਾਰ, ਪੈ ਵਿੱਚ ਧਰਤੀ ਦਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਤਰੰਗੋਆ, ਪੈ ਵਿੱਚ ਸੂਰਜ ਪੈ ਵਿੱਚ ਚਾਂਦ, ਉਹ ਕਰੋੜੀ ਚੰਦਨਾ, ਪੈ ਵਿੱਚ ਸਿਰਬੁੱਧ ਸੁਰਨਾਤ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਫਿਰ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਪੌਂਦਿਆਂ ਸਿਰ ਵੇਖ, ਨਾਨਕ ਨਿਰਭਉ ਨਿਰੰਕਾਰ ਸਚੇ ਗੁਰਲਾ ਪਹਿਲਾ।
0: ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ, ਬਾਜਾਰੀ ਬਾਜ਼ਾਰ ਮੈਂ ਆਏ ਕੜੇ ਬਾਜ਼ਾਰ, ਗਾਵੈ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲਟਕਿਆਂ ਕੇ ਮੁੰਦੜੇ ਲਟਕਿਆਂ ਕੇ ਹਾਰ, ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਚਾਰ, ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ, ਪੌੜੀ ਨਦਰ ਕਰੈ ਜੇ ਆਪਣੀ ਤਾਂ ਨਦਰੀ, ਸਤਿਗੁਰ ਪਾਏ ਜੇ ਬੁੱਧ ਜਨ ਭਰਮਿਆ ਤਾਂ, ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ, ਇਹ ਸਭ ਸੁਣਿਓ ਲੋਕ ਸਮਾਇਆ, ਸਤਿਗੁਰ ਮੇਲੇ ਸੱਚ ਪਾਇਆ, ਜਿਨ ਵਿੱਚ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ।

ਜਨ ਨਾਨਕ ਖਿਲ ਖਿਲ ਵਾਰਿਆ, ਜਨ ਨਾਨਕ ਖਿਲ ਖਿਲ ਵਾਰਿਆ ਵਾਰਿਆ, ਮੇਰੇ ਹਿਰਦੇ ਸੁਧ ਬੁਧ ਵਿਸਰ ਗਈ, ਮੇਰੇ ਹਿਰਦੇ ਸੁਧ ਬੁਧ ਵਿਸਰ ਗਈ, ਮਨ ਆਸਾ ਚਿੰਤ ਵਿਸਾਰਿਆ, ਮਨ ਆਸਾ ਚਿੰਤ ਵਿਸਾਰਿਆ ਵਿਸਾਰਿਆ, ਮੇਰੇ ਹਿਰਦੇ ਸੁਧ ਬੁਧ ਵਿਸਰ ਗਈ।

ਆਪਣਾ

0: ਗੱਲ ਵਾਲੀ
1: ਸਲੋਕ ਮਹਲਾ ਪਹਿਲਾ ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਦੇਖਣ ਕੋ ਦਿਦਾ ਹਿੰਦੂ ਸਲਾਹ ਸਲਾਹ ਦਰਸ਼ਨ ਰੋ ਪਾਪਾ ਤੀਰਥ ਨਾਵੇਂ ਅਰਜਾ ਪੂਜਾ ਅਗਰਵਾਸ ਰੇਖਾ ਜੋਗੀ ਸੁਣ ਧਿਆਵਣ ਕੀਤਿਆ ਲੱਖ ਨਾਮ ਕਰਤਾ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ ਸਤੋ ਕੁਪਜੈ ਦੇਣੇ ਕੈ ਵਿਚਾਰ ਦੇ ਦੇ ਮੰਗੇ ਸੈਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਣਾ ਤੇ ਕੁੜਿਆਰਾ ਘਰ ਬਾਵੇ ਕਾਰ ਇੱਕ ਹੁੰਦਾ ਖੈ ਚਲੇ ਖਾਓ ਬਿਨਾ ਪੀਕਾਈ ਕਾ ਜਲ ਥਲ ਜੀਆਂ ਪੁਰੀਆਂ ਲੋਆ ਕਾਰਿਆ ਕਾਰ ਓਏ ਜੇ ਆਖੈ ਸੋ ਤੂੰ ਹੈ ਜਾਣੈ ਤਨਾ ਪੀ ਤੇਰੀ ਸਾਰ ਨਾਨਕ ਭਗਤਾ ਪੁੱਛ ਸਲਾਹ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ
0: ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਅੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਤੇ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲੈ ਸਦਾ ਮੁਕਤ ਹੈ।

Thank you.

0: ਮੰਡਲਾਂ ਖੰਡਾਂ ਖੰਡਾਂ ਡਿਜ ਜਿਰ ਜਾਂ ਕਾਣੀ ਸਿੰਧ ਜਾ ਸੋ ਮਿਤ ਜਾਣੇ ਨਾਨਕਾ ਆਸਰਾ ਮੇਰਾ ਜੱਤਾ ਨਾਨਕ ਜੰਤੂ ਭਾਈ ਕੈ ਸਮਾਨੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਵਿਚਾਰੀ ਸਾਸ ਬਣ ਪਰ ਨਾਨਕ ਸੱਚੇ ਨਾਮ ਦਿਨ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੂ ਪ੍ਰਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੈ ਪੁਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾਨੀ ਸਾਨ ਪੌੜੀ ਸੱਚਾ ਸਾਹਿਬ ਵੇਗ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਇੱਕ ਲੋੜ ਹੈ ਇੱਕ ਮੰਨਿਆ, ਜੇ ਮਤ ਗਹੀ ਜਾਦ ਜੇ ਮਤ ਨਾਮੈ ਸਮਾਣੀ, ਜੇ ਮਤ ਤਰਲੋਚਨ ਚਿੱਤ ਭਗਤ ਕਬੀਰ ਹੈ ਜਾਣੀ।

हरन गोविंद गत पाई, तै लोभ क्रोध तृष्णा तरी समाप्त जल।

ਗੁਰ ਅਮਰਦਾਸ ਪਰਸੀਐ ਪਹੁੰ ਪਾਤਿਕ ਬਿਨਾਸ਼ੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ। ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪੋਮਕੈ। ਗੁਰ ਅਮਰਦਾਸ ਪਰਸੀਐ ਅਭਾਲ ਬੈ ਗੋ।

然后ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ

ਸਤ ਸੁਰੁ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ

ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ।

किस जोग परापत गने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤੋ ਮਨ ਪਵਨ ਸੁਖ ਬਣਿਆ, ਕਿਸ ਜੋਗ ਪ੍ਰਾਪਤ।

0: ਅਰਾਧ ਹਰ ਮਿਲਿਆ ਹਰ ਮਿਲਿਆ
1: ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕਰਤ ਕਰਵਾ ਜੁਗ ਜੁਗ ਫਿਰ ਵਟਾਈਏ ਗਿਆਨੀ ਬੁਝੇ ਤੋਏ ਸਤਿਗੁਰ ਦਾ ਸੰਤੋਖ ਕਾ ਧਰਮ ਗਿਰਤਵਾਓ ਤ੍ਰੇਤੇ ਰਬ ਦਿੱਤੇ ਕਾ ਜੋਰ ਗਿਰਤਵਾਓ ਦੁਆਪਰ ਰਥ ਤਪੈ ਕਾ ਸਤ ਆ ਗਿਰਤਵਾਓ ਕਲ ਜੁਗ ਰਥ ਅਗਨ ਕਾ ਊੜ ਅਗੇ ਰਥਵਾਓ ਮਹਲਾ ਪਹਿਲਾ
0: ਸ਼ਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸੱਚ ਰਹੇ ਸਭ ਕੋ ਸੱਚ ਸਮਾਵੇ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਚਿਤ ਜਾਹੇ ਨਾਨਕ ਤੋ ਮੁਖ ਅੰਤਰ ਪਾਇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾ ਉਖਲਦਾ ਯੇਲੋ ਪਾਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਭਗਤ ਕਰਨੀ ਚ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲੇ ਖਸਨ ਸਮਾਲ ਜਿਨ ਕਰ ਦੇਸ਼ ਗਲੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹੇ ਥਾ ਵਿਰ ਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ
2: ਪਾਰ ਉਤਾਰਿਆ।

0: ਮਿੱਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰਤ ਰਾਜ ਤੋ ਦੀਏ ਨਿਵੇ ਸੁਗੋਰਾ ਹੋਏ ਅਪਰਾਧੀ ਗੁਣਾ ਨਿਵੇ ਜੋ ਹੰਤਾ ਮਿਰਗਾਏ ਸੀਸ ਨਵੇ ਕਿਆ ਤੁਏ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾ ਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੈ ਵਿਣ ਸਤਿਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਤੁਝ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਪਛੋਤਾਵਣਾ ਪਛੋਤਾਵਣਾ
2: ਚੰਗਾ ਆਪਣਾ ਆਪੇ ਹੀ ਕੀਤਾ ਤਾਂ ਦੁਖੀ ਮਨ ਭਾਵਦੇ ਰਹੇ

ਆਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਦ ਪਾਠ ਦੀਦਾਰ ਦਾ ਧਿਆਨ ਤਰਕ ਬੱਲੋ ਜੀ ਵਾਹਿਗੁਰੂ ਬੱਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕ ਬਲ ਜੀ ਵਾਹਿਗੁਰੂ ਬਲ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾਰ।

ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਯੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਯੂਰ ਕੜਾਹਾ ਪ੍ਰਸ਼ਾਦੀ ਦੇ ਗਹਾਦਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ

जाए बहो

सतसंगती जिथे हर का हर नाम बिलो।

हर सतना कोई है, हर का बिलोवना बिलोवो मेरे पाई।

वो जैसे तत ना जाए, तन कर मटकी मन माहे बिलोई,

ਨਾਨਕ ਤੂੜ ਰਹਿਆ ਭਰਪੂਰ। ਮੱਥਾ ਟਿੱਕਾ ਟੇਡ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ। ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਨ ਲੈ ਪੂਜੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹੋ ਨਾ ਸਾਡਾ ਪਿੱਟੈ ਤਨ ਪਿੱਟੈ। ਫੇੜ ਕਰੇਨ ਮਨ ਜੂਠੇ ਚੂਲੀ ਭਰੇਨ। ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ, ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ। ਵੇਖ ਨਦਰੀ ਹੇਠ ਚਲਾਇਦਾ ਆਪਦੇ ਵਡਿਆਈਆਂ, ਆਪੇ ਹੀ ਕਰਮ ਕਰਾਇਦਾ ਵੜੋ ਵੜਾ ਵੜ ਮੇਦਨੀ ਸਿਰੇ ਸਿਰ। ਧੰਦੇ ਲਾਇਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ। ਕਾਵ ਕਰਾਇਦਾ ਦਰ ਮੰਗਨ, ਭਿੱਖ ਨਾ ਪਾਇਦਾ ਭਿੱਖ ਨਾ ਪਾਇਦਾ ਭਿੱਖ ਨਾ ਪਾਇਦਾ।

बेद होती मेरे सतगुरा साबित तुम हर जानो आपे। जो हमरी बेद होती।

0: ਕਦਰੀ ਚੋਰ ਕਹਿੰਦੇ ਵੱਡੀਏ ਹੱਥ ਦਲਾਲ ਕੇ ਮੁਸਤੀ ਕਰੇ ਨਾਨਕ ਅੱਗੇ ਸੋ ਮਿਲੇ ਜੇ ਕੱਟੇ
1: ਜਿਉਂ ਜੋਰੂ ਸਿਰ ਲਾਵਣੀ ਆਵੇ ਵਾਰ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਤੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਚੀਜ਼ ਕਰ ਮਰਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋ ਬਨ ਹਾਰਿਆ ਜੋ ਬਨ ਹਾਰਿਆ ਜੋ ਬਨ ਹਾਰਿਆ
2: ਪਾਇਆ ਦੇ ਸਾਰੇ ਸਾਰੇ ਹੋਏ ਨਾ ਆਇਆ ਕਿਆ

0: ਬੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਬਗੈਰ ਸੋਏ, ਨਾਨਕ ਸੂਤਕ ਏਵ ਨਾਮ ਉਤਰੈ ਗਿਆਨ ਉਤਾਰੈ ਤੋਏ ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ ਜਿਹਦਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਤਰੇ ਪਰਤ ਰੂਪ, ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਪਾਏ, ਨਾਨਕ ਹੰਸਾ ਆਦਮੀ ਬਦੇ ਜਮ ਭੁੱਲ ਜਾਏ ਮਾਲਾ ਪਹਿਲਾ,
1: ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਛਕ ਸੰਭਾਏ, ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੂਤਕ ਨਾਹੀ ਪੌੜੀ, ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ੈ ਮਿਲੇ ਤਨ ਤਰੀ ਆਈਆਂ, ਜਾ ਤਿਸ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਪਤ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ੈ ਤੁਠੈ ਨੌਲਦ ਪਾਈਆਂ, ਨੌਲਦ ਪਾਈਆਂ, ਨੌਲਦ ਪਾਈਆਂ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੈ ਪੂਰਾ ਸਤਿਗੁਰੂ ਭੁੱਖ ਜਾਏ ਲੈ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿੱਛੇ ਹਰ ਖਾਏ ਕਨੇਰੀ, ਜਨ ਨਾਨਕ ਹਰ ਪੁਨ ਬੀਜਿਆ ਫਿਰ ਤੋਟ ਨਾ ਆਵੇ ਹਰ ਪੁਨ ਘੇਰੀ,
0: ਸਲੋਕ ਮਹਲਾ ਪਹਿਲਾ, ਪਹਿਲਾਂ ਸੁਚਿਆ ਪੋਏ ਸੁਚੇ ਬਿਠਾਏ, ਸੁਚੇ ਅੱਗੇ ਰੱਖੇ ਓਨ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹਿ ਜੇ ਰਿਆ ਲਗਾ ਪੜਨ ਸਲੋ, ਉੱਥੇ ਜਾਏ ਸਟਿਆ ਕਿਸੇ ਲਗਾ ਦੋ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਨ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਤਵੇ, ਪਾਪੀ ਸਿਉ ਤਨ ਕੱਢਿਆ ਤੂਆ ਪਈਆਂ ਤੇ, ਜਿਤ ਮੁਖ ਨਾ ਚਰੇ ਬਿਨ ਨਾ ਵੈ ਰਸ ਖਾਏ, ਨਾਨਕ ਇਵੇਂ ਜਾਣੀਐ
1: ਪੰਡ ਜੰਮੀਐ ਪੰਡ ਨਿਮੀਐ, ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹ, ਪੰਡ ਮੋਆ ਪੰਡ ਪਾਲੀਐ ਪੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿੱਤ ਮੈਂ ਰਾਜਾਨ, ਪੰਡੋ ਹੀ ਪੰਡ ਉਪਜੈ ਪੰਡੇ ਬਾਜ ਨਾ ਕੋਏ, ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ, ਪੌੜੀ ਸਭ ਤੋਂ ਆ ਕੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਐ ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ ਜੇ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰ ਬਹੰਡੀਐ ਮੰਦਾ ਕਿਸੇ ਨਾ ਅਤੀਐ, ਪੜ ਅੱਖਰ ਇਹੋ ਬੁਝੀਐ ਮੂਰਖ ਹੈ ਨਾਲ ਨਾ ਲੁਝੀਐ, ਨਾਲ ਨਾ ਲੁਝੀਐ, ਨਾਲ ਨਾ ਲੁਝੀਐ।

ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ, ਕੱਲ ਆਪੇ ਹੀ ਤੈ ਤਾਰੀਏ ਦੇਖੇ ਕੀਤਾ ਆਪਣਾ, ਤਰ ਕੱਚੀ ਪੱਕੀ ਸਾਰੀ ਹੈ ਜੋ ਐਸ ਚਲਸੀ, ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣੇ ਦੀ ਆਪਣਾ, ਆਪੇ ਹੀ ਕਸਵਾਰੀ ਹੈ ਕਸਵਾਰੀ ਹੈ ਕਸਵਾਰੀ।

ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ।

0: ਸਿਆ ਕਰੇ ਤਾਕ ਸ਼ਿਫਾਏ ਮਾਣ ਨਾਨਕ ਜਿਸਨੂੰ ਲੱਗਾ ਤਿਸ ਮਿਲੇ
1: ਜੋ ਜੀ ਹੋਏ ਸੋ ਉਗਵੈ ਮੁਕਾ ਕਹਿਆ ਵਾ ਬਿਜੈ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ
0: ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸਿੱਧੀ ਨ ਚਲੇ ਕਈ ਬਣੇ ਅਰਦਾਸ ਉੜਕ ਮਣੇ ਉੜੋ
1: ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਕਸਮੈ ਪਾਏ ਹੁਰਮਤ ਇਸਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਕਸਮ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੂਹੇ ਮੂੰਹ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਕਿਸ ਕਹੀਏ ਕਹੀਏ ਸ਼ਾਬਾਸ ਨਾਨਕ ਕੁਨਾ ਚਲੇ ਨਾਲ ਖਸਮ ਚਲੇ ਅਰਦਾਸ ਚਲੇ ਅਰਦਾਸ ਚਲੇ ਅਰਦਾਸ

जिन हर से मन मान्या सब दुष्ट चख मा।

0: ਪਾਈਏ ਨਾਨਕ ਸਾਕਰਮਾਤ
1: ਇੱਕ ਨਹੀਂ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸਮਾਏ ਭੋੜੀ ਨਾਨਕ ਇਤਨਾ ਜਪਨੇ ਹਰਤਾ ਕੇ ਪਾਰਾ ਵਾਰ ਅਪਰਾਏ ਸਾਖ ਜੀ ਫਿਰ ਆਪ ਕਰਾਏ ਮਾਰਿਕ ਨਗਲੀ ਜਿਰੀਆਂ ਇੱਕ ਤੁਰੀ ਚੜੈ ਬਿਸਿਆਰ ਅਪਰਾਏ ਕਰਿਆ ਹਉ ਕੈਸੇ ਹੋ ਕਰੀ ਪੁਕਾਰ ਨਾਨਕ ਨਾ ਜਿਨਕੀਆ ਫਿਰ ਤਿਸ ਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ।

ਚੱਲ ਚੋਰ ਪੌੜੀ ਵੱਡੀ ਵੱਡਾ ਪਾਰ ਤੇਰਾ ਮਤਬਾ ਰੰਗ ਪਰੰਗ ਲੇਖ ਨਾ ਜਪ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਾਸ ਤੇਰਾ ਘਰ ਭਲਾ ਤੇਰੇ ਘਰ ਆਨੰਦਦਾਈ ਤੁਧ ਕਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਦਇਆ ਗੈ ਬਿਨਵਤਾ ਤੇਰਾ ਜੀ ਤੇਰਾ ਨਾਮ ਸਤ ਹੈ ਸ਼੍ਰੀ ਵਾਹਿਗੁਰੂ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣਦਾ ਸਭ ਕੁਛ ਤੇਰਾ ਬਸ ਤੇਰਾ ਘਰ ਭਲਾ ਤੇਰੇ ਕਰਨ ਵਧਾਈ ਤੁਧ ਕਰ ਮਾਣ ਮਹਤਾ ਤੇਜ ਆਪਣਾ ਆਪ ਜੈ ਸਰਬ ਕਲਾ ਭਰਪੂਰ ਦਿਸੈ।

ਆਹੇ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਪ੍ਰਿਥਵੈ। ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ ਚੇਤੇ।

ਨਿਸ਼ਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਾਣਿਆਂ ਦੇਵਾਣ ਨੇਤਾਣਿਆਂ ਦੇ ਤਾਣ

आप जी पावन पवित्र स्थान सचखंड श्री हरमंदिर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤੋ ਮਨ ਪਵਨ ਸੁਖ ਬਣਿਆ, ਕਿਸ ਯੋਗ

दिसै खरा डरावना, कर औगण पछोतावना। गुरु सवारे सत संगी जनो, सतगुरां दे आसा की वार दी चौदवी पौड़ी नाल जो दो शलोक दर्ज ने, उन्हां शलोकां दी विचार आपां कर चुके हां। इस चौदवी पौड़ी दा पाठ आप जी ने खुण सरवण कीता है। आओ इस तो अगे इस पौड़ी नूं उस लड़ी दे अधीन आपां विचार सकीए। हजूर ने चौदवी पौड़ी दे पहले शलोक दे विच उस वखावे दे परपंच पखंड दा जिक्र कीता, जिस कोल देख बहुत है पोशाख ओदी बाहरों रहनी बहनी कुछ वक्त वास्ते प्रभावित जरूर कर दी, पर जदो इंसान नजदीक जांदा है ते जो बाहरों दूरों दिस के प्रभावित कर रहा सी, नेड़े जा के ओदे पल्ले निराशता पैंदी। मैं इशारा कर रहा कि सिमल रुख सरायरा अत दीर्घ अत मुच, क्योंकि विचार दी लड़ी नूं असी पौड़ी तक लैके तुरांगे जो असी आरंभ कीती है। सिमल रुख सरायरा अत दीर्घ अत मुच, ओए जे आवें आस कर जाहे निरासे कित, फल फिके फुल बक बके काम ना आवें पथ। सिंबल दा दिखावा उस दा आकार पंचियां नूं प्रभावित करदा है ते ओह अपने अंदर इस भरम नूं वी पाल लैंदे ने कि इह सामने वाले रुख नूं जिहड़े फल लगे ने इन्हां फलां दा रस साडी तृप्ती कराएगा, सानूं रजेवां देगा। पर हजूर कहिंदे ने जदों पंछी नजदीक आउंदा है उस फल विच फोका रूह निकलदा है, ਉਹ ਵਿਚਾਰਾ ਨਿਰਾਸ਼ ਜਾਂਦਾ ਹੈ ਕਿ ਜਿਹੜੀ ਆਸ ਲੈ ਕੇ ਮੈਂ ਆਇਆ ਉਹ ਕੁਛ ਮੈਨੂੰ ਹਕੀਕਤ ਵਿੱਚ ਨਹੀਂ ਮਿਲਿਆ। ਇਸ ਦਾ ਭਾਵ ਇਹ ਵੇ ਕਿ ਵਿਖਾਵੇ ਦਾ ਲਿਬਾਸ, ਵਿਖਾਵੇ ਦੀ ਸ਼ਬਦਾਵਲੀ ਕਈ ਵਾਰੀ ਜਗਿਆਸੂਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਜਿਹੜੀ ਭੁੱਖ ਲੈ ਕੇ ਇੱਕ ਪੰਛੀ ਸਿੰਬਲ ਕੋਲ ਆਉਂਦਾ ਉਹਦੀ ਭੁੱਖ ਦੀ ਪੂਰਤੀ ਉਹ ਰੁੱਖ ਨਹੀਂ ਕਰਦਾ। ਇਸੇ ਤਰ੍ਹਾਂ ਜਗਿਆਸੂ ਜਿਹੜੀ ਭੁੱਖ ਲੈ ਕੇ ਆਉਂਦਾ ਕਈ ਵਾਰੀ ਪਖੰਡੀ ਬਾਹਰ ਮੁਖੀ ਲਿਸ਼ਕ ਪੁਸ਼ਕ ਵਾਲਾ ਉਹ ਅੰਦਰੂਨੀ ਭੁੱਖ ਲੈ ਕੇ ਆਏ ਹੋਏ ਜਗਿਆਸੂ ਦੇ ਅੰਦਰ ਦੀ ਭੁੱਖ ਨਹੀਂ ਦੂਰ ਕਰ ਸਕਦਾ, ਕਿਉਂਕਿ ਉਹ ਜੋ ਕੁਛ ਲੈਣ ਆਇਆ ਉੱਥੋਂ ਮਿਲ ਨਹੀਂ ਰਿਹਾ। ਸਤਿਗੁਰੂ ਨੇ ਉਸ ਵਿੱਚ ਸਿੰਬਲ ਵੀ ਜ਼ਿਕਰ ਕੀਤਾ। ਹੁਣ ਦੂਜਾ ਸ਼ਲੋਕ ਜੋ ਸਾਂ ਵਿਚਾਰਿਆ ਸੀ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁੱਖ ਝੂਟ ਵਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਇ ਧੋਤੀ ਬਸਤਰ ਕਪਾਟੰਗ, ਜੇ ਜਾਨਸ ਬਰਮੰਗ ਕਰਮੰਗ, ਸਭ ਫੋਕਟ ਨਿਸ਼ਚੋ ਕਰਮੰਗ, ਕਹੁ ਨਾਨਕ ਨਿਸ਼ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਸ਼ਲੋਕ ਅਸਲ ਵਿੱਚ ਕਿਸੇ ਵਿਦਵਾਨ ਪੰਡਿਤ ਨੂੰ ਮੁਖਾਤਬ ਕਰਕੇ ਉਚਾਰਨ ਕੀਤਾ ਹੈ। ਤਾਂ ਪ੍ਰਥਾ ਇਹ ਸ਼ਲੋਕ ਕਿ ਜਿਹੜਾ ਪਾਠ ਵੀ ਪੜ੍ਹਦਾ ਹੈ, ਪੋਥੀਆਂ ਪੜ੍ਹ ਕੇ ਸੰਧਿਆ ਆਦਿ ਕਰਮ ਵੀ ਕਰਦਾ, ਗਾਇਤਰੀ ਮੰਤਰ ਵੀ ਜਪਦਾ, ਬਗਲੇ ਵਰਗੀ ਸਮਾਧੀ ਵੀ ਲਾਉਂਦਾ, ਪਰ ਅੰਦਰ ਕਪਟ ਰੱਖਿਆ ਹੋਇਆ, ਬਾਹਰ ਮੁਖੀ ਤਿਲਕ ਵੀ ਨੇ, ਉਸ ਕੋਲ ਮਾਲਾ ਵੀ ਹੈ, ਧੋਤੀਆਂ ਵੀ ਨੇ, ਪਰ ਹਜ਼ੂਰ ਕਹਿੰਦੇ ਨੇ ਅੰਦਰ ਨਿਸ਼ਚਾ ਕੋਈ ਨਹੀਂ। ਜੇ ਕਿਤੇ ਉਹ ਯਕੀਨ ਨਾਲ ਬ੍ਰਹਮ ਕਰਮ ਕਰੇ, ਬ੍ਰਹਮ ਕਰਨ ਅਰਜ਼ ਕੀਤੀ ਸੀ ਕਿ ਪਰਮਾਤਮਾ ਦਾ ਸਿਮਰਨ ਹੀ ਸਭ ਤੋਂ ਉੱਤਮ ਬ੍ਰਹਮ ਕਰਮ ਹੈ, ਜੇ ਉਹ ਪਰਮਾਤਮਾ ਦੇ ਸਿਮਰਨ ਭਜਨ ਵਿੱਚ ਬੰਦਗੀ ਵੀ ਜੁੜ ਜਾਏ, ਉਹ ਯਕੀਨਨ ਜਾਣੋ ਇਹਨਾਂ ਕਰਮਾਂ ਨੂੰ ਫੋਕਟ ਜਮ ਸਮਝੇਗਾ। ਤੇ ਸਤਿਗੁਰੂ ਨੇ ਅਖੀਰ ਵਿੱਚ ਕਿਹਾ ਸੀ ਕਹੁ ਨਾਨਕ ਨਿਸ਼ਚੋ ਧਿਆਵੈ। ਨਿਸ਼ਚੋ ਦਾ ਅਰਥ ਕੀਤਾ ਸੀ ਯਕੀਨ, ਭਰੋਸਾ, ਸ਼ਰਧਾ, ਫੇਥ, ਵਿਸ਼ਵਾਸ। ਜਿਹੜਾ ਇਨਸਾਨ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ
पूरे विश्वास दे नाल ते आवेगा, उह सचमुच अंदर दे रस ते प्रभु विच अपेद होएगा। पर इस गल दी समझ गुरु तो बिना नहीं पैंदी। कहो नानक निश्चौ त्यावै बिन सतगुर, वाट दा अर्थ रस्ता मार्ग। सब तो पहली गल जिहड़ा अदृष्ट है, जिहदा रूप रेख चक्कर चिन्ह कुछ भी नहीं, यह भरोसा बना लेना कि जिसनू मैं जापना पिया वह है, बड़ी वड्डी गल है। नहीं तो मनुखी मन आकार पालद, मनुखी मन कहिंदा मैं उसनू मन्नांगा जो दृष्ट मानक है, पर असी पूजा उसकी करने पाया कि जिहड़ा अदृष्ट है, उहदी खोंद है। जिवें साहब ने यह बचन किचेन अर वर्ण जात अर पात नहिं जे, रूप रंग अर रेख भेख को कह न सकत कह, इथों तक उसका कोई रूप नहीं, कोई रेख नहीं, कोई जात नहीं, कोई रंग नहीं, कुछ भी नहीं, यही शब्द वरते। पर अगली गल कही कि अचल मूरत, इहदा अर्थ यह नहीं कि वह है नहीं। अचल मूरत का अर्थ है कि यह यकीन जान जिदा रूप रेख रंग कुछ भी नहीं, सच एवे कि वह है। महाराज कहिंदे ने अमितोज कहिजै, ओदी शक्ति ओदे बल दा कदी किसे ने अंत नहीं पाया। मेरी बेनती सी नेचो त्यावे दा अर्थ, पहली गल ओ है, दूसरी गल कला है ही नहीं, ओ एक ओ होंदे जेडियां सारियां थावां ते व्यापक है। है दा अर्थ मैं नेचो दे अर्थ कर लगा पौड़ी नाल जोड़ के, मान लो कि ओ है, पर है दा अर्थ ए नहीं कि ओ किसे एक चार दवारी तक सीमित है, ओ है किसे ओ एक इलाके तक सीमित है। है दा अर्थ है कि पार ब्रह्म परमेश्वर तू सबनी थाई जिथे हो जाई, है दा अर्थ तू सारिया थावां ते। ते ए भी सच है जिन्ना ने उस परम शक्ति परमात्मा नू रब नू अल्लाह नू वाहिगुरु नू एक दायरे तक सीमित रख के कहा कि ए पत्थर दी मूर्ति च है, दूसरे ने कह दिता ए मसीत विच है। मैं बेनती करांगा गुरु ग्रंथ साहिब दी गुरमत कहिंदी है जरूर, पर ओनू ना ता मूर्ति तक सीमित करो, ना ओनू मसीत तक सीमित करो। मैं अगली गल कह दिया दृढ़ता नाल कहनी पैंदी है कि सच एवे कि परम पिता परमात्मा दी खोंद नू गुरुद्वारे दी चार दुआरी तक सीमित मत करो, वह केवल एक दायरे तक सीमित नहीं। जे उस है वाली ताकत नू नेचो जिनू बाणी च मैं शब्द वरत्या है कि परमात्मा है, कबीर साहब ने एक दलील दिती, वह कहिंदे ने अल्लाह एक मसीत बस्त है। जे रब सिर्फ एक इटां दी चार दुआरी मस्जिद दे तक महदूद कह सीमित कह, अवर मुल्क किस केरा। इस मसीत धर्म अस्थान तो बाहर जेड़े लोग ने उन्हां नू संभालण वाला केड़ी शक्ति केड़ी ताकत है। मैं बेनती करांगा धर्म अस्थान हुंदे ने धर्म दे गुण सिखण दी जांच आ जाए, पर चेते रखियो धर्म अस्थान तो बाहर जाके उन्हां गुणां दी प्रैक्टिस भी करेंगे। यूं कह लवां कि एक इंस्टीट्यूट या एक अदारा एक स्कूल विद्यालय किसे बच्चे नूं तलीम देंदा है, इहदा मतलब इस बंदे नूं समझ पै जाए, ज्ञान आ जाए, तलीम होवे दे कोल। पर उस तलीम दा फायदा तां है जे ओ फील्ड भी जाके अपने सिखे हुए ज्ञान दे नाल लोकां दा भला भी करदा। फिर बेनती सुनियो, है दुनियावी जी उदाहरण कोई एडी पाएदार गल नहीं मैं कर रहा, बख्श दिया जे, पर समझण वास्ते एक बच्चा मेडिकल कॉलेज पढ़दा है, तालीम लै रहा है, पर याद रखो वह डॉक्टर बन के जदों बाहर निकले ते ओदी पढ़ाई दा फायदा यह होवे कि बीमारी लोकां दी कट सके, पर जे वह अपने ज्ञान नूं मेडिकल कॉलेज यूनिवर्सिटी तक सीमित रखेगा शायद लोकां दा इन्ना भला ना होवे। कॉलेज विद्यालय स्कूल मदरसे धर्मशाला गुरुद्वारा धर्म अस्थान इस करके ने कि बंदा धर्म का ज्ञान हासिल कर सके, उस ज्ञान नू चार द्वारी तो बाहर निकल के लोकां दे घर घर तक पहुंचा सके। मेरे सतगुरु ने रूहानियत दे ज्ञान नू एक दायरे तक सीमित नहीं रखे। हजूर ने कहा भी देख
ਕਿ ਨੇਚੋ ਧਿਆਵੇ ਦਾ ਅਰਥ ਹੈ ਰੱਬ ਦੀ ਸ਼ਕਤੀ ਨੂੰ ਇੱਕ ਧਰਤੀ ਤੱਕ, ਇੱਕ ਵਜੂਦ ਤੱਕ ਸੀਮਿਤ ਮਤ ਕਰੋ। ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾ ਖੇਰਾ। ਦੂਸਰਾ ਕਹਿ ਰਿਹਾ ਉਹ ਮੂਰਤੀ ਵਿੱਚ ਹੈ। ਬਾਬਾ ਜੀ ਦਾ ਬੋਲ ਕਹਿ ਕਬੀਰ ਸਾਹਿਬ ਦਾ, ਦੱਖਣ ਦੇਸ਼ ਖਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਖੌਰ ਮੁਕਾਮਾ। ਜਿਹੜਾ ਦਿਲ ਵਿੱਚ ਹੈ, ਮੇਰੇ ਦਿਲ ਵਿੱਚ, ਇਹਦਾ ਅਰਥ ਇਹ ਨਹੀਂ ਕਿ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇੱਕ ਕਮਿਊਨਿਟੀ ਨੂੰ ਕਹਿ ਦਿੱਤਾ ਕਿ ਸਿੱਖੋ ਤੁਹਾਡੇ ਦਿਲ ਵਿੱਚ, ਹਿੰਦੂ ਕੇਵਲ ਤੁਹਾਡੇ ਦਿਲ ਵਿੱਚ। ਯਾਦ ਰੱਖੋ ਹਿਊਮਨ ਬੀਂਗ, ਪਰਮਾਤਮਾ ਨੇ ਜਿਸ ਦੀ ਬੋਡੀ ਵਿੱਚ ਆਪਣੀ ਚੇਤਨਤਾ ਟਿਕਾਈ ਏ, ਹਰ ਬੰਦਾ ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖੇ, ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਤਾਂ ਸਾਰੀਆਂ ਥਾਵਾਂ ਤੇ ਹੀ ਵਿਦਮਾਨ। ਇਸੇ ਕਰਕੇ ਬਾਬਾ ਜੀ ਦਾ ਸ਼ਬਦ ਤੁਸੀਂ ਰੋਜ਼ ਰਾਤ ਨੂੰ ਪੜ੍ਹ ਦੇਖੋ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਉਹ ਜੋਤ ਇੱਕ ਸਰੀਰ ਤੱਕ ਸੀਮਤ ਨਹੀਂ, ਮੈਂ ਨੇਚੋ ਦੇ ਅਰਥ ਕਰ ਰਿਹਾ, ਉਹ ਹੈ ਤੇ ਕੱਲਾ ਹੈ ਲਫ਼ਜ਼ ਇੱਕ ਦਾਇਰੇ ਤੱਕ ਸੀਮਤ ਨਹੀਂ, ਉਹ ਸਾਰੀਆਂ ਥਾਵਾਂ ਤੇ ਹੈ। ਇਸ ਯਕੀਨ ਨਾਲ ਕਿ ਤੂੰ ਜਪ ਉਹਨੂੰ, ਹਜ਼ੂਰ ਨੇ ਕਿਹਾ ਕਿ ਦੇਖ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਠੌਰ ਮੁਕਾਮਾ। ਸਾਹਮੇ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਾਹਮੇ ਚਾਨਣ ਹੋਏ, ਪਰ ਸਮਝ ਪਏਗੀ ਗੁਰਸਾਖੀ ਜੋਤ ਪ੍ਰਗਟੋ ਗੁਰੂ ਦੀ ਸਿੱਖਿਆ ਨਾਲ। ਨੇਚੋ ਦਾ ਅਰਥ ਪਹਿਲਾ ਕੀ ਉਹ ਹੈ। ਜਿਸ ਦਿਨ ਬੰਦੇ ਨੂੰ ਸਮਝ ਪੈ ਜਾਏ ਹੈ, ਫਿਰ ਚੇਤੇ ਰੱਖਿਓ ਦੁਨੀਆਂ ਦੀ ਮੁਥਾਜੀ ਮੁਕਣ ਲੱਗ ਪਏਗੀ, ਕਿਉਂਕਿ ਮਨੁੱਖੀ ਮਨ ਦ੍ਰਿਸ਼ਟ ਮਾਨ ਦੇ ਲੋਕਾਂ ਦੇ ਖੱਤ ਦੇਖਦਾ, ਉਹ ਅਦ੍ਰਿਸ਼ਟ ਦੇ ਖੱਤਾਂ ਵੱਲ ਝਾਤੀ ਨਹੀਂ ਮਾਰਦਾ। ਫਿਰ ਧਿਆਨ ਨਾਲ ਮੈਂ ਸ਼ਬਦ ਦੌਰਾਨ ਲੱਗਾ, ਅਸੀਂ ਅੱਖਾਂ ਨਾਲ ਦਿਸ ਦੀਆਂ ਚੀਜ਼ਾਂ ਤੇ ਯਕੀਨ ਕਰ ਰਹੇ ਹਾਂ, ਪਰ ਅਣਦਿਸ ਦੀ ਜਿਹੜੀ ਪਰਮ ਸ਼ਕਤੀ ਹੈ, ਇਹਦੇ ਤੇ ਯਕੀਨ ਭਰੋਸਾ ਕਿਸੇ ਟਾਵੇਂ ਟਾਵੇ ਨੂੰ ਬਣਦਾ। ਇਸੇ ਕਰਕੇ ਬੰਦਾ ਬੰਦੇ ਦੇ ਹੱਥਾਂ ਵੱਲ ਦੇਖਦਾ, ਉਹਦੇ ਹੱਥਾਂ ਦਾ ਖਿਆਲ ਨਹੀਂ ਕਰਦਾ, ਜਿਹੜੇ ਦਿਸਦੇ ਨਹੀਂ ਅਣਦਿਸਦੇ ਵੀ ਲੋਕਾਂ ਦੀਆਂ ਝੋਲੀਆਂ ਭਰੀ ਜਾਂਦੇ, ਦਿਸਦੇ ਨਹੀਂ ਅਣਦਿਸ ਦਾ ਬਖਸ਼ਿਸ਼ ਕਰ ਰਿਹਾ। ਹਜ਼ੂਰ ਨੇ ਕਿਹਾ ਪਹਿਲੀ ਗੱਲ ਨੇਚੋ ਦਾ ਅਰਥ ਉਹ ਹੈ, ਤੇ ਦੂਸਰੀ ਮੈਂ ਬੇਨਤੀ ਕਰਾਂਗਾ, ਉਹ ਕੱਲਾ ਹੈ ਨਹੀਂ ਮੇਰੇ ਨਾਲ ਹੈ, ਹੈ ਤੇ ਮੇਰੇ ਨਾਲ ਦੋ ਸ਼ਬਦ ਨੇ ਨਾ, ਤੇ ਇਹ ਵੀ ਐਵੇਂ ਨਹੀਂ ਮੈਂ ਗੱਲ ਕਰ ਰਿਹਾ, ਬਰੀਕ ਗੱਲ ਇਹ ਸਮਝਿਓ, ਇੱਕ ਹੈ ਤੇ ਇੱਕ ਨਾਲ ਹੋਣਾ ਦੋ ਗੱਲਾਂ ਨੇ ਨਾ। ਕਿ ਆਪਾਂ ਸਾਰੇ ਪਰਿਵਾਰ ਦੇ ਜਿੰਨੇ ਰਿਸ਼ਤੇਦਾਰ ਖੂਨ ਦੇ ਆ ਇਸ ਤੇ ਗੁਰਦੁਆਰੇ ਆਏ ਆ, ਸਾਰੇ ਨਹੀਂ ਆਏ, ਪਰ ਜਿਹੜੇ ਸਾਡੇ ਪਰਿਵਾਰ ਦੇ ਜੀ ਨੇ ਉਹ ਹੈਨ, ਹੈ ਦਰ ਤੇ ਉਹਨਾਂ ਦੀ ਹੋਂਦ ਹੈ, ਕੋਈ ਪ੍ਰਦੇਸ਼ ਵਿੱਚ ਏ, ਕੋਈ ਦੇਸ਼ ਵਿੱਚ ਏ, ਕੋਈ ਨੇੜੇ ਵੀ, ਕੋਈ ਦੂਰੇ ਹੈ ਜ਼ਰੂਰ, ਪਰ ਮੈਂ ਬੇਨਤੀ ਕਰਾਂਗਾ ਪ੍ਰਭੂ ਇਸ ਤਰ੍ਹਾਂ ਹੈ ਨਹੀਂ ਕਿ ਜਿਵੇਂ ਮੇਰਾ ਬੱਚਾ ਹੈ ਪਰ ਮੇਰੇ ਕੋਲ ਨਹੀਂ। ਪਰਮਾਤਮਾ ਹੈ ਦੇ ਅਰਥ ਨੇ ਉਹ ਹੈ ਤੇ ਮੇਰੇ ਅੰਗ ਸੰਗ ਮੇਰੇ ਨਾਲ, ਇਹ ਹੈ ਨਿਸ਼ਚੋ, ਹੈ ਵੀ ਤੇ ਮੇਰੇ ਨਾਲ। ਵੇਖੋ ਫਿਰ ਸੁਣੋ, ਖੈ ਦਰ ਤੇ ਖੂੰਦ ਬੜਿਆਂ ਦੀ, ਪਰ ਖੂੰਦ ਅੰਗ ਸੰਗ ਨਹੀਂ। ਪਰਿਵਾਰ ਦੇ ਜੀਨ ਖੈਣ ਪਰ ਨਾਲ ਨਹੀਂ, ਮਿੱਤਰ ਖੈਣ ਪਰ ਹਰ ਥਾਂ ਨਹੀਂ। ਨੇਚੋ ਦਾ ਅਰਥ ਪ੍ਰਭੂ ਹੈ ਤੇ ਖੈ ਦੇ ਨਾਲ, ਉਹ ਮੇਰੇ ਨਾਲ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਮੇਰੇ ਨਾਲ ਹੈ। ਕੱਲਾ ਪ੍ਰਭੂ ਨੂੰ ਨਹੀਂ, ਇਵਨ ਕਿ ਸ਼ਬਦ ਵਿੱਚ ਗੁਰੂ ਨੂੰ ਵੀ ਕਿਹਾ ਕਿ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਨਾਲ ਭਰੋਸਾ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੈਂ ਬੇਨਤੀ ਕਰਾਂਗਾ ਹੈ, ਇਹਨੂੰ ਕਿਹਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਬੇਦ ਕਤੇਬ ਸੰਸਾਰ ਖਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸ ਹੈ ਜ਼ਾਹਰਾ, ਹੈ ਮੇਰੇ ਨਾਲ ਹੈ। ਮੈਂ ਅਗਲੀ ਬੇਨਤੀ ਕਰਾਂਗਾ, ਨਿਸ਼ਚੋ ਦਾ ਅਰਥ ਕੱਲਾ ਖੁਆ ਤੇ ਨਾਲ ਨਹੀਂ, ਜੋ ਮੈਂ ਹਰਕਤਾਂ ਕਰ ਰਹਾ ਮੇਰੇ ਸਰੀਰ ਦੀਆਂ ਹਰਕਤਾਂ ਵੀ ਦੇਖਦਾ, ਕਿਉਂਕਿ ਜਦੋਂ ਆਹ ਬਚਨ ਆਉਣਾ ਨਾ ਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਇਹ ਗੱਲ ਜ਼ਰੂਰ ਆਪਾਂ ਬਾਣੀ ਚੋਂ ਦੇਖਣੀ ਹੈ ਵੀ ਇਹ ਸਾਰਾ ਜੋ ਕੁਝ ਅਸੀਂ ਕਰ ਰਹੇ ਹਾਂ ਕੋਈ ਇਹਨੂੰ ਦੇਖ ਰਿਹਾ? ਨੰਗਾ ਦੋਜ਼ਕ ਚਾਲਿਆ ਦਾ ਅਰਥ ਕੀ ਹੈ? ਇਹ ਵੀ ਆਪਾਂ ਬਚਨ ਦੇਖਾਂਗੇ। ਫਿਰ ਬੇਨਤੀ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ
ਕੱਲਾ ਹੈ ਨਹੀਂ, ਉਹ ਮੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ ਉਹ ਮੈਨੂੰ ਛਡਾਉਂਦਾ, ਉਹ ਹੈ ਮੇਰੀਆਂ ਹਰਕਤਾਂ ਦੇਖ ਰਿਹਾ। ਗੁਰਮੁਖੋ ਬੇਨਤੀ ਜੇ ਆ ਸਾਡੇ ਸਰੀਰ ਤਾਂ ਕਿਸੇ ਦਾ 4 ਫੁੱਟ, 5 ਫੁੱਟ, 6 ਫੁੱਟ, 6.5 ਫੁੱਟ, 7 ਫੁੱਟ, ਇੰਨੇ ਏਡੀਆਂ ਦੇਹੀਆਂ ਨੇ, ਪਰਮਾਤਮਾ ਤਾਂ ਇੰਨੀ ਸੂਖਸ਼ਮ ਨਜ਼ਰ ਵਾਲਾ ਹੈ, ਉਹ ਨਿੱਕੇ ਨਿੱਕੇ ਸੈੱਲ ਨੂੰ ਵੀ ਦੇਖਦਾ ਜਿਹੜਾ ਸਾਡੀ ਬੋਡੀ ਚ ਅੱਖਾਂ ਨਾਲ ਵੀ ਨਹੀਂ ਦਿਸਦਾ ਪਿਆ। ਉਹ ਦਾਣੇ ਵਿੱਚ ਬੈਠੇ ਕੀੜੇ ਨੂੰ ਵੀ ਦੇਖਦਾ, ਉਹ ਨਵੋਂ ਬੀਜ ਬੀਜਿਆ ਬੀਜ ਵਿੱਚ ਢੱਕੇ ਹੋਏ ਬੀਜ ਨੂੰ ਵੀ ਦੇਖਦਾ ਪਿਆ। ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਿ ਖਸਮੈ ਨਦਰੀ ਕੀੜਾ ਆਵੇ ਜੇਤੇ ਤੁਗੈ ਦਾਣੇ। ਉਹ ਤਾਂ ਕੀੜਿਆਂ ਨੂੰ ਵੀ ਦੇਖਦਾ ਪਿਆ ਵੀ ਮੇਰੀ ਬੇਨਤੀ ਉਹ ਹੈ ਮੇਰੇ ਨਾਲ ਹੈ। ਫਿਰ ਗੁਰਮੁਖੋ ਉਹ ਦੇਖਦਾ ਵੀ ਏ, ਉਹ ਸੁਣਦਾ ਵੀ ਏ, ਉਹ ਵਾਚਦਾ ਵੀ ਏ, ਪਰ ਹਾਂ ਇੱਕ ਬੜੀ ਉਹਦੀ ਵੱਡੀ ਬਖਸ਼ਿਸ਼ ਜੇ ਸਭ ਕੁਝ ਵੇਖਣ ਦੇ ਸੁਣਨ ਦੇ ਬਾਵਜੂਦ ਉਹਦੀ ਜਰਾਂ ਤੇ ਇੰਨੀ ਵੱਡੀ ਏ ਕਿ ਬੰਦੇ ਦੇ ਔਗਣ ਦੇਖਦਾ ਪਿਆ, ਪਰ ਜਰ ਕੇ ਫਿਰ ਵੀ ਉਹਨੂੰ ਸਵੇਰੇ ਰੋਟੀ ਦੇਈ ਜਾਂਦਾ ਹੈ ਕਿਉਂਕਿ ਬੜਾ ਸਮਰੱਥ ਹੈ, ਦੇਖਦਾ ਸੁਣਦਾ ਹੈ। ਨੇਚੋ ਦਾ ਮੈਂ ਅਰਥ ਕਰ ਰਿਹਾ, ਕਹੋ ਨਾਨਕ ਨੇਚੋ ਤਿਆਵੈ। ਫਿਰ ਜਿਹੜੀ ਖੂੰਦ ਸੁਣਦਾ ਦੇਖਦਾ ਉਹਨੂੰ ਯਕੀਨ ਸ਼ਰਧਾ ਭਾਵਨਾ ਨਾਲ ਧਿਆਵੇ, ਪਰ ਇਹਦੀ ਸਮਝ ਗੁਰੂ ਤੋਂ ਬਿਨਾਂ ਨਹੀਂ ਪੈਣੀ। ਬਿਨ ਸਤਿਗੁਰ ਵਾਟ ਨਾ ਪਾਵੇ, ਗੁਰੂ ਤੋਂ ਬਿਨਾਂ ਰਸਤਾ ਕੌਣ ਦੱਸੇਗਾ। ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਦ, ਜਿਵੇਂ ਜੰਗਲ ਦਾ ਕੋਈ ਜਾਣਕਾਰ, ਮੰਨ ਲਓ ਜਿਹੜਾ ਜੰਗਲ ਟੇਢੇ ਮੇਢੀਆਂ ਜੰਗਲਾਂ ਦਾ ਜਾਣਕਾਰ ਹੈ, ਉਹ ਗਵਾਚੇ ਹੋਏ ਬੰਦਿਆਂ ਨੂੰ ਦੱਸ ਦਿੰਦਾ ਜਿੱਥੇ ਤੂੰ ਫਸ ਗਿਆ ਇੱਥੋਂ ਇਸ ਤਰ੍ਹਾਂ ਨਿਕਲ ਸਕਣਾ, ਜਿਵੇਂ ਜੰਗਲ ਦਾ ਜਾਣਕਾਰ। ਸੱਚ ਇਵੇਂ ਕਿ ਭੁੱਲਿਆਂ ਨੂੰ ਰਾਹ ਦੱਸ ਦਿੰਦਾ, ਸਮਰੱਥ ਗੁਰੂ ਭਟਕੇ ਹੋਏ ਬੰਦੇ ਨੂੰ ਜ਼ਿੰਦਗੀ ਦਾ ਰਾਹ ਦੱਸ ਦਿੰਦਾ। ਮਾਰਗ ਪਾਏ ਉਦਿਆਨ ਮੈਂ, ਜਾਂ ਸਾਹਿਬ ਨੇ ਕਿਹਾ ਭੁੱਲੇ ਮਾਰਗ ਜਿਨ੍ਹੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ, ਗੁਰ ਚਰਨ ਪਿਆਰੇ। ਸਤਿਗੁਰੂ ਕਹਿੰਦੇ ਨੇ ਤੂੰ ਬਗਲ ਸਮਾਧੀ ਨਾ ਲਾ, ਤੂੰ ਵਿਖਾਵੇ ਦੀਆਂ ਗੱਲਾਂ ਨਾ ਕਰ, ਐਵੇਂ ਪੱਥਰਾਂ ਨੂੰ ਪੂਜੀ ਜਾਂਦਾ, ਝੂਠ ਬੋਲੀ ਜਾਂਦਾ, ਕਿਤਾਬਾਂ ਪੜ੍ਹ ਕੇ ਬਹਿਸਾਂ ਮਬਹਿਸਾਂ ਚ ਪਈ ਜਾਂਦਾ, ਤੂੰ ਇੱਕੋ ਕੰਮ ਕਰ, ਕਹੋ ਨਾਨਕ ਨਿਸ਼ਚੋ ਧਿਆਵੈ, ਸ਼ਰਧਾ ਨਾਲ ਧਿਆ, ਪਰ ਯਕੀਨ ਗੁਰੂ ਤੋਂ ਬਿਨਾਂ ਨਹੀਂ। ਹੁਣ ਅਗਲੀ ਜਿਹੜੀ ਪੌੜੀ ਹੈ, ਜਿਹੜੀ 14ਵੀਂ ਪੌੜੀ ਨਾਲ ਇਹ ਸਲੋਕ ਨੇ, ਇੱਕ ਇੱਕ ਤੁਕ ਆਪਾਂ ਵਿਚਾਰਾਂਗੇ, ਉਹਦੇ ਅਰਥ ਵੀ, ਉਹਦੀ ਵਿਸਤਾਰ ਸਹਿਤ ਵਿਆਖਿਆ ਵੀ ਕਰਾਂਗੇ। ਪੌੜੀ, ਕੱਪੜ, ਰੂਪ, ਸਾਹਿਬ ਨੇ ਸ਼ਬਦ ਵਰਤਿਆ ਸੁਹਾਵਣਾ। ਮੇਰੀ ਬੇਨਤੀ ਸੁਣਿਓ, ਨਾਣੇ ਨਾਲ ਪੜ੍ਹਨਾ ਸੁਹਾਵਣਾ, ਖਾਏ ਨੂੰ ਲੱਗਾ ਕੰਨਾ ਜ਼ਰੂਰ ਬੋਲਣਾ। ਕੱਪੜ, ਰੂਪ, ਸੁਹਾਵਣਾ, ਸੁਹਾਵਣਾ ਨਹੀਂ ਕੱਲਾ, ਸੁਹਾਵਣਾ ਨਾਣਾ ਅਖੀਰ ਤੇ ਲੱਗਾ, ਸੁਹਾਵਣਾ ਨਹੀਂ ਪੜ੍ਹਨਾ। ਕੱਪੜ, ਰੂਪ, ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਜੱਜੇ ਨੂੰ ਕੰਨਾ ਲੱਗਿਆ ਕੱਲਾ ਜਾਵਣਾ ਨਹੀਂ, ਜਾਵਣਾ। ਕੱਪੜ, ਰੂਪ, ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਇਹਦੇ ਅਰਥ ਬੜੇ ਸਰਲ ਜਿਹੇ ਲੱਗਦੇ ਪਏ। ਕੱਪੜ ਦਾ ਅਰਥ ਹੋ ਗਿਆ ਬਸਤਰ, ਕੱਪੜੇ। ਰੂਪ ਦਾ ਅਰਥ ਅਸੀਂ ਕਰਾਂਗੇ ਸੁੰਦਰਤਾ, ਚਿਹਰਾ, ਸਰੀਰ ਦੀ ਦਿੱਖ। ਸੁਹਾਵਣਾ ਦਾ ਅਰਥ ਹੈ ਜਿਹੜਾ ਸ਼ੋਭ ਨੀ ਕੇ, ਜਿਹੜਾ ਚੰਗਾ ਲੱਗ ਰਿਹਾ। ਜੋ ਕੱਪੜੇ ਨੇ, ਮੈਂ ਬੇਨਤੀ ਕਰਾਂਗਾ, ਇਹਦੇ ਸਭ ਨੇ ਇਹ ਅਰਥ ਕੀਤੇ ਨੇ। ਕੱਪੜ ਰੂਪ ਦਾ ਅਰਥ ਕੀਤਾ ਸਰੀਰ ਰੂਪੀ ਕੱਪੜਾ, ਬੋਡੀ ਰੂਪੀ ਕੱਪੜਾ, ਚਮੜੀ ਰੂਪੀ ਕੱਪੜਾ। ਪਰ ਨਹੀਂ, ਇੱਥੇ ਗੱਲ ਨੂੰ ਦੇਖੋ, ਇਹ ਕੱਪੜ ਤੇ ਰੂਪ ਦੋ ਸ਼ਬਦ ਨੇ। ਅਖਰੀ ਅਰਥ ਕੱਪੜ ਰੂਪ ਦਾ ਅਰਥ ਕੱਪੜਾ ਤੇ ਸੁਹੱਪਣ। ਸ੍ਰੀ ਮਾਨ ਭਾਈ ਵੀਰ ਸਿੰਘ ਉਹਨਾਂ ਨੇ ਜਦੋਂ ਇਸ ਪੌੜੀ ਦੇ ਅਰਥ ਕੀਤੇ, ਉਹ ਕਹਿੰਦੇ ਨੇ ਕੱਪੜ ਪਦ ਦਾ ਅਰਥ ਹੈ ਸਰੀਰ ਨਾਲ ਸਾਡੇ ਜੁੜੇ ਹੋਏ ਪਦਾਰਥ, ਤੇ ਉੱਥੇ ਇਕੱਲੇ ਕੱਪੜੇ ਨਹੀਂ, ਚੇਤੇ ਰੱਖਿਓ ਘਰ ਵੀ ਉਹਦੇ ਚ ਆ ਜਾਏਗਾ, ਜ਼ਮੀਨ ਭੋਏ ਭਾਂਡਾ ਵੀ ਉਹਦੇ ਚ ਆਏਗਾ, ਧਨ ਪਦਾਰਥ ਵੀ ਉਹਦੇ ਚ ਆਉਣਗੇ। ਕੱਪੜ ਦਾ ਅਰਥ ਹੈ ਕਿ ਬੋਡੀ ਨਾਲ ਜੁੜੀਆਂ ਹੋਏ ਪਦਾਰਥ, ਇਕੱਲੇ ਕੱਪੜੇ ਨਹੀਂ। ਤੇ ਰੂਪ ਪਦ ਦਾ ਅਰਥ ਹੈ ਕਿ ਸਰੀਰ ਦੀ ਵਾਸ਼ਨਾ ਵਾਲੀ ਸੁੰਦਰਤਾ। ਹਾਲਾਂਕਿ ਮੈਂ ਬਾਣੀ ਚੋਂ ਬੇਨਤੀ ਕਰਾਂਗਾ, ਮਹਾਰਾਜ ਜੀ ਨੇ ਇਹ ਨਹੀਂ ਕਿਹਾ ਵੀ ਤੇਰਾ ਚਿਹਰਾ ਕਰੂਪ ਹੋਵੇ। ਸਤਿਗੁਰੂ ਤਾਂ ਕਹਿੰਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ,
ਸੋ ਪ੍ਰਭ ਸਿਮਰੋ ਸਦਾ ਅਨੂਪ। ਕਹਿੰਦੇ ਨੇ ਜਿਹਦੀ ਕਿਰਪਾ ਨਾਲ ਤੇਰਾ ਚਿਹਰਾ ਅੱਤ ਦਾ ਸੋਹਣਾ, ਇਸ ਸੋਹਣੇ ਚਿਹਰੇ ਨੂੰ ਦੇਖ ਕੇ ਉਸ ਸੋਹਣੇ ਰੱਬ ਨੂੰ ਜਪ, ਜਿੰਨੇ ਸੋਹਣੇ ਨੇ ਤੈਨੂੰ ਸੋਹਣਾ ਬਣਾ ਦਿੱਤਾ। ਪਰ ਇੱਥੇ ਰੂਪ ਕੱਪੜ ਦਾ ਅਰਥ ਉਹ ਚੀਜ਼ਾਂ ਜਿਹੜੀਆਂ ਬੌਡੀ ਦੇ ਕੰਮ ਆਉਣ ਵਾਲੀਆਂ ਨੇ, ਧਨ ਪਦਾਰਥ, ਤੇ ਰੂਪ ਪਦ ਦਾ ਅਰਥ ਕਰਾਂਗੇ ਸਾਡੇ ਸਰੀਰ ਦੀ ਚਮੜੀ ਸੁਹਾਪਣ ਨਾਲ ਜੁੜਿਆ। ਸਤਿਗੁਰੂ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ, ਭਾਵੇਂ ਪਦਾਰਥ ਨੇ ਤੇ ਭਾਵੇਂ ਸਰੀਰ ਦੀ ਸੁੰਦਰਤਾ ਹੈ, ਭਾਵੇਂ ਧਨ ਪਦਾਰਥ ਨੇ ਤੇ ਭਾਵੇਂ ਸਰੀਰ ਦੀ ਖਿੱਚ ਹੈ, ਇਹਨਾਂ ਦੋਨਾਂ ਚੀਜ਼ਾਂ ਨੇ, ਪਦਾਰਥਾਂ ਨੇ ਵੀ ਤੇ ਸਰੀਰ ਨੇ ਵੀ, ਦੋਨਾਂ ਚੀਜ਼ਾਂ ਨੇ, ਪਦਾਰਥਾਂ ਨੇ ਵੀ ਤੇ ਸਰੀਰ ਨੇ ਵੀ। ਕਿਉਂਕਿ ਸਰੀਰ ਲਈ ਆਪਾਂ ਪਦਾਰਥ ਇਕੱਠੇ ਕਰਨੇ, ਸਰੀਰ ਵਾਸਤੇ ਪਦਾਰਥ ਵਰਤਨੇ, ਸਰੀਰ ਨੇ ਤੇ ਸਰੀਰ ਦੀ ਵਰਤੋਂ ਵਿੱਚ ਇਕੱਠੀਆਂ ਕੀਤੀਆਂ ਹੋਈਆਂ ਚੀਜ਼ਾਂ ਚੇਤੇ ਰੱਖੋ, ਨੇ ਸਭ ਨੇ ਛੱਡ ਕੇ ਚਲੇ ਜਾਣਾ, ਇੱਕ ਦਿਨ ਆਪਾਂ ਛੱਡ ਕੇ ਦੁਨੀਆਂ ਤੋਂ ਜਾਣਾ, ਇਹ ਅੰਦਰ ਰਹਿ ਜਾਣਗੇ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ, ਅੰਦਰ ਜਾਵਣਾ, ਇਹਨੂੰ ਦੁਨੀਆਂ ਵਿੱਚ ਛੱਡ ਕੇ ਜਾਵਣਾ ਦਾ ਅਰਥ ਹੈ ਆਪਾਂ ਹੋਰ ਕਿਤੇ ਜਾਣਾ ਹੈ। ਆਓ ਪਹਿਲੀ ਮੈਂ ਬੇਨਤੀ ਕਰਾਂਗਾ, ਮੈਂ ਦੋਨੋਂ ਲਫ਼ਜ਼ਾਂ ਦੀ ਗੁਰੂ ਬਖਸ਼ਿਸ਼ ਨਾਲ ਕੱਪੜ ਤੇ ਰੂਪ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕਰਨੀ ਚਾਹੁੰਦਾ। ਪਹਿਲਾ ਸ਼ਬਦ ਅਸੀਂ ਲਾਂਗੇ ਕੱਪੜ ਪਦਾਰਥ, ਦੂਸਰਾ ਸ਼ਬਦ ਹੈ ਰੂਪ। ਜੋ ਪਦਾਰਥ ਮੈਂ ਤੁਸੀਂ ਇਕੱਠੇ ਕਰ ਰਹੇ ਹਾਂ, ਇਸ ਗੱਲ ਨੂੰ ਯਕੀਨ ਜਾਣੀਏ ਵੀ ਇਹ ਪਦਾਰਥ ਵਿੱਚੋਂ ਇੱਕ ਤਿਲ ਵੀ ਸਾਡੇ ਨਾਲ ਨਹੀਂ ਜਾਣਾ। ਗੁਰਬਾਣੀ ਇਸ ਗੱਲ ਦਾ ਵਾਰ ਵਾਰ ਹੋਕਾ ਦਿੰਦੀ। ਦੂਜੀ ਗੱਲ ਕਿ ਇਹ ਪਦਾਰਥ ਜਿਹਨੂੰ ਝੂਠ ਬੋਲ ਬੋਲ ਕੇ ਇਕੱਠਾ ਕੀਤਾ ਹੈ, ਬੰਦੇ ਦਾ ਸਰੀਰ ਜਦੋਂ ਮੁਰਦਾ ਹੁੰਦਾ ਤੇ ਬਾਕੀ ਘਰ ਦੇ ਜੀ ਜਿਹੜੇ ਨੇ ਉਹ ਸਰੀਰ ਨੂੰ ਤਾਂ ਸਾਂਭਦੇ ਸਾਂਭਦੇ ਨੇ, ਪਰ ਸਭ ਤੋਂ ਵੱਡੀ ਉਹਨਾਂ ਨੂੰ ਚਿੰਤਾ ਲੱਗੀ ਹੁੰਦੀ ਹੈ ਜੋ ਕੁਝ ਇਹਨੇ ਇਕੱਠਾ ਕੀਤਾ, ਪਤਾ ਤਾਂ ਕਰੋ ਇਹ ਰੱਖ ਕੇ ਕਿਤੇ ਕਿਤੇ ਗਿਆ ਹੈ। ਤੇ ਗੁਰੂ ਸਾਹਿਬ ਨੇ ਬਾਣੀ ਚ ਇਸ ਸੰਬੰਧੀ ਬੜੇ ਪ੍ਰਮਾਣ ਦਿੱਤੇ ਨੇ। ਹਜ਼ੂਰ ਨੇ ਤਾਂ ਸ਼ਬਦ ਵਰਤੇ ਕਿ ਬੰਦੇ ਦੇ ਧਨ ਪਦਾਰਥ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸ਼ਹਿਦ ਦੀ ਮੱਖੀ ਦੇ ਸ਼ਹਿਦ ਦੀ ਹੁੰਦੀ। ਕਬੀਰ ਸਾਹਿਬ ਦਾ ਇੱਕ ਬਚਨ ਹੈ ਜੀ, ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਜਿਵੇਂ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਬੜੀ ਮਿਹਨਤ ਨਾਲ ਸ਼ਹਿਦ ਨੂੰ ਇਕੱਠਿਆਂ ਕਰਦੀ, ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਸ਼ਹਿਦ ਜਦੋਂ ਪੱਕ ਜਾਂਦਾ ਹੈ, ਉਹ ਏਡੀ ਵਿਚਾਰੀ ਬਦਕਿਸਮਤ ਇਕੱਠੀਆਂ ਕਰਦੀਆਂ ਰਹੀਆਂ ਮੱਖੀਆਂ, ਤੇ ਉਹਨਾਂ ਨੂੰ ਧੂੰ ਨਾਲ ਉਡਾ ਕੇ ਹੱਥ ਨਾਲ ਪਰਾਂ ਕਰਕੇ ਸ਼ਹਿਦ ਨਿਚੋੜਨ ਵਾਲੇ ਖਾਣ ਵਾਲੇ ਕੋਈ ਹੋਰ ਆ ਗਏ। ਦੁਨੀਆਂ ਦੇ ਪਦਾਰਥ ਜਿਸ ਦਿਨ ਦੀ ਸੁਰਤ ਸੰਭਾਲੀ, ਬੁਢੇਪੇ ਤੱਕ ਪੂਰਾ ਜ਼ੋਰ ਲਾਇਆ, ਪਿਆਰਿਓ ਸੱਚ ਇਵੇਂ ਮੌਤ ਬੰਦੇ ਨੂੰ ਅੱਗੇ ਲਾ ਤੁਰੀ, ਜਿਹਨੇ ਇਕੱਠੇ ਕੀਤਾ ਮਗਰੋਂ ਪੁੱਤ ਪੋਤਰੇ ਗੁਲਸ਼ਰੇ ਉਡਾਉਣ ਲੱਗ ਪਏ, ਦੁਨੀਆਂ ਚ ਛੱਡ ਗਿਆ। ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨਕੀਆ, ਮਰਤੀ ਬਾਹਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਉਂ ਰਹਿਣ ਦਿੱਤਾ। ਕਬੀਰ ਸਾਹਿਬ ਦੀ ਚਲੋ ਇੱਕ ਬਚਨ ਹੋਰ ਲੈ ਲੈਨੇ, ਕੱਪੜ ਰੂਪ ਸੁਹਾਵਣਾ, ਉਹ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾ ਕਰੋਰ। ਪਹਿਲਾਂ ਚਲੋ ਪੈਸੇ ਸਨ ਰੁਪਈਏ ਕੌਡੀਆਂ, ਇੱਕ ਇੱਕ ਪੈਸਾ ਇਕੱਠਾ ਇਕੱਠਾ ਕਰ ਕਰਕੇ ਲੱਖਾਂ ਕਰੋੜਾਂ ਜੋੜ ਲੈ। ਅੱਜ ਚਲੋ ਬੈਂਕ ਬੈਲੈਂਸ ਨੇ, ਬੰਦਾ ਲੋਕਰ ਚ ਸਭ ਕੁਝ ਰੱਖਦਾ ਹੈ, ਜਾਂ ਅਸੀਂ ਦੇਖਣੇ ਆ ਪੁਰਾਣੇ ਸਮੇਂ ਕੀ ਸੀ, ਜਾਂ ਘੜੇ ਚ ਪਾ ਕੇ ਮਿੱਟੀ ਚ ਦੱਬ ਦੇਣਾ, ਤੇ ਜਿਨ੍ਹਾਂ ਕੋਲ ਹੀਰੇ ਮੋਤੀ ਹੁੰਦੇ ਸਨ, ਭਰੋਸਾ ਨਹੀਂ ਸੀ ਹੁੰਦਾ ਔਲਾਦ ਤੇ, ਉਹ ਕੀ ਕਰਦੇ ਸਨ, ਕੱਪੜੇ ਦੀ ਲੰਮੀ ਥੈਲੀ ਬਣਾ ਲੈਣੀ, ਉਹਨੂੰ ਬਾਬਾ ਜੀ ਨੇ ਸ਼ਬਦ ਵਰਤਿਆ ਵਾਂਸਲੀ, ਲੰਗੋਟੀ ਸ਼ਬਦ ਵਰਤਿਆ ਜੀ। ਲੰਗੋਟੀ ਦਾ ਅਰਥ ਤਨ ਢੱਕਣ ਵਾਲਾ ਕੱਪੜਾ ਨਹੀਂ, ਲੰਮੀ ਜੀ ਇੱਕ ਥੈਲੀ ਬਣਾਉਣੀ, ਉਹਦੇ ਵਿੱਚ ਪਾ ਪਾ ਕੇ ਪੈਸੇ ਸੋਨਾ ਹੀਰੇ ਮੋਤੀ, ਜਦੋਂ ਸੋਣਾ ਰਾਤ ਨੂੰ ਲੱਕ ਨਾਲ ਘੁੱਟ ਕੇ ਬੰਨ ਲੈਣਾ, ਨਹਾਉਣ ਧੋਣ ਜਾਣਾ ਸਾਹਮਣੇ ਦਿਸਦੇ ਕੋਲ ਰੱਖਣੇ। ਮਹਾਰਾਜ ਕਹਿੰਦੇ ਦੇਖੋ ਕੱਪੜ ਰੂਪ ਸੁਹਾਵਣਾ ਕਿ ਇਨਸਾਨ ਨੇ ਕੌਡੀ ਕੌਡੀ ਇਕੱਠੀ ਕਰਕੇ ਇੰਨਾ ਕੁਝ ਇਕੱਠਾ ਕੀਤਾ, ਪਰ ਜਿਸ ਵਕਤ ਮੌਤ ਹੋਈ, ਮਹਾਰਾਜ ਕਹਿੰਦੇ ਨੇ ਜਿਹਨੂੰ ਢਿੱਡ ਨਾਲ ਬੰਨ ਕੇ ਰੱਖਦਾ ਸੀ, ਪਹਿਲਾਂ ਬੱਚਿਆਂ ਨੇ ਉਹੀ ਖੋਲੀ ਜਿਹੜੀ ਲੱਕ ਨਾਲ ਬੰਨੀ ਸੀ, ਬਾਅਦ ਵਿੱਚ ਬਾਹਰ ਰੌਲਾ ਪਾਇਆ ਕਿ ਸਾਡਾ ਬੁੱਢਾ ਅੱਜ ਮਰ ਗਿਆ। ਸਭ ਤੋਂ ਪਹਿਲਾਂ ਲੰਗੋਟੀ ਖੁੱਚੀ, ਇਹ ਆਪਾਂ ਛੱਡਣਾ ਹੈ, ਉਹ ਲੱਕ ਨਾਲ ਬੰਨੀ ਬੈਠਾ, ਪਰ ਬੱਚਿਆਂ ਨੇ ਸੰਸਕਾਰ

0: ਸੰਸਾਰ ਵਿੱਚ ਉਹਨੂੰ ਸੜਨ ਨਹੀਂ ਦਿੱਤਾ, ਉਹ ਛੱਡ ਕੇ ਜਾਣਾ ਪਿਆ। ਮਹਾਰਾਜ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲਾ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ। ਉਸ ਬੰਦੇ ਦੀ ਜਿਹੜੀ ਵਾਂਸਲੀ ਸੀ ਉਹ ਵੀ ਉਹਨਾਂ ਨੇ ਤੋੜ ਲਈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ

0: प्रोग्राम दा ए हिस्सा तुहाडे तक परमजीत पलाहा डीजार्डिन इंश्योरेंस एजेंट दे सहयोग नाल पहुंचाया जा रहा है।
1: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210 3232 एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंक्वेट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हाल नूं 403-633-2000 यानी 403-633-2000 ते संपर्क कर सकदे हो। रियो बैंक्वेट हॉल दा पता है यूनिट नंबर 2850 होपवेल प्लेस नॉर्थ ईस्ट कैलगरी।
2: प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th Street नॉर्थ ईस्ट कैलगरी। प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड। प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी लई कॉल करो 403-768-1681 403-768-1681। इना दा पता नोट करो यूनिट नंबर 1120-4150-109th Avenue नॉर्थ ईस्ट कैलगरी।
3: महला दूजा यो जग सच्चे की है कोठड़ी सच्चे का विच वास इक ना हुक्म समाए ले इक ना हुक्मे करे विनाश इक ना भाणे कड ले इक ना माया विच निवास ए बे आख न जा पई जे किसे आने रास नानक गुरमुख जानिए जा को आप करे परगास पौड़ी नानक जी उपाय कै लिखना में धर्म बहा लिया उथे सच्चे ही सच निबड़े चुण वख कड़े जज मा लिया थाव न पाए ने कूड़े यार मोह काले दोजक चालिया तेरे नाए रते से जिन गए हार गए से ठगण वालिया लिखना वे धर्म बहालिया ਲਿਖਨਾਵੇਂ ਧਰਮ ਬਹਾਲਿਆ। ਆਸਾ ਦੀਵਾਰ ਦੀ ਇਹ ਜੋ ਦੂਜੀ ਪੌੜੀ ਹੈ, ਇਸ ਵਿੱਚ ਜੋ ਤਿੰਨ ਸਲੋਕ ਨੇ, ਤੀਜਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ। ਇਸ ਕੋਠੀ ਦੇ ਵਿੱਚ ਵਿਆਪਕ ਰੂਪ ਵਿੱਚ ਉਹ ਰਹਿ ਰਿਹਾ ਹੈ। ਬਨਸਪਤੀ, ਸਾਗਰ, ਗ੍ਰਹਿ, ਨਛੱਤਰ, ਰੇਤ ਦੇ ਜ਼ਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ, ਹਾਥੀ, ਕੀਟ, ਪਹਾੜ, ਪਾਤਾਲ, ਆਕਾਸ਼, ਜਿੱਥੇ ਤੱਕ ਨਿਗਾਹ ਜਾਂਦੀ ਹੈ, ਔਰ ਜੋ ਅਦ੍ਰਿਸ਼ ਦੁਨੀਆ ਹੈ, ਇਹ ਸਾਰਾ ਜਗਤ, ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ। ਕੋਈ ਵਿਸ਼ੇਸ਼ ਟਿਕਾਣਾ ਪਰਮਾਤਮਾ ਦਾ ਨਹੀਂ ਹੈ। ਵੀ ਫਲਾਣੀ ਥਾਂ ਤੇ ਹੈ ਤੇ ਇਸਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ। ਦੋ ਸ਼ਬਦ ਪਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ, ਉਹ ਸੱਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ। ਜੈਸੇ ਕਿ ਆਖਿਆ ਜਾਂਦਾ ਹੈ, ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਿਆ ਹੈ। ਉਹ ਗੁੰਮ ਨਹੀਂ ਹੋਇਆ। ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ। ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ। ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਹੈ ਕਿ ਤੂੰ ਅੱਖਾਂ ਖੋਲ, ਉੱਥੇ ਹਾਜ਼ਰ ਨਾਜ਼ਰ ਹੈ। ਉਹ ਗੁੰਮ ਨਹੀਂ ਹੋਇਆ ਔਰ ਉਹ ਤੈਥੋਂ ਦੂਰ ਵੀ ਨਹੀਂ। ਲਿਹਾਜ਼ਾ ਉਸਦੇ ਕੋਲ ਜਾਣਾ ਜਾਂ ਉਹਨੂੰ ਲੱਭਣਾ ਹੈ। ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ, ਇਹ ਵੀ ਇੱਕ ਭ੍ਰਾਂਤੀ ਤੇ ਖੜੀਆਂ ਨੇ। ਦਰਅਸਲ ਗਲਿਤ ਨਹੀਂ ਹੈ, ਤੂੰ ਆਪਣੀਆਂ ਅੱਖਾਂ ਖੋਲ, ਉੱਥੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ, ਉਹਦਾ ਨਾ ਦਿਖਾਈ ਦੇਣਾ ਉਸਦਾ ਗੁੰਮ ਹੋਣਾ ਨਹੀਂ ਹੈ, ਬਲਕਿ ਤੇਰਾ ਸੋਹਣਾ ਹੈ, ਤੇਰੀ ਅੱਖਾਂ ਦਾ ਬੰਦ ਹੋਣਾ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ, ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ। ਆਸਣ ਲੋਏ ਲੋਏ ਭੰਡਾਰ, ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ, ਹਰ ਬਸ਼ਰ ਵਿੱਚ ਹੈ, ਹਰ ਜੀਵ ਵਿੱਚ ਹੈ। ਕੋਈ ਉਸਦਾ ਇੱਕ ਸਿੰਘਾਸਣ ਨਹੀਂ, ਇਹ ਵਿਆਪਕ ਬ੍ਰਹਿਮੰਡ ਉਸਦਾ ਸਿੰਘਾਸਣ ਹੈ ਔਰ ਇਸ ਸਾਰੇ ਬ੍ਰਹਿਮੰਡ ਵਿੱਚ ਉਹ ਬੈਠਾ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਕੋਠੜੀ ਚੂੰਕਿ ਸੱਚ ਦੀ ਹੈ, ਇਸ ਵਾਸਤੇ ਕੋਠੜੀ ਵੀ ਸੱਚੀ ਹੈ। ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ, ਜਿਸ ਘਰ ਵਿੱਚ ਧਾਰਮਿਕ ਵਿਚਾਰ ਅੱਠੇ ਪੈਰ ਪੜੇ ਜਾਂਦੇ ਹੋਣ, ਪੜਾਏ ਜਾਂਦੇ ਹੋਣ, ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਿਰ ਕਹਿ ਦਿੰਦੇ ਨੇ। ਹੈ ਤੇ ਇੱਟਾਂ ਹੀ ਹੈ, ਤੇ ਪੱਥਰ ਹੀ ਹੈ, ਤੇ ਲੱਕੜ ਹੀ, ਲੇਕਿਨ ਧਾਰਮਿਕ ਮੰਦਿਰ, ਇਹ ਮਕਾਨ ਧਾਰਮਿਕ ਭਵਨ ਹੈ। ਕੀ ਹੈ ਉਹਦੇ ਚ? ਧਰਮ ਦੀ ਚਰਚਾ ਹੈ ਉਹਦੇ ਚ। ਕੋਈ ਧਾਰਮਿਕ ਮਨੁੱਖ ਰਹਿੰਦੇ ਨੇ, ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ। ਤੋ ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਧਰਮ ਦੀ ਗੱਲ ਸੁਣਾਈ ਜਾ ਰਹੀ ਹੈ, ਉਹ ਅਸਥਾਨ, ਉਹ ਘਰ ਆਮ ਘਰ ਨਹੀਂ ਰਹਿ ਜਾਂਦਾ, ਉਹ ਪਾਵਨ ਘਰ ਬਣ ਜਾਂਦਾ ਹੈ, ਪਵਿੱਤਰ ਘਰ ਬਣ ਜਾਂਦਾ ਹੈ। ਸਾਰੇ ਬ੍ਰਹਿਮੰਡ ਦੇ ਜ਼ਰੇ ਜ਼ਰੇ ਵਿੱਚ ਉਸ ਸੱਚ ਦਾ ਵਾਸਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ, ਸੱਚ ਦੀ ਕੋਠੜੀ ਕਹਿੰਦੇ ਨੇ। ਇਹ ਝੂਠੇ ਦੀ ਕੋਠੜੀ ਆਉਂਦੀ ਤੇ ਸ਼ਾਇਦ ਕੋਠੜੀ ਝੂਠੀ ਆਉਂਦੀ ਹੈ, ਪਰ ਚੂੰਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ, ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸਨੂੰ ਚੋਟ ਪਹੁੰਚਾਉਣਾ, ਦਰਅਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਉਣਾ ਹੋਵੇਗਾ, ਕਿਉਂਕਿ ਇਹ ਉਸਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਅਦਨੇ ਉਸਦਾ ਹੁਕਮ ਮੰਨ ਕੇ ਹੁਕਮੀ ਦੇ ਸਮਾਈ ਹਾਸਲ ਕਰ ਲਈ ਹੈ, ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੇ ਸਮਾਈ
4: हासिल कर लई है। इत्थे प्रश्न खड़ा होवेगा, हुक्म मन के हुक्म की है, हुक्म किथे है, उसनू पढ़ लईए, उसनू समझ लईए, उनू सुन लईए, परमात्मा दा हुक्म किथे लिखे है। साहिब कहिंदे ने सिमर गोबिंद मन तन धुर लिखिया, हुक्म रजाई चलना नानक लिखिया नाल, हुक्म तेरे नाल लिखिया होया। केड़ी भाषा विच है? दरअसल परमात्मा दी भाषा अखरां विच नहीं आउंदी, मौन दी भाषा है, खामोश भाषा है, भाव दी भाषा है। उन्हूं समझना पएगा और उन्हूं समझण लई जरिए भी अलग अलग ने। तो उसका हुक्म हर मस्तक ते लिखे है, नानक लिखे आ नाल, ते जेड़ा उस हुक्म नूं समझ जांदा है ओ उस हुक्मे दी लीनता हासिल कर लैंदा है। हुक्म की है? इस नूं गुरु अर्जन देव जी महाराज अपने ढंग नाल बयान करदे ने, जो होवा होवत सो जाने, प्रभ अपने का हुक्म पछाने। हुक्म की है? बड़े सरल शब्दां विच इस नूं खोलिया है गुरु अर्जन देव जी महाराज ने, ते ए ऐसा है जैसे सागर नूं गागर विच बंद कीता है, जैसे समुंदर कूजे विच समा गया है, जैसे एक महान विचार नूं थोड़े जिहा चंद अखरां विच बयान कर दिता है। जो हो आ हो वत्सो जाने, प्रभ अपने का हुक्म पछाने। जो होया है होना ही सी, जो होवा वो वत्सो जाने, जो होवा है इनू होन हार जाने, ये होना है। प्रभ अपने का हुक्म पछाने। अज तक धार्मिक दुनिया च ऐसा ते थां थां ते आख्या जांदा है, बार बार आख्या जांदा है, रब दी रजा, उसका हुक्म उनू मनो, उदी रजा विच राजी रहो। पर सवाल यह पैदा होंदा, उदी रजा है कि? प्रश्न ये खड़ा होंदा है, उदा हुक्म है कि? धार्मिक दुनिया विच ऐसा आख्या जांदा है, ऐसा समझाया नहीं जांदा कि उसका हुक्म की है, उसकी रजा की है। गुरु अर्जन देव जी महाराज इस नूं खोल देने कि उसकी रजा की है, उसका हुक्म की है। जो होआ हो वत्सो जाने, प्रभ अपने का हुक्म पछाने। ये अपने प्रभु का हुक्म है कि जो होया है ये होना ही सी, बस यही हुक्म है, यही उसकी रजा है। दिन होया है होना ही सी, रात होई है होनी ही सी, जन्म होया है होना ही सी, मरण होया है होना ही सी, नफा होया है ये होना ही सी, नुकसान होया है ये होना ही सी, सर्दी होई है ये होनी सी, गर्मी आई है ये आवने ही सी। गरज के जो कुछ हो रहा है बस ये उसका हुक्म है, ते हो रहे नूं कबूल कर लेना, प्रवान कर लेना, ये उसकी रजा नूं मनना है, ये उसके हुक्म नूं मनना है। और रजा विच राजी होना मामूली खेड नहीं, इते सूरी ऊपर खेलना गिरे तो ठाहर ना है। जो हो गया इनू कबूल कर लेना। दरअसल कई दफा ऐसा होया कि जन्म होया है कबूल है, मरण होया है कबूल नहीं, नफा होया है परवान है, नुकसान होया है कबूल नहीं, इज्जत मिली है कबूल है, बेइज्जती हो गई है परवान नहीं। दरअसल मनुख परमात्मा दे हुक्म नो अपने अनुकूल ढालना चाहता है, ते परमात्मा अपने हुक्म दे अनुकूल जगत नो चलाना चाहता है। गल ए है, और इस कश्मकश करके मनुख दुखी है। दरअसल चलदा ते मनुख उसके हुक्म दे चीपे है, सर्दी होई है ये होनी सी, ते हुण बंदे नो कितनी भी कबूल ना होवे सर्दी ते रहेगी, नहीं तेनू कबूल ते ना सही ये ते रहेगी। गर्मी होई है ये ते होनी सी और होके रहेगी, जे तेनू कबूल नहीं ते इस देश तेरा कबूल ना करना कोई मैंने नहीं रखता, तू चीखदा रह चिलांदा रह, लू चलदी रहेगी, गर्मी होवेगी ये रहेगी, जन्म होया है ये होना ही सी, मरण होया है ये होना ही सी, जो होना सी جو ہویا ہے اینو قبول کرنا پرماتما دا حکم مننا ہے. برہمنڈ دے چ سب کچھ ہو رہے ہے, کیتا نہیں جا رہے ہے. نوے دیپ پرگٹ ہو رہے نے, پرانے دیپ بجھ رہے نے. نوے گرہ چھتر جنم لے رہے نے, کچھ ٹوٹ رہے نے, کچھ مٹ رہے نے. ایک بہت وڈی لیلا چل رہی ہے, ایک بہت وڈا کھیل چل رہا ہے, جسنو پروان کرنا پے گا, قبول کرنا پے گا. تیرے شریر دے سواس چل رہے نے, تو چلا نہیں رہا. دل دھڑک رہا ہے, تو دھڑکا نہیں رہا. خون چل رہا ہے, تو چلا نہیں رہا. اسی طریقے نال سمجھ سب کچھ جگت دے چ ہو رہا ہے, کیتا نہیں جا رہا. دو طرح دے منک نے جو ایسا دعوی کرن گے, نہیں یہ میں کیتا, تے جے توں کیتا ہے تے تیرے کیتے نال سکھ ملے ہے, اینوں توں قبول کیتا ہے تے دکھ ملے ہے, اینوں کیوں نہیں توں قبول کیتا؟ اے بھی تیری کرت. جے تیرا ہی کیتا ہے سب کچھ, تے جنم دن تے توں مٹھائی ونڈی ہے, تے مرن دن نو بھی کھڑے متھے قبول کر, پھر تسلیم کر. عزت ملی ہے توں خوش ہویا ہے, بےزتی نو بھی چولی چ پا. نفع ہویا ہے توں پرسن ہویا ہے, نچ اٹھے ہیں تو نقصان نو بھی چولی چ پا. بہت اوکھا ہے حکم, یا تے سارا ہی منیا جا سکتا ہے یا سارے حکم تو انکار کیتا جا سکتا ہے. ایسا نہیں ہو سکتا بھی میں ادھا حکم مننا تے ادھا نہیں. اور یہ حقیقت ہے کہ کوئی انکار کر کے بھی حکم منن تو بچ نہیں سکتا, لیکن انکار کرن دے نال دکھ ہور ودھا لے گا, بے چینی ہور ودھا لے گا. پر حکم نو منن دے نال حقیقت اے ہے کہ پرم سکھ دی پراپتی ہو جاندی ہے. حکم دے چ اگر دکھ ہے تے دکھ نو کسے نے کھڑے متھے قبول کر لیا ہے, تسلیم کر لیا ہے, تے انو انبھو ہو جائے گا کہ دکھ بھی پربھو دی طرفوں ملے ہویا ایک دارو ہے, ایک علاج ہے. دنیا دے واحد سنت, واحد رہبری پرش گرو نانک نے ایسا نعرہ لایا ہے کہ دکھ کروپی نہیں, دکھ پرماتما والوں سزا نہیں, اے پرماتما والوں اوشدی ہے, دارو ہے. دکھ دارو سکھ روگ بھیا, جان سکھ تام نہ ہوئی. دکھ بھی ایک دارو ہے, پر سوال پیدا ہوندا ہے دکھ کدوں دارو بندا ہے, تے دکھ دا دارو پرماتما نو کدوں دین دی لوڑ پی جاندی ہے؟ جد بندے دے سکھ روگ ہو جان. دکھ دارو سکھ روگ بھیا, بڑا قیمتی بچن ہے پہلے پاتشاہ دا. جد سکھ روگ ہو جان, جد سکھ بندے نو ہنکاری کر دین, جد سکھ آلسی بنا دین, جد سکھ بندے نو دلدری کر دین, جد سکھ بندے نو لوبھی بنا دین, بے ایمان بنا دین, تے جد سکھ بندے نو کٹھور بنا دین, ایسے بندے نو کتھا کیرتن دی اوشتی نال ٹھیک کرنا بڑی اوکھی گل ہے, بہت کٹھن گل ہے. کیوں؟ کہ وہ آلسی اتنا ہو گیا ہے, وہ اہنکاری اتنا ہو گیا ہے, وہ لوبھی اتنا ہو گیا ہے, انہیں دوری اتنی ودھا لئی ہے کہ اس تک اس شبد دا پوجنا, اس وچار دا پوجنا بہت اوکھا ہے. انہیں اپنے ہردے دے سارے پٹ بند کر لینے, اس تک یہ وچار نہیں پہنچ سکتی. لہذا ایسے پرش لئی پھر پرماتما نے جو اوشدی تیار کیتی ہے وہ دکھ ہے. بڑے تو بڑے بندے دکھ دی چوٹ سہار دیاں سدھے ہو جاندے نے, اونج نہیں ہوندے. اونج آکڑ بنی رہندی ہے, اونج بے ایمانی بنی رہندی ہے, اونج کٹھورتا بنی رہندی ہے. پر دکھ دی ایک چوٹ نے سدھا کر دیتا. تو صاحب کنن دکھ وقتی دکھ اے پرماتما والوں کروپی نہیں, دارو ہے, اوشتی ہے. اور اس دارو دی ادھوں لوڑ پیندی ہے جدوں سکھ روگ بن جان. دکھ دارو سکھ روگ بھیا, جاں سکھ تام نہ ہوئی. تو جو ہوا ہو وت سو جانے, پرب اپنے کا حکم پچھانے. جو ہویا ہے یہ ہونا ہی سی, یہی حکم ہے. اور اس نو جو کھڑے متھے تسلیم کر لیندا ہے, سمجھ لو وہ رضا دے چ راضی ہے. تے جو رضا دے چ راضی ہے اس تے پرماتما راضی ہے, اس تے گرو راضی ہے. رب کس تے راضی ہے؟ جو اس دی رضا دے چ راضی ہے, اس دا سمبندھ جڑ جاندہ ہے, وہ پرماتما دے بہت نیڑے چلا جاندہ ہے. تو صاحب گرو ارجن انگد دیو جی مہاراج اس پاون پویتر سلوک دے راہیں یہ سندیش اپدیش دے رہے ہیں कि एक अद भगता ने हुक्म नू मन के हुक्मी दे समाई हासिल कर ली है, रजा नू मन के उस परमात्मा दे च लीनता हासिल कर ली है, ते एक अद हुक्म तो इनकारी होके अपना जीवन नाश कर लिया है, अपना जीवन ख्वार कर लिया है। हुक्म तो इनकारी मनुख हो सकता है, लेकिन हुक्म तो बच नहीं सकता। मछली सागर दे घूमती हुई ऐसा कह सकती है सागर मैनू प्रवान नहीं, ऐसा कह सकती है, ऐसा उसनू खुल है, लेकिन पानी तो बाहर रह के विचर नहीं सकती, उसके हुक्म की उलंघना नहीं कर सकती, उसके हुक्म तो इनकार होने का जज्बा उजागर कर सकती है। नदी के एक कंडे तो लेके दूसरे कंडे तक मच्छी जा सकती है, पर पानी तो बाहर निकल के कलोल नहीं कर सकती। मच्छी दरिया दे च घूमदे आया ऐसा कह सकती है पानी दे च रहना मैनू कबूल नहीं, पानी दे च विचरना मैनू ए प्रवान नहीं, लेकिन फिर भी पानी तो बाहर रह के ए विचर नहीं सकती। मनुख ऐसा कह सकता है हे परमात्मा ए तेरा हुक्म मैनू कबूल नहीं, ए तेरी रजा मैनू प्रवान नहीं, लेकिन फिर भी उसकी रजा तो बार हो नहीं सकता, फिर भी उसके हुक्म तो बार हो नहीं सकता। बारीक बुद्ध रखने वाले ने ईश्वर के इस राज नू समझे, इस राज नू जाने है, और इंज कह लो इस राज दा ही सदका उन्होंने वास्तविक परमात्मा नू जाने है। कहो नानक जिन हुक्म पछाता प्रभ साहिब का तिन भेद जाता। तो एक ना हुक्म समाए ले, एक ना हुक्मे करे विनाश, एक ना भाणे कढ लै, एक ना माया विच निवास। एक ने परमात्मा दे भाणे नू मन के उस दे हुक्म नू मन के माया विचों अपने आप नू कढ लिया, ते एक हुक्म दी अदूली करके पाओ हुक्म तो इनकारी होके माया विच ही फसे रह गए, जंजाल विच ही फसे रह गए। ए भी आख ना जा पई जे किसे आने रास, ए भी दिखाई नहीं देंदा, और ऐसा भी दावे नाल नहीं आख्या जा सकदा कि जिंदगी किस दी रास आई, जगत ते आया किस दा सफल होया। मनुख फैसला कुन गल नहीं कर सकदा, फलाना जन्नत दे चला गया, फलाना स्वर्गवास हो गया, फलाना ब्रह्मलीन हो गया। मनुखी दुनिया दी ए सारियां कहावतां ही ने, इहदे च हकीकत कुछ भी नहीं, क्योंकि मनुख दे अपने अंदाजे ने, मनुख दियां अपनियां क्यास अराईयां ने, मनुख दे कोल ऐसी कोई दूरबीन नहीं कि उसने देख लिया होवे हां वाकई ये ब्रह्मलीन हो गया, वाकई ये सचखंड वासी हो गया। तो साहिब कहंदे ने एक कहन मात्र गल नहीं है, पुन्नी पापी आखण नाए कर कर करना लिख ले जाओ। तो एक कहन मात्र गल नहीं, ए भी आख ना जा पई जे किसे आने रास, नानक गुरुमुख जानिए जाको आप करे प्रगास। गुरु द्वारा इस गल नू जानिया जांदा है, इस गल दा पता चलदा है कि ईश्वर आप ही अंतिशकरण दे प्रकाश करदा है, वो आप ही चानना देंदा है। दरअसल लंबी चौड़ी साधना करने तो बाद इस गल दा बोध मनुख नू मिलदा है कि ईश्वर प्रयास नाल नहीं प्रसाद नाल मिलदा है। इस वास्ते धार्मिक दुनिया दे प्रसाद दी महिमा है, जबकि जगत दे प्रयास दी गल है, संसार दे पुरुषार्थ दी गल है, जबकि धार्मिक दुनिया दे बख्शिश दी गल है। संसार दे उद्यम दी गल आखी जांदी है, धार्मिक दुनिया दे कृपा दी गल आखी जांदी है। धार्मिक दुनिया सही है, वो कहिंदे ने उद्यम कर करके पता चलदा है कि आखिर ए उसदा मिलाप उहदी बख्शिश है, उहदी रहमत है। साडा उद्यम, साडा पुरशारत, साडा प्रयास उसदा मुल नहीं है। अगर इसनू मुल मल लैंदे आ तो साडे प्रयास नालों परमात्मा दा प्रसाद, परमात्मा कोई वड्डा नहीं है। लंबी चौड़ी साधना करके ही ये पता चलदा है कि घाल न मिलियो सेव न मिलियो मिलियो आए अचिंता। एक गाथा इस देश दे धार्मिक ग्रंथां जो मिलती है बड़ी रमणीक है, प्रेरणादायक है। सिद्धार्थ नवी दुनिया दी तलाश करन दी चाहत विच इस दुनिया नू छड़ बैठे, नवे संसार दी उमंग ने ਪੁਰਾਣੇ ਨਾਲ ਨਾਤਾ ਤੋੜ ਦਿੱਤਾ। ਪ੍ਰਕਾਸ਼ ਦਿਆ ਖੁਲਾਸ ਲੈ ਕੇ, ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ। ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ, ਪਰਮ ਜੀਵਨ ਕਿੱਥੋਂ ਮਿਲੇ? ਆਸ਼ਰਮ ਆਸ਼ਰਮ ਭਟਕਦੇ ਰਹੇ, ਇੱਕ ਇੱਕ ਦੁਆਰ ਤੇ ਦਸਤਕ ਦਿੰਦੇ ਰਹੇ। ਹਰ ਆਚਾਰੀਆ ਨੇ, ਹਰ ਸੰਤ ਨੇ ਜਿਹੜੀ ਗੱਲ ਆਖੀ ਉਸ ਨੂੰ ਪੂਰਨ ਸ਼ੌਕ ਨਾਲ, ਜ਼ੌਕ ਨਾਲ ਨਿਭਾਉਂਦੇ ਰਹੇ ਤੇ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ, ਮਿਲਿਆ ਤੇ ਕੁਛ ਨਹੀਂ, ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ, ਅੱਗੇ ਜਾਓ। ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ। ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ, ਸਿਧਾਰਥ, ਜ਼ਿੰਦਗੀ ਸਫਲ ਹੋ ਸਕਦੀ ਹੈ, ਪਰਮ ਜੀਵਨ ਮਿਲ ਸਕਦਾ ਹੈ, ਪਰਮ ਪ੍ਰਕਾਸ਼ ਮਿਲ ਸਕਦਾ ਹੈ, ਬਸ਼ਰਤੇ ਤੂੰ ਅੱਠ ਪੈਰ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ। ਸਤਿਵਚਨ ਕਹਿ ਕੇ ਇਹ ਕਠਿਨ ਪ੍ਰਤੀਕਸ਼ਾ ਵੀ ਸਿਧਾਰਥ ਕਰਨ ਲੱਗੇ। 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ, ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ, ਸਰੀਰ ਸੁੱਕ ਗਿਆ, ਲੱਕੜੀ ਹੋ ਗਿਆ, ਕੁਛ ਪੁਰਾਣੀ ਸਾਧਨਾ ਕਰਕੇ, ਕੁਛ ਨਵੀਂ ਪ੍ਰਤੀਕਸ਼ਾ ਕਰਕੇ। ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਛ ਵੀ ਨਾ ਘਟੀ, ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ, ਪ੍ਰਸ਼ਨ ਚਿੰਨ੍ਹ ਬਣ ਕੇ, ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ, ਗੱਲ ਤੇ ਕੁਛ ਵੀ ਨਹੀਂ ਬਣੀ। ਤੋ ਇਸ ਆਚਾਰੀਆ ਨੇ ਵੀ ਕਹਿ ਦਿੱਤਾ, ਜੋ ਕੁਛ ਅਸੀਂ ਜਾਣਦੇ ਸੀ ਦੱਸ ਦਿੱਤਾ, ਤੁਸੀਂ ਕਿਸੇ ਹੋਰ ਬੂਹੇ ਤੇ ਜਾਓ, ਲੇਕਿਨ ਹੋਰ ਥਾਂ ਤੋਂ ਕੁਛ ਹੋਰ ਖਬਰ ਮਿਲੇ ਤਾਂ ਸਾਨੂੰ ਜ਼ਰੂਰ ਦੱਸਣਾ। ਰੁਖਸਤ ਹੋ ਗਏ, ਨਿਢਾਲ ਸਰੀਰ ਆਹਿਸਤਾ ਆਹਿਸਤਾ ਜਾ ਰਹੇ ਨੇ, ਅੰਦਰ ਸ਼ਾਂਤੀ ਦੀ ਇੱਛਾ ਛੱਡ ਦਿੱਤੀ, ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ, ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ। ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ, ਕਿਉਂਕਿ ਸਰੀਰ ਵਿੱਚ ਬਲ ਨਹੀਂ, ਇੱਕ ਸ਼ਾਖ ਦੇ ਆਸਰੇ ਤੇ ਆਪ ਪਾਰ ਲੱਗੇ। ਬੋਰ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼, ਸ਼ਾਂਤੀ ਤੋਂ ਵੀ ਨਿਰਾਸ਼, ਈਸ਼ਵਰ ਤੋਂ ਵੀ ਨਿਰਾਸ਼, ਪਰਮ ਸੁੱਖ ਤੋਂ ਵੀ ਨਿਰਾਸ਼, ਪਰਮ ਆਨੰਦ ਤੋਂ ਵੀ ਨਿਰਾਸ਼, ਕੁਛ ਵੀ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ। ਐਸਾ ਜਦ ਬੋਧ, ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਵਿੱਚ ਪੈਦਾ ਹੋਈ, ਕੁਛ ਵੀ ਨਹੀਂ ਚਾਹੀਦਾ, ਸਭ ਕੁਛ ਮਿਲ ਗਿਆ, ਸਭ ਕੁਛ ਝੋਲੀ ਵਿੱਚ ਪੈ ਗਿਆ, ਸਮਾਧੀ ਲੱਗ ਗਈ, ਔਰ ਪਰਮ ਆਨੰਦ ਦੀ ਵਰਸ਼ਾ ਉਸੇ ਦਿਨ ਹੋ ਗਈ। ਸੁੱਕੇ ਜੀਵਨ ਤੇ ਹਰਾ ਭਰਾ ਹੋ ਗਿਆ ਜੀਵਨ, ਨਵੇਂ ਹੁਲਾਸ ਪੈਦਾ ਹੋ ਗਏ, ਅੰਧਕਾਰ ਵਿੱਚ ਪਰਮ ਪ੍ਰਕਾਸ਼ ਹੋ ਗਿਆ। ਇਸ ਵਾਸਤੇ ਜਗਤ ਦੇ ਹਰ ਰਹਿਬਰੀ ਪੁਰਸ਼ ਨੇ ਤੇ ਹਰ ਸਾਧਕ ਨੇ ਆਖਿਆ, ਪਰਮ ਸੁੱਖ ਮਿਲਿਆ ਸਾਡੇ ਪ੍ਰਯਾਸ ਨਾਲ ਨਹੀਂ, ਉਸਦੇ ਪ੍ਰਸਾਦ ਨਾਲ, ਸਾਡੇ ਉੱਦਮ ਤੇ ਮਿਹਨਤ ਨਾਲ ਨਹੀਂ, ਉਸਦੀ ਬਖਸ਼ਿਸ਼ ਦੇ ਨਾਲ। ਪਰ ਇਹ ਵੀ ਗਾਲ ਨਾ ਗਾਲ ਗਾਲ ਕੇ ਪਤਾ ਚੱਲਦਾ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰੂ ਦੁਆਰਾ ਹੀ ਇਹ ਗੱਲ ਜਾਣੀ ਜਾਂਦੀ ਹੈ ਕਿ ਜਿਸ ਨੂੰ ਉਹ ਆਪ ਪ੍ਰਕਾਸ਼ ਦੇਵੇ ਉਹੀ ਪ੍ਰਕਾਸ਼ਮਾਨ ਹੁੰਦਾ, ਉਸਨੂੰ ਹੀ ਸੂਝ ਪੈਂਦੀ ਹੈ। ਪੌੜੀ ਨਾਨਕ ਜੀ ਉਪਾਏ ਕੇ ਲਿਖਨਾਵੇਂ ਧਰਮ ਬਹਾ ਲਿਆ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਜੀਵ ਪੈਦਾ ਕਰਕੇ ਹਰ ਜੀਵ ਦੇ ਨਾਲ ਪਰਮਾਤਮਾ ਨੇ ਧਰਮ ਬਿਠਾ ਦਿੱਤਾ, ਮਰਿਆਦਾ ਅਸੂਲ। ਧਰਮ ਰਾਜ ਕਿੱਥੇ ਬੈਠਾ ਹੈ, ਇਹ ਕੋਈ ਨਕਸ਼ਾ ਫੋਲ ਕੇ ਵੇਖਣ ਦੀ ਲੋੜ ਨਹੀਂ, ਇਹ ਕੋਈ ਪ੍ਰਿਥਵੀ ਦਾ ਸ਼ਹਿਰ ਨਹੀਂ, ਧਰਮ ਰਾਜ ਹਰ ਇੱਕ ਦੇ ਅੰਦਰ ਬੈਠਾ ਹੈ। ਧਰਮ ਮਰਿਆਦਾ, ਮਨੁੱਖ ਜੋ ਕੁਛ ਵੀ ਕਰਦਾ ਹੈ ਉਹ ਅੰਦਰ ਅੰਕੁਰਿਤ ਹੋ ਜਾਂਦਾ, ਜੋ ਬੋਲਦਾ, ਜੋ ਸੋਚਦਾ, ਜੋ ਸੁਣਦਾ, ਜੋ ਵੇਖਦਾ, ਜੋ ਕਰਦਾ, ਇਹ ਸਭ ਮਿਟ ਨਹੀਂ ਜਾਂਦਾ, ਅੰਦਰ ਅਮਿਟ ਛਾਪ ਇਸ ਦੀ ਲੱਗ ਜਾਂਦੀ ਹੈ। ਇਹੀ ਚਿੱਤਰਗੁਪਤ ਹੈ, ਇਹੀ ਧਰਮ ਰਾਜ ਹੈ। ਔਰ ਐਸਾ ਤੇ ਹੋ ਸਕਦਾ ਕਿ ਕਾਗਜ਼ ਤੇ ਲਿਖਿਆ ਹੋਇਆ ਜਲਾਇਆ ਜਾ ਸਕਦਾ, ਕਾਗਜ਼ ਤੇ ਲਿਖਿਆ ਹੋਇਆ ਮਿਟਾਇਆ ਜਾ ਸਕਦਾ, ਪਰ ਆਪਣੇ ਆਪ ਵਿੱਚ ਜੋ ਸਾਡੇ ਕੀਤੇ ਕਰਮ ਲਿਖੇ ਜਾਂਦੇ ਨੇ, ਦੁਨੀਆਂ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ, ਉਸ ਪਰਿਪੂਰਨ ਪ੍ਰਮਾਤਮਾ ਤੋਂ ਬਿਨਾਂ, ਉਸ ਅਕਾਲ ਪੁਰਖ ਤੋਂ ਬਿਨਾਂ। ਤੋ ਇਹ ਧਰਮ ਉਸ ਪਰਿਪੂਰਨ ਪ੍ਰਮਾਤਮਾ ਨੇ ਹਰ ਇੱਕ ਦੇ ਨਾਲ ਬਿਠਾ ਦਿੱਤਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੜੇ ਜੱਜ ਮਾ ਲਿਆ। ਉਹ ਧਰਮ ਰਾਜ, ਉਹ ਜੋ ਮਰਿਆਦਾ ਪਰਿਪੂਰਨ ਪ੍ਰਮਾਤਮਾ ਨੇ ਬਣਾਈ ਹੈ, ਉੱਥੇ ਨਿਬੇੜਾ ਸੱਚ ਤੇ ਹੀ ਹੈ। ਸੱਚ ਹੀ ਅੰਗੀਕਾਰ ਹੁੰਦਾ ਹੈ। ਚੁਣ ਕੇ ਵੱਖ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਜਜ਼ੀਆ ਦੇਣਾ ਹੈ, ਭਾਵ ਜੋ ਝੂਠੇ ਨੇ, ਜਿਨ੍ਹਾਂ ਨੇ ਕਰ ਦੇਣਾ, ਜਿਨ੍ਹਾਂ ਨੇ ਜਜ਼ੀਆ ਦੇਣਾ, ਜਿਨ੍ਹਾਂ ਨੇ ਡੰਡ ਭੋਗਣਾ, ਜਿਨ੍ਹਾਂ ਨੇ ਕੀਤੇ ਕਰਮਾਂ ਦੀ ਸਜ਼ਾ ਭੋਗਣੀ ਹੈ, ਉਹ ਵੱਖ ਕਰ ਦਿੱਤੇ ਜਾਂਦੇ ਨੇ। ਥਾਂ ਨਾ ਪਾਏ ਨੇ ਕੂੜ ਯਾਰ ਮੋਹ ਕਾਲੇ ਦੋਜ਼ਖ ਚਾਲਿਆ। ਪ੍ਰਭੂ ਦੇ ਸੱਚ ਅਸਥਾਨ ਵਿੱਚ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਥਾਂ ਨਹੀਂ ਮਿਲਦੀ। ਲਿਆਜ਼ਾ ਮੂੰਹ ਕਾਲਾ ਲੈ ਕੇ ਉਹ ਦੋਜ਼ਖ ਵਿੱਚ ਜਾਂਦੇ ਨੇ। ਭਾਵ ਭੈੜੇ ਸੰਸਕਾਰ, ਭੈੜਾ ਚਿਤਰਨ, ਉਹ ਜੋ ਭੈੜੀ ਤਸਵੀਰ ਬਣੀ ਹੈ ਉਹੀ ਲੈ ਕੇ ਜਾਂਦੇ ਨੇ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ, ਇੱਕ ਹਮ ਹੈ ਲੀਆ ਆਪਣੀ ਹੀ ਸੂਰਤ ਕੋ ਵਿਗਾੜ। ਇੱਕ ਵੋ ਹੈ ਜਿਹਨੇ ਤਸਵੀਰ ਬਣਾ ਆਤੀ ਹੈ। ਅਕਸਰ ਮਨੁੱਖ ਨੇ ਆਪਣੀ ਤਸਵੀਰ ਅੰਦਰ ਆਪ ਬਣਾਉਣੀ ਹੈ, ਲੇਕਿਨ ਇਤਨੀ ਵਿਗਾੜ ਬੈਠਦਾ ਹੈ, ਜਿਸ ਦਾ ਜ਼ਿਕਰ ਸਾਹਿਬ ਕਹਿੰਦੇ ਨੇ ਕਿ ਮੋਹ ਕਾਲੇ ਦੋਜ਼ਖ ਚਾਲਿਆ। ਕਾਲੇ ਮੂੰਹ ਨਾਲ ਚਲਿਆ ਦੋਜ਼ਖਾਂ ਵਿੱਚ ਦੁੱਖਾਂ ਭੋਗਣ ਲਈ। ਤੇਰੇ ਨਾਇਰ ਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਤੇਰੇ ਨਾਮ ਦੇ ਰੰਗ ਵਿੱਚ ਜੋ ਰੱਥੇ ਗਏ, ਉਹਨਾਂ ਨੇ ਜੀਵਨ ਦੀ ਬਾਜ਼ੀ ਜਿਣ ਲਈ, ਜਿੱਤ ਲਈ, ਤੇ ਜਿਨ੍ਹਾਂ ਨੂੰ ਇਹ ਰੰਗ ਨਾ ਚੜਿਆ ਉਹ ਹਾਰ ਗਏ, ਉਹ ਠੱਗੇ ਗਏ, ਉਹ ਮਾਇਆ ਤੋਂ ਠੱਗੇ ਗਏ। ਠੱਗਣ ਵਾਲੇ ਹੀ ਮਾਇਆ ਤੋਂ ਠੱਗੇ ਗਏ, ਸੰਸਾਰ ਨੂੰ ਠੱਗਣ ਵਾਲੇ ਹੀ ਸੰਸਾਰ ਤੋਂ ਠੱਗੇ ਗਏ, ਮਨੁੱਖਾਂ ਨੂੰ ਠੱਗਣ ਵਾਲੇ ਹੀ ਜਗਤ ਤੋਂ ਠੱਗੇ ਗਏ। ਔਰ ਇਸ ਤਰੀਕੇ ਨਾਲ ਜੀਵਨ ਦੀ ਬਾਜ਼ੀ ਹਾਰ ਗਏ। ਲਿਖਨਾਵੇਂ ਧਰਮ ਬਹਾ ਲਿਆ। ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨੇ ਜੀਵਾਂ ਦੇ ਕਰਮਾਂ ਨੂੰ ਲਿਖਣ ਲਈ ਇਸ ਢੰਗ ਦੀ ਮਰਿਆਦਾ, ਇਸ ਢੰਗ ਦਾ ਧਰਮ ਨਾਲ ਬਿਠਾ ਦਿੱਤਾ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
3: ਸਲੋਕ ਮਹਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗਏ ਫਿਰੇ ਜੰਦ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਵੇਖੈ ਆਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣਾ।

ਚਾਰੋਂ ਪਾਸੇ ਉਮੜਦੇ ਹੋਏ ਬੋਲ ਸੁਣੇ, ਆਵਾਜ਼ਾਂ ਸੁਣੀਆਂ, ਸਵਰ ਧੁਨੀ ਨੂੰ ਸੁਣਿਆ, ਤਾਂ ਰਹੱਸ ਦੀ ਦੁਨੀਆਂ ਚੋਂ ਬੰਦਾ ਖੋ ਕੇ ਰਸ ਦੀ ਦੁਨੀਆਂ ਵਿੱਚ ਲੀਨ ਹੋ ਜਾਏਗਾ, ਆਨੰਦ ਮਾਣੇਗਾ ਪਰਮ ਰਸ। ਤੇ ਸਾਹਿਬ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ ਵਿਦਿਆ ਗਿਆਨ, ਅਨੰਤ ਪ੍ਰਕਾਰ ਦਾ ਗਿਆਨ। ਸਾਡੇ ਦੇਸ਼ ਵਿੱਚ 64 ਪ੍ਰਕਾਰ ਦੀ ਵਿਦਿਆ ਮੰਨੀ ਗਈ ਹੈ, ਲੇਕਿਨ ਇਸ ਨੂੰ ਫਿਰ ਵੀ ਥੋੜਾ ਜਿਹਾ ਤਕਸੀਮ ਕਰੀਏ ਤਾਂ ਪਦਾਰਥ ਦਾ ਗਿਆਨ, ਕਲਾ ਦਾ ਗਿਆਨ, ਆਤਮਾ ਦਾ ਗਿਆਨ, ਇੰਝ ਤਿੰਨ ਤਰ੍ਹਾਂ ਦੇ ਗਿਆਨ ਵਿੱਚ 64 ਤਰ੍ਹਾਂ ਦੀ ਵਿਦਿਆ ਆਉਂਦੀ ਹੈ। ਤੇ ਸਾਹਿਬ ਕਹਿੰਦੇ ਨੇ ਇਹ ਜਿਹੜੀ ਵਿਦਿਆ ਹੈ, ਇਹ ਜਿਹੜਾ ਗਿਆਨ ਹੈ, ਇਹਨੂੰ ਵੀ ਮੈਂ ਮਹਿਸੂਸ ਜਦ ਕਰਦਾ ਹਾਂ ਤੇ ਵਿਸਮਾਦ ਦੇ ਚਲਾ ਜਾਂਦਾ। ਗਿਆਨ, ਸੂਝ, ਸਮਝ, ਇਹ ਵਿਦਿਆ। ਵਿਦਿਆ ਨੂੰ ਪੜ੍ਹਦੇ ਆਇਆ ਜਿਹੜਾ ਵਿਦਿਆਰਥੀ ਵਿਸਮਾਦ ਦੇ ਚਲਾ ਜਾਏ ਉਹ ਸੰਤ ਹੈ। ਗਿਆਨ ਹਾਸਲ ਕਰਦਿਆਂ ਕਰਦਿਆਂ ਜੋ ਵਿਦਿਆਰਥੀ, ਜੋ ਸ਼ਾਗਿਰਦ ਰਹੱਸ ਦੀ ਦੁਨੀਆਂ ਵਿੱਚ ਖੋ ਜਾਏ, ਉਹ ਰਸ ਦੀ ਦੁਨੀਆਂ ਵਿੱਚ ਲੀਨ ਹੋ ਕੇ ਸੰਤ ਦਾ ਰੁਤਬਾ ਹਾਸਲ ਕਰ ਲੈਂਦਾ, ਭਗਤ ਦਾ ਰੁਤਬਾ ਹਾਸਲ ਕਰ ਲੈਂਦਾ। ਤੋ ਸਾਹਿਬ ਕਹਿੰਦੇ ਨੇ ਮੈਂ ਇਸ ਵਿਦਿਆ ਨੂੰ ਮਹਿਸੂਸ ਕਰਕੇ, ਚਾਰੋਂ ਪਾਸੇ ਬਿਖਰੇ ਹੋਏ ਗਿਆਨ ਨੂੰ ਮਹਿਸੂਸ ਕਰਕੇ ਵਿਸਮਾਦ ਹੋ ਜਾਂਦਾ। ਔਰ ਗਿਆਨ ਹਰ ਇੱਕ ਚੀਜ਼ ਦੇ ਛੁਪਿਆ ਹੋਇਆ ਹੈ, ਲੈਣ ਦੀ ਸਮਰੱਥਾ ਹੋਵੇ। ਦਰਖਤ ਦਾ ਇੱਕ ਨਿੱਕਾ ਜਿਹਾ ਪੱਤਾ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ, ਜੇ ਅਸੀਂ ਉਸਨੂੰ ਜਾਣਨਾ ਚਾਹੀਏ। ਰੇਤ ਦਾ ਇੱਕ ਨਿੱਕਾ ਜਿਹਾ ਜ਼ਰਾ ਆਪਣੇ ਵਿੱਚ ਬਹੁਤ ਕੁਝ ਸਮੇਟ ਕੇ ਬੈਠਾ ਹੈ, ਜੇ ਅਸੀਂ ਖੋਲਣਾ ਚਾਹੀਏ। ਸਾਗਰ, ਸੂਰਜ ਦੀ ਕਿਰਨ, ਚੰਦਰਮਾ, ਮਨੁੱਖ, ਬਨਸਪਤੀ, ਪਸ਼ੂ, ਪੰਖੀ, ਹਰ ਇੱਕ ਗਿਆਨ ਦੇ ਸਾਗਰ ਨੇ। ਚਾਰੋਂ ਪਾਸੇ ਗਿਆਨ ਦਾ ਉਮੜਿਆ ਹੋਇਆ ਸਾਗਰ ਹੈ। ਮਨੁੱਖ ਅਗਰ ਯਤਨ ਕਰੇ ਤਾਂ ਇਸ ਸਾਗਰ ਦੇ ਚੋਂ ਕੁਛ ਇੱਕ ਅੰਮ੍ਰਿਤ ਦੇ ਘੁੱਟ ਪਾਨ ਕਰਕੇ ਰਹੱਸ ਦੀ ਦੁਨੀਆਂ ਵਿੱਚ ਖੋ ਸਕਦਾ ਹੈ, ਰਸ ਦਾ ਆਨੰਦ ਮਾਣ ਸਕਦਾ ਹੈ। ਤੇ ਸਾਹਿਬ ਕਹਿੰਦੇ ਨੇ ਮੈਂ ਜਦ ਵਿਦਿਆ ਨੂੰ ਮਹਿਸੂਸ ਕਰਦਾ ਜੋ ਚਾਰੋਂ ਪਾਸੇ ਬਿਖਰੀ ਪਈ ਹੈ, ਗਿਆਨ ਨੂੰ ਮਹਿਸੂਸ ਕਰਦਾ ਜੋ ਜ਼ਰਰੇ ਜ਼ਰਰੇ ਵਿੱਚ ਮੌਜੂਦ ਹੈ, ਤਾਂ ਮੈਂ ਵਿਸਮਾਦ ਹੋ ਜਾਂਦਾ। ਵਿਸਮਾਦ ਜੀ, ਵਿਸਮਾਦ ਭੇਦ। ਫਿਰ ਮੈਂ ਵੇਖਦਾ ਜੀਵਾਂ ਨੂੰ ਔਰ ਜੀਵਾਂ ਦੇ ਭੇਦ ਨੂੰ, ਮੈਂ ਤੇ ਵਿਸਮਾਦ ਹੋ ਜਾਂਦਾ। ਇੱਕ ਚਿੜੀ ਤੋਤੇ ਨਾਲ ਮੇਲ ਨਹੀਂ ਖਾਂਦੀ, ਤੋਤਾ ਕੌਵੇ ਨਾਲ ਮੇਲ ਨਹੀਂ ਖਾਂਦਾ, ਕੌਆ ਇਲ ਨਾਲ ਮੇਲ ਨਹੀਂ ਖਾਂਦੀ, ਇਲ ਬਾਜ਼ ਨਾਲ ਮੇਲ ਨਹੀਂ ਖਾਂਦਾ, ਬਾਜ਼ ਕਬੂਤਰ ਨਾਲ ਮੇਲ ਨਹੀਂ ਖਾਂਦਾ, ਔਰ ਇਸੇ ਤਰੀਕੇ ਨਾਲ ਕਬੂਤਰ ਕੋਇਲਾਂ ਨਾਲ ਮੇਲ ਨਹੀਂ ਖਾਂਦਾ। ਸਿਰਫ ਆਕਾਰ ਦਾ ਭੇਦ ਨਹੀਂ ਹੈ, ਹੋਰ ਵੀ ਬਾਰੀਕ ਭੇਦ ਹੈ। ਸਾਰੇ ਕੁੱਤੇ ਵੀ ਇੱਕ ਜੈਸੇ ਨਹੀਂ ਨੇ, ਸਾਰੇ ਸ਼ੇਰ ਵੀ ਇੱਕ ਜੈਸੇ ਸ਼ੇਰ ਨਹੀਂ ਨੇ, ਸਾਰੀਆਂ ਬੱਕਰੀਆਂ ਵੀ ਇੱਕ ਜੈਸੀਆਂ ਬੱਕਰੀਆਂ ਨਹੀਂ ਨੇ, ਸਾਰੀਆਂ ਭੇਡਾਂ ਵੀ ਇੱਕ ਜੈਸੀਆਂ ਭੇਡਾਂ ਨਹੀਂ ਨੇ, ਔਰ ਸਾਰੇ ਮਨੁੱਖ ਵੀ ਇੱਕ ਜੈਸੇ ਮਨੁੱਖ ਨਹੀਂ ਨੇ, ਸਾਰੇ ਦਰਖਤ ਵੀ ਇੱਕ ਜੈਸੇ ਦਰਖਤ ਨਹੀਂ ਨੇ। ਸਾਹਿਬ ਕਹਿੰਦੇ ਨੇ ਜਦ ਮੈਂ ਜੀਵਾਂ ਨੂੰ ਵੇਖਦਾ ਜੋ ਬਨਸਪਤੀ ਦੇ ਚ ਨੇ, ਪਸ਼ੂ ਪੰਖੀਆਂ ਦੇ ਚ ਨੇ, ਕੀੜੇ ਮਕੌੜਿਆਂ ਦੇ ਚ ਨੇ, ਤੇ ਫਿਰ ਮੈਂ ਇਹਨਾਂ ਦੇ ਭੇਦ ਵੇਖਦਾ। ਬੜੀ ਦੂਰੀ ਹੈ ਆਪਸ ਦੇ ਚ, ਕੋਈ ਮੇਲ ਹੀ ਨਹੀਂ। ਬੱਕਰੀ ਦਾ ਕੀ ਮੇਲ ਹੈ ਗਊ ਨਾਲ, ਤੇ ਗਊ ਦਾ ਕੀ ਮੇਲ ਹੈ ਸ਼ੇਰ ਦੇ ਨਾਲ, ਤੇ ਸ਼ੇਰ ਦਾ ਕੀ ਮੇਲ ਹੋ ਸਕਦਾ ਹੈ ਹਾਥੀ ਨਾਲ, ਤੇ ਹਾਥੀ ਦਾ ਕੀ ਮੇਲ ਹੋ ਸਕਦਾ ਹੈ ਘੋੜਿਆਂ ਨਾਲ। ਇਹ ਤੇ ਬੜੀ ਦੂਰੀ ਹੈ, ਭੇਦ ਹੈ। ਸਾਹਿਬ ਕਹਿੰਦੇ ਨੇ ਐਸਾ ਜਦ ਮੈਂ ਸੰਸਾਰ ਦੇ ਚ ਭੇਦ ਵੇਖਦਾ, ਇੱਕ ਦਰਿਆ ਦਾ ਦੂਸਰੇ ਦਰਿਆ ਨਾਲ ਕੀ ਮੇਲ ਹੈ, ਇੱਕ ਪਹਾੜ ਦਾ ਦੂਸਰੇ ਪਹਾੜ ਨਾਲ ਕੀ ਮੇਲ ਹੈ, ਇੱਕ ਗ੍ਰਹਿ ਨਛੱਤਰ ਤਾਰੇ ਸਿਆਰੇ ਦਾ ਦੂਜਿਆਂ ਨਾਲ ਕੀ ਮੇਲ ਹੈ, ਦੂਰੀਆਂ ਭੇਦ। ਇਸ ਭੇਦ ਨੂੰ ਜਦ ਮੈਂ ਵੇਖਦਾ ਤਾਂ ਵਿਸਮਾਦ ਤਾਰੀ ਹੁੰਦਾ ਹੈ। ਇਹ ਭੇਦ ਆਪਾਂ ਵੀ ਰੋਜ਼ ਵੇਖਦੇ ਹਾਂ, ਚਾਰੋਂ ਪਾਸੇ ਸਾਨੂੰ ਦਿਖਾਈ ਦਿੰਦਾ ਬੰਦੇ ਬੰਦੇ ਵਿੱਚ ਭੇਦ ਹੈ, ਮਨੁੱਖ ਮਨੁੱਖ ਦੇ ਵਿੱਚ ਅੰਤਰਾਲ ਹੈ। ਸਾਰਾ ਜੀਵਨ, ਸਾਰੇ ਜੀਵ, ਮਹਾਰਾਜ ਕਹਿੰਦੇ ਇਹਨਾਂ ਦੇ ਵਿਚਕਾਰ ਇੱਕ ਭੇਦ ਦੀ ਦੀਵਾਰ ਹੈ। ਇਹ ਭੇਦ ਚਾਹੇ ਰੰਗ ਦਾ ਹੈ, ਰੂਪ ਦਾ ਹੈ, ਜ਼ਾਤ ਦਾ ਹੈ, ਪਾਤ ਦਾ ਹੈ, ਨਸਲ ਦਾ ਹੈ, ਔਰ ਇਸ ਤੋਂ ਇਲਾਵਾ ਮਨੁੱਖੀ ਦੁਨੀਆਂ ਵਿੱਚ ਭਾਸ਼ਾ ਦਾ ਹੈ, ਮਜ਼ਹਬ ਦਾ ਹੈ। ਗਰਸ ਕੇ ਹਰ ਜੀਵਾਂ ਵਿੱਚ ਭੇਦ ਹੈ। ਰੇਸ਼ਮ ਦੇ ਕੀੜੇ ਬਿਸ਼ਟਾ ਦੇ ਕੀੜੇ ਜੈਸੇ ਨਹੀਂ ਨੇ, ਬੜਾ ਭੇਦ ਹੈ। ਜਦਕਿ ਰੇਸ਼ਮ ਦਾ ਕੀੜਾ ਵੀ ਕੀੜਾ ਹੈ, ਬਿਸ਼ਟਾ ਦਾ ਕੀੜਾ ਵੀ ਕੀੜਾ ਹੈ, ਪਰ ਬਹੁਤ ਵੱਡਾ ਭੇਦ ਹੈ, ਬਹੁਤ ਵੱਡੀ ਆਪਸ ਵਿੱਚ ਖੜੀ ਦੀਵਾਰ ਹੈ। ਇਸੇ ਤਰੀਕੇ ਨਾਲ ਮਨੁੱਖਾਂ ਦੇ ਤਲ ਤੇ ਭੇਦ ਹੈ। ਤਾਂ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੁਗੋ ਜੁਗ ਅਟਲ, ਤਖਤ ਚਵਰ ਸ਼ਤਲ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਰਬੱਤ ਸਾਧ ਸੰਗਤ ਜੀ, ਆਪ ਬਹੁਤ ਕਰਮਾਂ ਵਾਲੇ ਹੋ, ਆਪਣੇ ਸਾਰਿਆਂ ਦੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਇਸ ਮਹਾਨ ਅਸਥਾਨ ਦੇ, ਜੋ ਸਿੱਖਾਂ ਦਾ ਕੇਂਦਰੀ ਅਸਥਾਨ ਵਜੋਂ ਜਾਣਿਆ ਜਾਂਦਾ ਹੈ, ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ ਤੇ ਮੰਜੀ ਸਾਹਿਬ ਦੀਵਾਨ ਹਾਲ ਇੱਥੇ ਬੈਠ ਕਰਕੇ ਜੋ ਸ੍ਰੀ ਮੁਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਬਖਸ਼ਦੇ ਆ ਅੰਮ੍ਰਿਤ ਵੇਲੇ, ਉਸ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਰਵਣ ਕਰਨ ਦਾ ਸਮਾਂ ਮਿਲਦਾ ਹੈ। ਇਹ ਅਤ ਉੱਚੇ ਕਰਮਾਂ ਦੀ ਨਿਸ਼ਾਨੀ ਹੈ ਖਾਲਸਾ ਜੀ। ਤੀਨੇ ਤਾਪਨਵਾਰ ਨਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਤਿੰਨ ਪ੍ਰਕਾਰ ਦੇ ਤਾਪ ਮੰਨੇ ਹੈ, ਆਦੀ, ਬੇਆਦੀ ਤੇ ਉਪਾਧੀ। ਆਦੀ ਦਾ ਭਾਵ ਤਨ ਤੇ ਮਨ ਦੇ ਰੋਗ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਆਦੀ ਤਾਪ ਹੈ। ਵਿਆਦੀ ਪਸ਼ੂ ਪਕਸ਼ੀਆਂ ਦਾ ਡਰ ਹੋਣਾ, ਸ਼ੇਰ ਆਦਿਕ ਸੱਪ ਆਦਿਕ ਨਾ ਕੋਈ ਕੱਟ ਜਾਵੇ। ਤੇ ਉਪਾਧੀ ਧੁੱਪ ਪੈਣੀ, ਠੰਡ ਪੈਣੀ, ਪਾਲਾ ਲੱਗਣਾ, ਜੋ ਪ੍ਰਕਿਰਤੀ ਦੇ ਜਿਹੜੇ ਦੇਵਤੇ ਹੈ ਇਹਨਾਂ ਤੋਂ ਡਰ ਹੋਣਾ। ਸੋ ਇਸ ਕਰਕੇ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਨੇ, ਆਦੀ ਵਿਆਦੀ ਉਪਾਧੀ ਸਾਨੂੰ ਚੜ੍ਹੇ ਹੈ। ਸਤਿਗੁਰੂ ਸਾਹਿਬ ਕਿਰਪਾ ਕਰਦੇ ਹਨ, ਨਾਮ ਦੀ ਦਾਤ ਦੇ ਕੇ ਸਾਰੇ ਲਾਹ ਦਿੰਦੇ ਹੈ। ਬਹੁਤ ਵੱਡਾ ਅੱਜ ਇਤਿਹਾਸਕ ਦਿਨ ਹੈ, ਸ਼ਹੀਦੀ ਘੱਲੂਘਾਰਾ ਜੋ ਤੀਸਰਾ ਇੱਥੇ ਵਾਪਰਿਆ ਸੀ 1984 ਦੇ ਵਿੱਚ, ਉਹ ਦਿਨ ਚੱਲ ਰਹੇ ਹਨ। ਆਓ ਆਪਾਂ ਥੋੜ੍ਹਾ ਸਮਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਜੀਵਨ ਦੇ ਸੰਬੰਧ ਵਿੱਚ ਵਿਚਾਰ ਕਰੀਏ। ਦਾਸ ਦਾ ਬਚਪਨ ਤੋਂ ਸੰਬੰਧ, ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਨਾਲ 1988 ਤੋਂ ਲੈ ਕੇ ਲਗਾਤਾਰ 2023 ਤੱਕ, ਹੁਣ ਵੀ ਖਾਲਸਾ ਜੀ ਅਤੇ ਆਉਣ ਵਾਲੇ ਸਮੇਂ 'ਚ ਵੀ ਸੰਬੰਧ ਜਿਹੜਾ ਰਹੇਗਾ, ਘੜੀਆ ਸ਼ਬਦ ਸੱਚੀ ਟਕਸਾਲ। ਬੜਾ ਕੁਝ ਪ੍ਰਾਪਤ ਟਕਸਾਲ ਦੇ ਵਿੱਚ ਖਾਲਸਾ ਜੀ ਹੋਇਆ। ਸੰਤ ਜਰਨੈਲ ਸਿੰਘ ਖਾਲਸਾ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਮੁਖੀ ਸਨ। ਉਹਨਾਂ ਦਾ ਆਪਾਂ ਸਿਪਾਹੀ ਵਾਲਾ ਜੀਵਨ ਤਾਂ ਦੇਖਿਆ, ਲੇਕਿਨ ਸੰਤ ਵਾਲਾ ਜੀਵਨ ਉਹਨਾਂ ਦਾ ਬਹੁਤ ਘੱਟ ਲੋਕ ਜਾਣਦੇ ਹੈ। ਸਮੇਂ ਦੀ ਸਰਕਾਰ, ਸਮੇਂ ਦੇ ਲੀਡਰ ਉਹਨਾਂ ਨੂੰ ਪਛਾਣ ਨਹੀਂ ਸਕੇ। ਉਹ ਆਮ ਏ ਸਮਝ ਹੀ ਗਏ, ਕੋਈ ਆਮ ਏ ਸਾਧੂ ਤੁਰਿਆ ਫਿਰਦਾ, ਲੇਕਿਨ ਉਹ ਆਮ ਨਹੀਂ ਸੀ। ਆਪਣੇ ਵੱਡੇ ਭਾਗ ਨੇ ਇਸੇ ਜਗ੍ਹਾ ਤੇ ਬੈਠ ਕੇ ਉਹ ਇਸ ਸਟੇਜ ਤੇ ਖੜ ਕੇ ਲੈਕਚਰ ਕਰਿਆ ਕਰਦੇ ਸੀ, ਬੈਠ ਕੇ ਕਥਾ ਕਰਿਆ ਕਰਦੇ ਸੀ। ਇਹ ਦੀਵਾਨ ਹਾਲ ਹੈ ਜਿਹੜਾ, ਬਹੁਤ ਵੱਡਾ ਇਤਿਹਾਸ ਆਪਣੇ ਆਪ ਚ ਸਮੇਟੀ ਬੈਠਾ ਹੈ। ਉਸ ਅਵਤਾਰੀ ਪੁਰਸ਼ ਦੇ ਪੈਰ, ਉਸ ਅਵਤਾਰੀ ਪੁਰਸ਼ ਦੇ ਚਰਨ ਇਸ ਸਟੇਜ ਤੇ ਪਏ ਹੋਏ ਹੈ। ਸੰਤ ਕੋਈ ਆਮ ਨਹੀਂ ਸੀ, ਅਵਤਾਰੀ ਪੁਰਸ਼ ਸੀਗੇ। 5 ਸਾਲ ਦੀ ਛੋਟੀ ਉਮਰ ਤੋਂ ਹੀ 5 ਬਾਣੀਆਂ ਦਾ ਨਿਤਨੇਮ, ਅੰਮ੍ਰਿਤ ਵੇਲੇ ਰਹਿਰਾਸ ਕੀਰਤਨ, ਸੋਹਿਲਾ ਸ਼ਾਮ ਨੂੰ ਤੇ ਨਾਲ ਨਾਲ ਪਿਤਾ ਜੀ ਨੇ ਕਹਿ ਦਿੱਤਾ ਪੰਜ ਪਾਠ ਜਪਜੀ ਸਾਹਿਬ ਦੇ ਕਰਿਆ ਕਰ ਭਾਈ। ਪੰਜ ਪਾਠ ਜਪਜੀ ਦੇ ਕਰਦੇ ਕਰਦੇ ਹੌਲੀ ਹੌਲੀ ਅਭਿਆਸ ਵੱਧਦਾ ਗਿਆ। 101 ਜਪਜੀ ਦਾ ਪਾਠ ਸਾਰੀ ਪੰਜ ਗ੍ਰੰਥੀ ਵੀ ਲੱਗ ਕੇ ਕਰਨ, ਵੱਡੇ ਮਹਾਂਪੁਰਖਾਂ ਤੋਂ ਅਰਦਾਸ ਕਰਾਈ, ਸੰਤ ਗੁਰਬਚਨ ਸਿੰਘ ਖਾਲਸਾ ਤੋਂ। ਸੰਤ ਗੁਰਬਚਨ ਸਿੰਘ ਖਾਲਸਾ ਮਹਾਂਪੁਰਖਾਂ ਦੀ ਦੇਣ ਹੈ। ਜਦੋਂ ਰੋਡੇ ਪਿੰਡ ਜਾ ਕੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੇ ਪਿਤਾ ਨੂੰ ਕਿਹਾ ਸੀ ਭਾਈ ਜੋਗਿੰਦਰ ਸਿੰਘ ਕਿੰਨੇ ਪਚੰਗੀ ਨੇ, ਕਹਿੰਦੇ ਮਹਾਰਾਜ 7 ਨੇ, ਕਹਿੰਦੇ ਇੱਕ ਸਾਨੂੰ ਦੇ ਦਿਓ, ਐ ਸਾਰੇ ਸਾਹਮਣੇ ਲਿਆ ਕੇ ਖੜੇ ਕਰਤੇ, ਲੈ ਜਾਓ ਮਹਾਰਾਜ ਜਿਹੜਾ ਚਾਹੀਦਾ। ਬਾਬਾ ਗੁਰਬਚਨ ਸਿੰਘ ਖਾਲਸਾ ਤੇ ਕਈ ਦੁੱਕੀ ਤਿੱਕੀ ਦੇ ਨਿੰਦਕ ਬੜੀ ਈਰਖਾ ਅਪਸ਼ਬਦ ਵਰਤਦੇ ਹੈ, ਪਰ ਸੰਤ ਗੁਰਬਚਨ ਸਿੰਘ ਖਾਲਸਾ ਵਰਗਾ ਤਿਆਗੀ ਵੈਰਾਗੀ ਵਿਦਵਾਨ ਸੰਸਾਰ ਤੇ ਨਾ ਹੋਇਆ ਨਾ ਕੋਈ ਹੋਵੇਗਾ। ਸੰਤ ਗੁਰਬਚਨ ਸਿੰਘ ਖਾਲਸਾ ਦੀ ਬਦੌਲਤ ਹੀ ਸਾਨੂੰ ਸੰਤ ਜਰਨੈਲ ਸਿੰਘ ਮਿਲੇ। ਸਾਰਿਆਂ ਤੋਂ ਛੋਟੇ ਸੰਤ ਜਰਨੈਲ ਸਿੰਘ ਤੇ ਨਿਗਾਹ ਗਈ, ਮਹਾਂਪੁਰਖਾਂ ਦੀ ਬ੍ਰਹਮ ਅਵਸਥਾ ਸੀ, ਪਛਾਣ ਲਿਆ ਭਾਈ ਇਹ ਬੱਚੇ ਦਾ ਕੀ ਨਾਂ ਹੈ। ਕਹਿਣ ਲੱਗੇ ਮਹਾਰਾਜ ਮੇਰਾ ਛੋਟਾ ਭਚੰਗੀ ਆ ਜਰਨੈਲ ਸਿੰਘ ਇਹਦਾ ਨਾਂ ਹੈ। ਕਹਿੰਦੇ ਫਿਰ ਸਾਨੂੰ ਜਰਨੈਲ ਹੀ ਚਾਹੀਦਾ ਹੈ ਕੌਮ ਦੀ ਅਗਵਾਈ ਕਰਨ ਵਾਸਤੇ। ਨਿਤਨੇਮ ਜਿਉਂ ਜਿਉਂ ਵਧੀ ਗਿਆ, ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਅਰਦਾਸ ਕੀਤੀ, ਹੇ ਗੁਰੂ ਕਲਗੀਧਰ ਭਾਈ ਜਰਨੈਲ ਸਿੰਘ ਦੀ ਝੋਲੀ 'ਚ ਹੁਣ ਪੰਜ ਗ੍ਰੰਥੀ ਦਾ ਅਭਿਆਸ ਵੀ ਪਾ ਦਿਓ। ਫਿਰ ਪੰਜ ਗ੍ਰੰਥੀ ਦਾ ਜਾਪ ਵੀ ਨਾਲ ਨਾਲ ਸ਼ੁਰੂ ਕਰਤਾ, ਫਿਰ ਰਸ ਹੋਰ ਵੱਧ ਗਿਆ। ਫਿਰ ਨਾਲ ਨਾਲ 51 ਪੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਹਰ ਮਹੀਨੇ ਬਾਅਦ ਸਹਿਜ ਪਾਠ ਦਾ ਭੋਗ ਪਾ ਦਿਆ ਕਰਦੇ ਸੀ। 20 ਤੋਂ 22 ਘੰਟੇ ਦਾ ਸਮਾਂ ਨਿਤਨੇਮ ਕਰਨਾ, ਥੋੜ੍ਹਾ ਸਮਾਂ ਰੈਸਟ ਕਰਨੀ। ਕਈ ਕਹਿ ਦਿੰਦੇ ਹੈ ਵੀ ਇਹ ਕਿਵੇਂ ਹੋ ਸਕਦਾ ਹੈ, ਖਾਲਸਾ ਜੀ ਅੱਜ ਵੀ ਬੈਠੇ ਨੇ ਬੜੇ ਅਭਿਆਸੀ, ਕਈ ਐਸੇ ਸਿੰਘ ਨੇ ਜਿਹੜੇ ਅੱਜ ਦੇ ਸਮੇਂ 'ਚ ਵੀ ਇਕੱਲੇ ਹੀ 48 ਘੰਟਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਉੱਠਦੇ ਨੇ, ਅੱਜ ਵੀ ਨੇ। ਤੇ ਜੇ ਅੱਜ ਦੇ ਸਮੇਂ 'ਚ ਸਿੰਘ ਭੋਗ ਪਾ ਸਕਦੇ ਨੇ ਇਕੱਲੇ, ਤੇ ਸੰਤ ਜਰਨੈਲ ਸਿੰਘ ਤਾਂ ਅਵਤਾਰੀ ਪੁਰਸ਼ ਸੀ, ਉਹ 22 ਘੰਟੇ ਰੋਜ਼ਾਨਾ ਕਰ ਨਹੀਂ ਸੀ ਸਕਦੇ। ਸਵਾਸ ਸਵਾਸ ਉਹਨਾਂ ਦੇ ਚੱਲਦਾ ਸੀ ਸਿਮਰਨ। ਇੱਕ ਬਚਨ ਯਾਦ ਰੱਖਿਓ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ ਸ਼ਹਾਦਤ ਨਹੀਂ ਦਿੱਤੀ ਜਾਂਦੀ। ਆ ਸਾਡੇ ਵਰਗੇ ਸਟੇਜਾਂ ਤੇ ਫੋਕੀਆਂ ਫੜਾਂ ਮਾਰਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ। ਇੱਕ ਰੀਲ ਹੁੰਦਾ, ਇੱਕ ਰੀਅਲ ਹੁੰਦਾ, ਰੀਅਲ ਅਸਲੀ ਰੀਲ, ਰੀਲ ਤੋਂ ਭਾਵ ਐ ਅੱਜ ਸਮਾਂ ਰੀਲਾਂ ਦਾ ਹੈ, ਰੀਅਲ ਬਹੁਤ ਘੱਟ ਨੇ। ਖਾਲਸਾ ਜੀ ਹਥਿਆਰ ਤਾਂ ਅੱਜ ਵੀ ਹੈ ਸਾਡੇ ਵਰਗੇ ਬੜੇ ਲਈ ਫਿਰਦੇ ਹੈ, ਤੀਰ ਵੀ ਚੁੱਕ ਲੈਂਦੇ ਨੇ, ਲਿਬਾਸ ਵੀ ਧਾਰਨ ਕੀਤਾ ਹੋਇਆ ਉਦਾਂ ਦਾ। ਅਸੀਂ ਖਿਲਾਫ ਨਹੀਂ ਹਥਿਆਰਾਂ ਦੇ, ਸ਼ਸਤਰਾਂ ਦੇ ਜ਼ਰੂਰੀ ਨੇ, ਪਰੰਤੂ ਰੀਸਾਂ ਕਰੇ ਤਨਾੜੀਆਂ ਜਾਂ ਸੇਵੇ ਦਰ ਖੜੀਆਂ, ਉਹਨਾਂ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦੀ ਕੋਈ ਖਾਲਸਾ ਜੀ ਰੀਸ ਨਹੀਂ ਕਰ ਸਕਦਾ। ਉਹ ਇੱਕੋ ਹੀ ਸੀ, ਹਥਿਆਰ ਚੁੱਕ ਕੇ ਰੀਲ ਬਣਾਉਣੀ ਬੜੀ ਸੌਖੀ ਹੈ, ਇੰਸਟਾ 'ਤੇ ਅਪਲੋਡ ਕਰ ਦੇਣੀ। ਉਹਨਾਂ ਨੇ ਖਾਲਸਾ ਜੀ ਰੀਅਲ ਦੇ ਵਿੱਚ, ਅਸਲ ਦੇ ਵਿੱਚ ਮੁਕਾਬਲਾ ਕਰਕੇ ਦਿਖਾਇਆ ਸੰਸਾਰ ਦੇ ਲੋਕਾਂ ਨੂੰ। ਸਾਰੀ ਦੁਨੀਆ ਦੀ ਫੌਜ ਦੀ ਨਿਗਾਹ ਸੀ, ਕਿਉਂਕਿ 100 ਸਾਖੀ ਦੇ ਵਿੱਚ ਲਿਖਿਆ ਹੋਇਆ ਸੀ ਸਾਰਾ ਹੀ ਕਿ ਖਾਲਸਾ ਇੱਥੇ ਆਵੇਗਾ, ਡਟ ਜਾਵੇਗਾ, ਰੰਡੀ ਦਾ ਦਲ ਚੜ੍ਹ ਕੇ ਆਵੇਗਾ। ਮੰਗਲ ਪ੍ਰਕਾਸ਼ ਗ੍ਰੰਥ ਵਿੱਚ ਸਾਰਾ ਪਹਿਲੇ ਪੰਨੇ 'ਤੇ ਦਰਜ ਹੈ। ਜਿਹੜਾ ਵਾਹਿਗੁਰੂ ਦਾ ਭਾਣਾ ਹੁੰਦਾ, ਰੱਬ ਦੇ ਪਿਆਰੇ ਭਾਣੇ 'ਚ ਰਿਹਾ ਕਰਦੇ ਨੇ, ਟਾਲਿਆ ਨਹੀਂ ਕਰਦੇ। ਮਾਤਾ ਜੀਤਾਂ ਜੀ ਨੂੰ ਪਹਿਲਾਂ ਆਭਾਸ ਹੋ ਗਿਆ ਸੀ ਕਿ ਗੁਰੂ ਸਾਹਿਬ ਨੂੰ ਆਨੰਦਪੁਰ ਛੱਡਣਾ ਪਵੇਗਾ, ਛੋਟਿਆਂ ਦੀ ਸ਼ਹੀਦੀ ਸਾਹਿਬਜ਼ਾਦਿਆਂ ਦੀ ਹੋਵੇਗੀ, ਵੱਡਿਆਂ ਦੀ ਸ਼ਹੀਦੀ ਹੋਵੇਗੀ। ਕਹਿੰਦੇ ਮੈਥੋਂ ਤਾਂ ਦੇਖਿਆ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਜੇ ਨਹੀਂ ਦੇਖਿਆ ਜਾਣਾ ਤੁਸੀਂ ਪਹਿਲਾਂ ਸੱਚਖੰਡ ਗਮਨ ਕਰ ਲਓ। ਫਿਰ ਸਨ 1700 ਦੇ ਵਿੱਚ ਮਾਤਾ ਜੀ ਪਹਿਲਾਂ ਸੱਚਖੰਡ ਗਮਨ ਕਰ ਗਏ ਸੀ, ਗੁਰੂ ਗੋਬਿੰਦ ਸਿੰਘ ਦੇ ਪਹਿਲੇ ਮਹਿਲ, ਵੱਡੇ ਮਹਿਲ। ਖਾਲਸਾ ਜੀ 1704 ਦੇ ਵਿੱਚ ਆਨੰਦਪੁਰ ਛੱਡਣਾ ਪਿਆ ਸੀ। ਸੋ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਕਿਸੇ ਧਰਮ ਦੇ ਖਿਲਾਫ ਨਹੀਂ ਸੀ। ਅਸੀਂ ਹਿੰਦੂ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ। ਹਿੰਦੂ ਭਰਾਵੋ, ਬਹੁਤ ਲੋਕ ਤੁਹਾਨੂੰ ਗੁੰਮਰਾਹ ਕਰਦੇ ਹੈ ਕਿ ਸੰਤ ਹਿੰਦੂਆਂ ਦੇ ਖਿਲਾਫ ਸੀ, ਬਿਲਕੁਲ ਨਹੀਂ। ਬਚਪਨ ਦੀ ਘਟਨਾ ਹੈ, ਜਦੋਂ ਸੰਤ ਆਪਦੇ ਨਗਰ 'ਚ ਰਹਿੰਦੇ ਸੀ, ਸੁਹਿਰਦ ਸੰਤ ਖਾਲਸਾ ਇੱਕ ਕਿਤਾਬ ਹੈ, ਉਹਨਾਂ ਦੇ ਪਰਿਵਾਰਕ ਮੈਂਬਰ ਨੇ ਲਿਖੀ ਹੈ, ਪੜ੍ਹੋ ਉਹਨੂੰ ਲੈ ਕੇ, ਕਿੰਨਾ ਉਹਦੇ ਵਿੱਚ ਉਹਨਾਂ ਦੇ ਜੀਵਨ ਦਾ ਵਰਣਨ ਹੈ, ਬਚਪਨ ਤੋਂ ਲੈ ਕੇ ਸ਼ਹਾਦਤ ਤੱਕ। ਸੰਤਾਂ ਦਾ ਕੋਈ ਆੜ੍ਹਤੀਆ ਸੀਗਾ ਹਿੰਦੂ, ਉਹਦੀ ਬੇਟੀ ਦਾ ਵਿਆਹ ਆ ਗਿਆ, ਸੰਤ ਜਰਨੈਲ ਸਿੰਘ ਖਾਲਸਾ ਰੋਡੇ ਪਿੰਡ ਤੋਂ ਲੈ ਕੇ ਜਿੱਥੇ ਉਹਨਾਂ ਦਾ ਘਰ ਸੀ, ਆਪਣੇ ਸਿਰ ਤੇ ਚੁੱਕ ਕੇ ਦੁੱਧ ਵਾਲੀ ਕੇਨੀ ਲੈ ਕੇ ਗਏ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ। ਫਿਰ ਜਲਾਲਾਬਾਦ ਇੱਕ ਹਿੰਦੂ ਭਾਈ ਸਟੇਜ 'ਤੇ ਆ ਕੇ ਰੋਇਆ, ਮੇਰੀ ਬੱਚੀ ਨੂੰ ਚੁੱਕ ਕੇ ਲੈ ਗਿਆ ਕੋਈ। ਸੰਤ ਕਹਿੰਦੇ ਜੇ ਕੋਈ ਹੋਰ ਗੱਲ ਨਾ ਹੋਈ ਤਾਂ 5:45 ਨੂੰ ਤੇਰੀ ਬੱਚੀ ਤੇਰੇ ਘਰ ਆ ਜਾਵੇਗੀ। ਮਹਿੰਦਰ ਸਿੰਘ ਸਾਈ ਵਾਲੇ ਦੀ ਡਿਊਟੀ ਲਾਈ, 5:45 ਨੂੰ ਉਸ ਹਿੰਦੂ ਭਰਾ ਦੀ ਲੜਕੀ ਛੁਡਾ ਕੇ ਦਿੱਤੀ। ਜੇ ਸੰਤ ਹਿੰਦੂਆਂ ਦੇ ਖਿਲਾਫ ਹੁੰਦੇ ਤਾਂ ਉਸ ਹਿੰਦੂ ਨੂੰ ਕਹਿ ਦਿੰਦੇ ਚਲਿਆ ਜਾ, ਮੈਂ ਰਾਖੀ ਨਹੀਂ ਕਰ ਸਕਦਾ, ਹਿੰਦੂ ਭਾਈ ਦੀ ਲੜਕੀ ਨਾ ਛੁਡਾ ਕੇ ਦਿੰਦੇ। ਜਦੋਂ ਬਾਬਾ ਠਾਰਾ ਸਿੰਘ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਮੰਦਰ ਬਣਾਇਆ, ਜਿੱਥੇ ਗੁਰਦੁਆਰਾ ਬਣਾਇਆ ਉੱਥੇ ਮੰਦਰ ਵੀ ਬਣਵਾਇਆ। ਖਾਲਸਾ ਜੀ ਉਹਨਾਂ ਦੇ ਜਥੇ ਦੇ ਵਿੱਚ ਭਾਈ ਮੋਹਰ ਸਿੰਘ, ਇਹ ਹਿੰਦੂਆਂ ਦੇ ਵਿੱਚੋਂ ਹੀ ਸੀ, ਜਿਨ੍ਹਾਂ ਨੇ ਅੱਜ ਦੇ ਦਿਨ ਆਪਣੀਆਂ ਦੋਏ ਬੱਚੀਆਂ ਨੂੰ ਅੰਮ੍ਰਿਤ ਛਕਿਆ ਹੋਇਆ ਸੀ, ਸਤਨਾਮ ਕੌਰ, ਵਾਹਿਗੁਰੂ ਕੌਰ। ਆ ਬਾਬਾ ਦੀਪ ਸਿੰਘ ਦਾ ਜਿੱਥੇ ਅਸਥਾਨ ਹੈ, ਇੱਥੇ ਟੈਂਕ ਰੁਕ ਗਿਆ ਸੀ ਆ ਕੇ, ਇਸ ਅਸਥਾਨ ਦੇ ਨੇੜੇ ਤੇੜੇ ਉਹ ਸਿੰਘ ਦਾ ਮੋਰਚਾ ਸੀ, ਆਪਣੀਆਂ ਬੱਚੀਆਂ ਦੇ ਸਰੀਰਾਂ ਨਾਲ ਬੰਬ ਬੰਨ ਕੇ ਟੈਂਕਾਂ 'ਤੇ ਸੁੱਟ ਦਿੱਤਾ, ਪਰਿਵਾਰ ਸਮੇਤ ਸ਼ਹੀਦ ਹੋਇਆ ਹਿੰਦੂ ਭਾਈ, ਸਿੰਘ ਸੱਜ ਗਿਆ ਸੀ, ਮੋਹਰ ਸਿੰਘ ਬਣ ਗਿਆ ਸੀ। ਸੋ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਹਿੰਦੂ ਵੀਰਾਂ ਨੂੰ, ਸੰਤ ਮਹਾਂਪੁਰਖ ਬ੍ਰਹਮ ਗਿਆਨੀ ਸੀ, ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਹੁੰਦੇ। ਸੰਤਾਂ ਨੇ ਤਾਂ ਕਈ ਸਿੱਖਾਂ ਦੇ ਵਿੱਚੋਂ ਵੀ ਕਈਆਂ ਦਾ ਸੋਧਾ ਲਾਇਆ, ਗੁਰਬਚਨਾ DSP ਮਾਰਿਆ, ਕਿਉਂ? ਕਿਉਂਕਿ ਉਹ ਜ਼ੁਲਮ ਕਰਦਾ ਸੀ, ਸਿੱਖਾਂ ਦੇ ਵਿੱਚੋਂ ਸੀ। ਸੰਤਾਂ ਦਾ ਵੈਰ ਨਹੀਂ ਸੀ ਕਿਸੇ ਧਰਮ ਕਿਸੇ ਮਜ਼ਹਬ ਦੇ ਨਾਲ, ਸੰਤਾਂ ਨੇ ਹਮੇਸ਼ਾ ਜ਼ੁਲਮ ਕਰਨ ਵਾਲਿਆਂ ਨੂੰ ਟਾਰਗੇਟ ਕੀਤਾ ਹੈ। ਮਹਾਂਪੁਰਖਾਂ ਨੇ ਫਿਰ, ਸੰਤ ਕਰਤਾਰ ਸਿੰਘ ਜੀ ਜਦੋਂ ਦਸਤਾਰਬੰਦੀ ਹੋਈ, ਫਿਰ ਮਹਿਤਾ ਚੌਂਕ ਵਸਾਇਆ ਸੰਤ ਕਰਤਾਰ ਸਿੰਘ ਨੇ ਆ ਕੇ। ਸੰਤ ਕਰਤਾਰ ਸਿੰਘ ਜੀ ਮਹਾਂਪੁਰਖਾਂ ਵਰਗੀ ਕਥਾ ਵੀ ਨਹੀਂ ਕੋਈ ਕਰ ਸਕਦਾ, ਬੜਾ ਰਸ ਉਹਨਾਂ ਦੀ ਕਥਾ 'ਚ। ਸੰਤ ਕਰਤਾਰ ਸਿੰਘ ਜੀ ਨੇ 1969 ਦੇ ਵਿੱਚ ਭਿੰਡਰਾਂ ਤੋਂ ਆ ਕੇ ਮਹਿਤਾ ਵਸਾਇਆ, ਸੰਤ ਜਰਨੈਲ ਸਿੰਘ ਨਾਲ ਸੀ। ਜੋ ਗੁਰਦੁਆਰਾ ਮਹਿਤਾ ਚੌਂਕ ਬਣਿਆ ਹੋਇਆ ਹੈ, ਉਹ ਸੰਤ ਬਾਬਾ ਕਰਤਾਰ ਸਿੰਘ, ਸੰਤ ਬਾਬਾ ਜਰਨੈਲ ਸਿੰਘ, ਬਾਬਾ ਠਾਕਰ ਸਿੰਘ, ਇਹਨਾਂ ਮਹਾਂਪੁਰਖਾਂ ਨੇ ਆਪ ਹੱਥੀਂ ਸੇਵਾ ਕਰਕੇ ਬਣਾਇਆ। ਸੰਤ ਜਰਨੈਲ ਸਿੰਘ ਮਹਾਂਪੁਰਖ ਆਪਣੇ ਪਿੰਡੋਂ ਇੱਕ ਟਰੈਕਟਰ ਹੁੰਦਾ ਲੈ ਆਉਂਦੇ, ਉੱਥੇ ਸਾਰੇ ਭਰਤ ਪਾਉਣੀ। ਮਹਿਤਾ ਚੌਂਕ ਤਕਰੀਬਨ 1969 ਤੋਂ ਲੈ ਕੇ 1982 ਤੱਕ ਸੰਤ ਜਰਨੈਲ ਸਿੰਘ ਰਹੇ ਨੇ, 13 ਸਾਲ। ਉਹਨਾਂ ਦੀਆਂ ਯਾਦਾਂ ਨੇ ਉੱਥੇ, ਉਹਨਾਂ ਦਾ ਕਮਰਾ ਹੈ, ਉਹਨਾਂ ਦਾ ਇਤਿਹਾਸ ਪਿਆ ਉੱਥੇ। ਆ ਕਈ ਕਹਿ ਦਿੰਦੇ ਆ ਜੀ ਮਹਿਤਾ ਚੌਂਕ ਕਿਉਂ ਸ਼ਹੀਦੀ ਦਿਹਾੜਾ ਮਨਾਉਂਦੇ ਹੋ, ਉਹ ਗੁਰਮਖੋ ਸੰਤਾਂ ਦਾ ਸਥਾਨ ਹੈ, ਉਹਨਾਂ ਦਾ ਤਪ ਸਥਾਨ ਹੈ। ਉਹਨਾਂ ਦਾ ਜਨਮ 2 ਜੂਨ ਵਾਲੇ ਦਿਨ ਹੋਇਆ, 1947 ਨੂੰ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ। ਆ ਥੋੜ੍ਹੇ ਦਿਨ ਪਹਿਲਾਂ ਉਹਨਾਂ ਦੇ ਜਨਮ ਨਗਰ, ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ, ਉਹਨਾਂ ਦਾ ਸ਼ਹੀਦੀ ਦਿਹਾੜਾ ਸਵੇਰੇ ਅਕਾਲ ਤਖ਼ਤ 'ਤੇ ਅਰਦਾਸ ਹੁੰਦੀ ਹੈ, ਬਾਅਦ ਵਿੱਚ ਫਿਰ ਉਹਨਾਂ ਦਾ ਤਪ ਸਥਾਨ ਮਹਿਤਾ ਚੌਂਕ, ਉੱਥੇ ਭਾਈ ਫਿਰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਆਓ ਆਪਾਂ ਇਹਨਾਂ ਛੋਟੀਆਂ ਗੱਲਾਂ ਤੋਂ ਉੱਪਰ ਉੱਠੀਏ, ਇਹਨਾਂ ਈਰਖਾ ਵਕੀਲੀਆਂ ਤੋਂ। ਮਹਿਤਾ ਚੌਂਕ ਤਕਰੀਬਨ 37 ਸਾਲ ਉੱਥੇ ਖਾਲਸਾ ਜੀ नून छकन का समा दास नू मिलता रहा है, वह कोई आम स्थान नहीं है। पता नहीं किन्ने क विद्यार्थी किन्ने क सिंह उत्थे पढ़ के अज थावां थावां ते वड्डे वड्डे अहुदिआं ते बैठे है। सो खालसा जी संत बाबा जरनैल सिंह जी खालसा का नितनेम बड़ा सी। कई अज दे समें च आ कामरेडी नास्तक सोचते ऐसे प्रचारक पैदा हो गए जिन्हां नू वाहिगुरु सिमरन दे नाल बड़ी एलर्जी है। जिहड़ा सिमरन दे नाल ईरखा करता है, इबादत नाल ईरखा करता है, साड़ा करता है, तोता रटन दसदा है, याद रखियो कदे शहादत नहीं दे सकता। इबादत तो बिना शहादत नहीं दित्ती जांदी, क्योंकि महापुरखां दी भगती इन्नी सी 30 साल की उम्र के गद्दी नशीन होए, 14वें जथेदार बने, 5 साल की उम्र के शुरू किया, 25 साल उन्होंने नाम अभ्यास किया, मुखी बन तो पहला 22-22 घंटे का जाप किया उन्होंने। एवें नहीं लड़िया जाता हुंदा सरकारां दे नाल, गल्लां दे नाल नहीं। खालसा जी बड़े बड़े कंब जाते ने, कहिंदे कहाउंदे लत्तां कंब जांदियां ने तोपां नूं देख के, परंतु संत जरनैल सिंह जी ने डट के मुकाबला किया। इंग्लैंड भी इनवॉल्व सी, पाकिस्तान भी इनवॉल्व सी, इंडिया तो है ही सी, रशिया भी इनवॉल्व सी, क्योंकि जेडे गोरे है इजराइल भी इनवॉल्व सी इस लड़ाई च। गोरिया ने 100 साखी पढ़ी हुई है भी खालसे का राज आएगा। सो ये सारिया ने रल के इंदिरा गांधी नू ये शह दित्ती के इन्हां दा कोई हल करो, इन्हां नू खत्म करो। जिनी इन्हां दी चढ़दी कला हो गई है, दुनिया ते खालसा राज दे झंडे चला देने ने इन्हां ने। संत बाबा जरनैल सिंह अज दे दिन इत्थे घसमाण दा युद्ध चल रहा सी 42 साल पहला। हो सकदा है तुहाडे चों शरीर बैठे होने जिन्हां ने अखी देखे है, हड्डी हंडाया है। खालसा जी इत्थे अज दे दिन रात नू जनरल सुबेग सिंह दी शहादत हुई है, 5 ते 6 जून दी दरमियानी रात नू। जनरल सुबेग सिंह नू इंदिरा ने 2500 दा झूठा इल्जाम ला के बेइज्जत करके कढ़िया सी, ते जनरल सुबेग सिंह ने प्रण कीता सी, बीबी तैं मेरी बेइज्जती कीती है, जे जनरल सुबेग सिंह ना हुंदे बंगलादेश नहीं सी बनना, बंगलादेश उन्हां दी बदौलत बनिया, एडे महान सूरबीर योधे सी। ते जनरल सुबेग सिंह ने कहा सी समा आवेगा मैं जंग लड़ांगा तुहाडे नाल, तुहानू दस देवांगा कि जनरल सुबेग सिंह गुरु गोबिंद सिंह दा पुत्र कौन है। फिर संतां दे कोले आए, संतां दे ओह कैसटां सुनदे रहिंदे सी, खबरां पढ़दे रहिंदे सी। जदों संतां कोले पहली मुलाकात महते होई, संत जरनैल सिंह ने उठ के गल ना ला लिया, कहिंदे आ गया भाई, मैं तां तैनू बड़े समें दा उड़ीकदा सी। ਇਹ ਅੰਤਰਜਾਮਤਾ ਸੀ ਮਹਾਂਪੁਰਖਾਂ ਦੀ ਅੰਤਰਜਾਮਤਾ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਪਰਿਵਾਰ ਵਿਛੋੜਾ ਜਿੱਥੇ ਗੁਰਦੁਆਰਾ ਹੈ ਉੱਥੇ ਆਸਾ ਦੀ ਦੀ ਵਾਰ ਦਾ ਕੀਰਤਨ ਕੀਤਾ, ਨਿਤਨੇਮ ਚ ਨਾਗਾ ਨਹੀਂ ਪਾਇਆ, ਅੱਗੇ ਪਿੱਛੇ ਵੈਰੀ ਸੀ ਚੜੇ ਹੋਏ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦੇ ਨਾਲ ਕਈ ਸਿੰਘ ਉਹ ਸਮੇਂ ਤੇ ਬਚ ਗਏ ਸੀ, ਬਚ ਕੇ ਨਿਕਲਣ ਚ ਕਾਮਯਾਬ ਹੋ ਗਏ। 6 ਜੂਨ ਨੂੰ खालसा जी वह बचे, क्यों वह भी कलगी धर की खेड सी कोई, जे वह सिंह बचते ना तो आपू कौन दसदा कि संत जरनैल सिंह जंग के मैदान भी रात में 1 बजे इनान करके नितनेम करते रहे है। संत जरनैल सिंह कहते मेरे पिता गुरु गोबिंद सिंह ने नितनेम नहीं छड़िया, मैं क्यों छड़ा। उपरों बंब डिग रहे है, वह ऐसे जरनैल सीगे। ते कल दा उन्हां दा शहीदी दिहाड़ा आ रहा है। खालसा जी उन्हां दे नाल रहे सिंह जिहड़े 6 जून नूं बच के निकले सानूं दस्सिया, कहिण लगे मेरे सामने उन्हां ने आखरी अरदास बड़ी बाकमाल कीती। जदों आखरी अरदास करन लगे, शहीदी देण वास्ते आउण लगे, आखरी अरदास अपना तीर सी जेड़ा गुरु ग्रंथ साहिब सच्चे पातशाह दे अग्गे रख दिता। आखिरी अरदास ये कीती उस अलबेले जरनैल ने कि हे गुरु हरगोबिंद साहिब सच्चे पातशाह 37 साल ते 4 दिन की उम्र हुई है, जून दे विचे जन्म होया, 2 जून नू 6 जून नू शहीद होंदे है, मेरी उम्र 37 साल ते 4 दिन की अज हो गई है, कोई भी जीवन च मेरे तो गलती हुई मैनू खिमा कर दियो। सच्चे पातशाह आखिरी शब्द जेड़े कहे बड़े बा कमाल सी, जिन्ना समा सिख कौम आजाद नहीं हुंदी, कौम दा अपना वखरा घर नहीं बन जांदा, उन्ना समा मैं बार बार जन्म लैंदा रहा, बार बार मेरा जन्म होवे। खालसा जी, संतां दा वचन कदे बिरथा नहीं गया। उन्होंने कहा सी जदों पता लग्या इंदिरा गांधी हमला करू, कहन लगे कोई ना बीबी तेनू ताकत दा नशा चढ़िया है, याद रखी तेरिया गोलियां तेरे ही बजनगियां, ये वचन कर गए सी। 6 महीनों बाद इंदिरा दे बंदे बॉडीगार्ड भाई सतवंत सिंह बेअंत सिंह ऐसी अणख जागी, इंदिरा दे दिते हुए हथियार उन्हां दे नाल ही महापुरखां दा वचन पूरा होया, उहदा संघार कीता खालसा जी। जदों जदों भी हिंदुस्तान की धरती ते इंदिरा गांधी की रूह पैदा होवेगी उदों उदों ही भिंडरां वाला प्रगट होवेगा। महापुरख कई बाबा ठाकर सिंह जी साढ़े वड्डे महापुरखां ते किंतु परंतु करते ने अज भी। वह कहिंदे संत बाबा ठाकर सिंह कहिंदे सी, संत आउणगे मैं बांह फड़ा के जाऊं, वह ब्रह्म ज्ञानी दियां गल्लां संसार दे लोक नहीं समझ सकते, जे आउणगे तां आउणगे, क्योंकि आखिरी अरदास ही उन्हां दी इह सी, आत्मा कदे मरदी नहीं, शरीर होर हो सकता है पर खालसा जी रूह तां उही होवेगी ना। की संत जरनैल सिंह एक जन्म दे विच एडे वड्डे संत बन गए? नहीं, संतां दे परिवारक मैंबर ने सानू दस्या, कहन लगे संत भिंडर वाले गद्दी नशीन होने तो पहला मैनू चमकौर साहब लै गए, मैं चलिया गया सी, तुर के गए, जदों तुर के गए मैनू कहन लगे इत्थे भाई मोहकम सिंह शहीद होया, इत्थे भाई साहिब सिंह शहीद होया, इत्थे फलाना सिंह शहीद होया, ऐ दसन। वो कहन लगे मैं हैरान हो गया, कहिंदे मैं प्रश्न किया जी तुसी तां इउं गल्लां करदे हो, कली कली जगह दस रहे हो जिवें नाले हुन्ने हो। कहन लगे मैं तां वैसे ही गल कीती सी, वचन टाल गए। खालसा जी एक जन्म दे विच थोड़ा वो बने, पहले जन्म दे विच भी कलंगी धर दे नाल रहे सी, उह जिहड़े हुण 40 सिंह सीगे चमकौर दी गढ़ी च, वह साडे वर्गे थोड़ा सी कच्चे पिले किते, वह 40 दे 40 नाम जप के कलंगियां वाले का रूप हो गए सी। उन्हां 40 दे विच्चों महाराज ने भेजिया सी एक सिंह संत जरनैल सिंह दे रूप विच, ते जिस दिन 40 दे 40 आ गए की बनूंगा। एक सिंह ने दिल्ली का तख्त हिलाता, कई कहिंदे आ खालसे दा राज आवेगा, हां भाई आवेगा, दुनिया की कोई ताकत नहीं रोक सकती, राज करेगा खालसा, की रहे ना कोई। पर हुण खालसा भी पुछ लो किनू कहिंदे है, खालसे दा अर्थ है बिल्कुल शुद्ध, मिलावट तो रहित, मन साचा मुख साचा सोए, नानके लक्षण ब्रह्म ज्ञानी होए, आत्म रहज जानी सो मैं खालस देव, ब्रह्म मैं मोह मैं तास मैं रंचक नाही भेव। जिहड़ा आत्म रसिया है, जिहड़ा अंदरों ते बाहरों सच्चा है, असी अंदरों होर हां बाहरों होर हां, ऐवें स्टेजां ते वड्डियां वड्डियां फड़ां मारी जाने हां, ते जदों खालसा जी वक्त आउंदा है हकूमत नाल टक्कर लैण दा, फिर भज्जे फिरदियां बाणां च बचाओ जी सानू। उह संत जरनैल सिंह खालसा इदां दे नहीं सी, इस स्टेज ते खड़ के उन्हां ने वचन कीता, कहिंदे मैं खालिस्तान मंगदा नहीं, पर मैं 1947 वाली गलती भी नहीं करदा, साढ़े सिख लीडरां दे नाल इंदिरा गांधी दे प्यो ने ठगी मारी, अंग्रेज बखरा खिता देना चाहते सी, लैन नहीं दिता, पर जे देणगे 1947 वाली गलती नहीं करता, ये उन्हां दी स्टेटमेंट है। फिर अगे की वचन किया, कहिंदे जे जालम हकूमत श्री अकाल तख्त साहिब ते हमला करेगी तां उस दिन खालसा राज दी नींह रखी जाएगी, ते दुनिया देखूगी फिर सिख कौम दा घर किवें बनदा है, किन्नियां शहीदियां होईयां खालसा जी। खालसा वो है जिहड़ा बिल्कुल शुद्ध है, खालसा सारे धर्मां दा सत्कार करदा है। हिमाचल प्रदेश दे विच जो हो रहा है, सानू तां इउं लगदा वी इंदिरा गांधी हिमाचल च जन्म लै लिया उहने, एक बीबी है फिल्मां फुल्मां करदी है, बाद च लीडर बन गई, ते लीडर बन के जिहड़ी अग उहने हिमाचल च हिंदू सिखां च लाई है, तुसीं रोजाना अखबारां च पढ़दे हो। वाहिगुरु कृपा करे खालसा जी जिथे भी जाना, गुरु के खालसे ने पहला वाधी नहीं किसे ते करनी, ते तैयार वर तैयार रहना है, शास्त्र अंग संग रखना है। ये नहीं भी पग्गां लहा के मुड़े आओ, पर पहला पहल नहीं करनी किसे ने, किसे गऊ गरीब ते गुरु का खालसा हाथ नहीं चुकता। ये संत बाबा जरनैल सिंह खालसा दे बहुत वड्डे असूल सीगे। ए सिख एक बखरी कौम है, इस सिद्धांत ते लड़े ते शहीद होए, सारे धर्मां दा सत्कार उन्होंने किया। सो इस करके भाई जिथे जिथे भी हिंदू वीर बैठे है, मुसलमान वीर बैठे ने, वो भाई गुरु साहब ने तो कहा मानस की जात सब है एक ही पहचान बो, सारयां च परमेश्वर की जोत है, फिर ईरखा लड़ाई ये कादी रह गई। सो संत बाबा जरनैल सिंह खालसा दे नाल कई हिंदू वीर अमृत छक के भाई मोहर सिंह वर्गे शहीद होए, वो हिंदू किसे तबके दे किसे धर्म दे खिलाफ नहीं सी। इस करके सारे उन्हां दा सारयां दा ही सारयां नूं सत्कार करना चाहिंदा। उन्हां दी फोटो ते कई एवें विवाद छेड़ लैंदे है, जिंदगी दे विच इतिहास दे विच असी पहला जरनैल देखिया जिहदी फोटो तो लोग डरदे ने, फोटो तो। सो इस करके खालसा जी फोटो तो नहीं डरदे, ये तप सी उस महापुरख दा, तप तापण ते तप तेज वधा, तेज प्रताप नहीं चलिया जांदा। उन्हां दी सेवा उन्हां दा सिमरन उन्हां दे नाल जिहड़े साथी रहे ने बचपन दे विच, उन्होंने सानू दस्या, कहन लगे जदों अजे संत गद्दी नशीन नहीं सी होए, मैते असी रहिंदे हुंदे, असी सारे सौ जांदे, रात नू सारी रात सिमरन करदे, साडे वस्त्र चुक के रात नू इह धो दिया करदे सी। जदों असी सवेरे देखना कि वस्त्र तां बिल्कुल नवीन बनाए पए ने नवें, इह किहने धोते, सानू हैरानी होनी। ते इक दिन फिर असी सुते नहीं, जदों देखिया महापुरख सेवा कर रहे ने वस्त्र धोण दी, जोड़े झाड़न दी, एडी वड्डी निम्रता सी खालसा जी। भिंडरां वाले कहाउणा उन्हां दी नकल करनी तां बड़ी सौखी है, पर असल दे विच उन्हां वर्गा बनना बड़ा औखा है। इस करके संतां ने स्टेज ते वह गल कही, जो कही उहदे च पूरे उतरे, एक इंच भी अगे पिछे नहीं होए। वह सूरवीर बचन के बली सूरमे बचना दे पक्के हुंदे ने। कौला वापरी संती छली, वो माया कादी विचारी है जिहड़ी संतां नूं छल लवे, माया दे बथेरे ढेर लगदे सी उन्हां दे अगे। एक रुपया भी संगत दा अपने घर परिवार लई नहीं वरतिया, अंतां दी गरीबी सी खालसा जी, एक रुपया भी। ऐसे महान महापुरख बड़े बड़े अहुदे, इंदिरा ने कहा तुसी दशमेश पार्टी बना लो, चोणां लड़ो, मुख्यमंत्री बन जाओ। वो कहिंदे मैं मुख्यमंत्री बन वास्ते ये धर्म युद्ध मोर्चा नहीं लड़ रहा, आनंदपुर का मता एक एक मंग तेनू मननी पऊ, जे नहीं मननी ते फिर तुहाडी मर्जी है, जिवें तुसी करोगे फिर पहल असी करदे नहीं, ते मगरों लिहाज नहीं कोई करदे। ਇਸੇ ਸਟੇਜ ਤੇ ਕਿਹਾ ਸੀ। ਸੋ ਇਸ ਕਰਕੇ ਭਾਈ ਕਿਸੇ ਕਵੀ ਨੇ ਲਿਖਿਆ, ਮਾਰੇ ਫੜਾਂ ਫੋਕੀਆਂ ਨਾ, ਜੋ ਕਹਿੰਦਾ ਕਰ ਦਿਖਲਾਵੇ, ਜੋ ਕਰੇ ਕਰਮਾਂ ਨੂੰ ਨੰਬਰ ਹਿੱਟ ਲਿਸਟ ਵਿੱਚ ਪਾਵੇ। ਉਹ ਆਪਣੇ ਵਾਂਗੂ ਫੋਕੀਆਂ ਫੜਾਂ ਨਹੀਂ ਸੀ ਮਾਰਦੇ, ਬੜੀਆਂ ਆਪਾਂ ਟਾਰਾਂ ਮਾਰਦੇ ਹਾਂ, ਆਹ ਚੱਕ ਫੱਟੇ ਚੱਕ ਦਾਂਗੇ, ਉਹ ਕਰ ਦਾਂਗੇ, ਕੱਖ ਨਹੀਂ ਹੁੰਦਾ ਬਿਨਾਂ। ਜਿਹੜਾ ਇੱਕ ਪਾਠ ਜਪਜੀ ਦਾ ਨਹੀਂ ਕਰ ਸਕਦਾ, ਉਹ ਕੀ ਕਰ ਲੂਗਾ? ਬੋਲੀ ਜਾਊ ਸਟੇਜ ਤੇ, ਉਹਦਾ ਆਸਰੇ ਨਹੀਂ ਹੋਣਾ। ਇਸ ਕਰਕੇ ਭਾਈ ਸੰਤ ਜਰਨੈਲ ਸਿੰਘ ਬੰਨ ਵਾਸਤੇ 14 ਗੋਲੀਆਂ ਛਾਤੀ ਚ ਖਾਣੀਆਂ ਪੈਣੀਆਂ ਨੇ, 22 ਘੰਟੇ ਦਾ ਸਿਮਰਨ ਕਰਨਾ ਪੈਣਾ, ਐਡੀ ਵੱਡੀ ਉਹਨਾਂ ਦੀ ਸਾਧਨਾ ਸੀ। ਆਓ ਖਾਸ ਕਰਕੇ ਗਰੀਬ ਦਾ ਦੁੱਖ ਪਹਿਲਾਂ ਸੁਣਦੇ ਸੀ ਮਹਾਂਪੁਰਖ, ਗਰੀਬ ਕਮਜ਼ੋਰ ਤੇ ਹੱਥ ਨਹੀਂ ਸੀ ਕਦੇ ਚੁੱਕਿਆ। ਹੁਣ ਅਸੀਂ ਆਪਣੇ ਆਪ ਨੂੰ ਵੱਡੇ ਖਾਲਸੇ ਵੀ ਕਹਾਉਣੇ ਆ, ਜਿੱਥੇ ਤਾਂ ਕੋਈ ਤਕੜਾ ਟੱਕਰਦਾ ਉੱਥੇ ਤਾਂ ਪੈਰੀਂ ਡਿੱਗ ਪੈਂਦੇ ਹਾਂ, ਕੋਈ ਗਰੀਬ ਟੱਕਰਦਾ ਉਹਦੇ 4 ਥੱਪੜ ਮਾਰ ਦਿੰਦੇ ਹਾਂ। ਇਹ ਖਾਲਸਾ ਜੀ ਕੋਈ ਸਿੱਖਾਂ ਵਾਲੀ ਸਿੰਘਾਂ ਵਾਲੀ ਗੱਲ ਹੈ? ਬਾਬਾ ਜਰਨੈਲ ਸਿੰਘ ਦੇ ਜੀਵਨ ਤੋਂ ਇਹ ਸਿੱਖਿਆ ਲਈਏ, ਓਨਾ ਬੋਲੀਏ ਜਿੰਨਾ ਆਪਾਂ ਕਰ ਸਕਦੇ ਹਾਂ, ਜਿੰਨਾ ਆਪਾਂ ਨਹੀਂ ਕਰ ਸਕਦੇ ਉਹਨਾਂ ਬੋਲੀਏ। ਪ੍ਰਚਾਰ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੀਏ। ਆਪਾਂ ਜਿਹੜੇ ਬੰਦੇ ਨੇ ਆਪਣਾ ਪਰਿਵਾਰ ਸੁਧਾਰ ਲਿਆ, ਖਾਲਸਾ ਜੀ ਦੁਨੀਆ ਤਾਂ ਆਪੇ ਸੁਧਰ ਜੂ। ਲੋਕਾਂ ਨੂੰ ਪ੍ਰਚਾਰ ਕਰਨਾ, ਅੰਮ੍ਰਿਤ ਛਕੋ, ਬਾਣੀ ਪੜ੍ਹੋ, ਨਸ਼ੇ ਛੱਡੋ, ਆਪਣੇ ਘਰ 'ਚ ਨਸ਼ੇ ਹੋਣ ਅਤੇ ਆਪਣੇ ਪਰਿਵਾਰ ਨੇ ਅੰਮ੍ਰਿਤ ਨਾ ਛਕਿਆ ਹੋਵੇ, ਐਸੇ ਪ੍ਰਚਾਰਕ ਦਾ ਕਿਸੇ 'ਤੇ ਕੀ ਅਸਰ ਹੋਊਗਾ ਦੱਸੋ? ਅਗਲਾ ਕਹੂ ਪਹਿਲਾਂ ਭਾਈ ਆਪਣਾ ਪਰਿਵਾਰ ਸੁਧਾਰ ਤੂੰ। ਮਹਾਂਪੁਰਖਾਂ ਦਾ ਪਰਿਵਾਰ ਸੰਤ ਸੁੰਦਰ ਸਿੰਘ ਤੋਂ ਲੈ ਕੇ ਜੁੜਿਆ ਹੋਇਆ ਸੀ, ਬੱਚਾ ਬੱਚਾ ਅੰਮ੍ਰਿਤਧਾਰੀ ਸੀਗਾ। ਮਹਾਂਪੁਰਖਾਂ ਦੇ ਪਰਿਵਾਰ ਦੇ 17-18 ਮੈਂਬਰ ਸ਼ਹੀਦ ਹੋਏ ਹੈ, ਪਰਿਵਾਰ ਦੇ 17-18 ਜਵਾਈ, ਭਤੀਜੇ ਅੱਗੇ ਭਤੀਜ ਜਵਾਈ ਤੱਕ, ਐਸਾ ਉਹਨਾਂ ਦਾ ਜੀਵਨ ਸੀਗਾ। ਸਤਿਗੁਰੂ ਸੱਚੇ ਪਾਤਸ਼ਾਹ ਰਾਜ ਦੇ ਦੇਣ, ਅੱਜ ਵੀ ਮਹਾਰਾਜ ਦੇ ਘਰੇ ਕਾਹਦਾ ਘਾਟਾ, ਪਰ ਉਹ ਰਾਜ ਦੇਣ ਕਿਹਨੂੰ? ਆਪਣੇ ਵਰਗਿਆਂ ਨੂੰ, ਜਿਹੜੇ ਇੱਥੇ ਕੁਝ ਕਹਿੰਦੇ ਨੇ। ਲੁਧਿਆਣੇ ਬਿਆਨ ਹੋਰ ਹੁੰਦਾ, ਸਮਰਾਲੇ ਜਾ ਕੇ ਬਿਆਨ ਹੋਰ ਬਦਲ ਜਾਂਦਾ, ਚੰਡੀਗੜ੍ਹ ਜਾ ਕੇ ਹੋਰ ਬਿਆਨ ਕਰਦੇ ਹਾਂ ਆਪਾਂ, ਆਹ ਸਾਡਾ ਜੀਵਨ ਹੈ। ਜਿਸ ਦਿਨ ਸੰਤ ਜਰਨੈਲ ਸਿੰਘ ਵਰਗੀ ਸ਼ਖਸੀਅਤ ਆ ਗਈ, ਸਤਿਗੁਰੂ ਮਹਾਰਾਜ ਨੇ ਰਾਜ ਦੇ ਦੇਣਾ। ਆਪਾਂ ਸ਼ੇਰੇ ਪੰਜਾਬ ਦੀ ਗੱਲ ਕਰਦੇ ਹਾਂ, ਕੋਈ ਸ਼ੇਰੇ ਪੰਜਾਬ ਵਰਗੀ ਸ਼ਖਸੀਅਤ ਹੈ ਅੱਜ ਦੇ ਸਮੇਂ? ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ, ਤੇਰੇ ਘਰੇ ਕਾਹਦਾ ਘਾਟਾ ਹੈ ਕਿ ਸ਼ੇਰੇ ਪੰਜਾਬ ਦੁਬਾਰੇ ਨਹੀਂ ਪੈਦਾ ਹੋ ਸਕਦਾ? ਸੱਚੇ ਪਾਤਸ਼ਾਹ ਐਸੀਆਂ ਰੂਹਾਂ ਨੂੰ ਦੁਬਾਰੇ ਭੇਜੋ ਸੰਸਾਰ ਤੇ। ਸੋ ਅੱਜ ਦਾ ਸਮਾਂ ਜਿਹੜਾ ਜੰਗ ਯੁੱਧ ਦਾ ਸਮਾਂ ਸੀ, ਰਣ ਵੇਖ ਸੂਰੇ ਚਿੱਤ ਉਲਾਸ, ਸੂਰਮੇ ਨੂੰ ਖਾਲਸਾ ਜੀ ਜੰਗ ਦੇਖ ਕੇ ਚਾ ਚੜ੍ਹਦਾ ਹੈ, ਜਿਹੜਾ ਸੂਰਾ ਹੁੰਦਾ ਹੈ। ਸੋ ਅਤੀ ਸੂਰਮਾ ਮਹਾਰਥੀ ਸੂਰਮਾ ਤੇ ਅਤਰਥੀ ਸੂਰਮਾ, ਰਥੀ ਸੂਰਮਾ ਮਹਾਰਥੀ ਸੂਰਮਾ ਤੇ ਅਤਰਥੀ ਸੂਰਮਾ, ਤਿੰਨ ਪ੍ਰਕਾਰ ਦੇ ਸੂਰਮੇ ਨੇ। ਰਥੀ ਸੂਰਮਾ ਉਹ ਹੈ ਜਿਹੜਾ ਬਰਾਬਰ ਦੇ ਨਾਲ ਲੜੇ, ਮਹਾਰਥੀ ਸੂਰਮਾ ਉਹ ਹੁੰਦਾ ਹੈ ਜਿਹੜਾ ਇਕੱਲਾ ਹੀ ਸੈਂਕੜਿਆਂ ਦੇ ਨਾਲ ਲੜਨ ਦੀ ਤਾਕਤ ਰੱਖਦਾ ਹੋਵੇ। ਅਤਰਥੀ ਸੂਰਮਾ ਉਹ ਹੁੰਦਾ ਖਾਲਸਾ ਜੀ ਜਿਹੜਾ ਇਕੱਲਾ ਲੱਖਾਂ ਨਾਲ ਲੜ ਸਕਦਾ ਹੋਵੇ। ਹੁਣ ਆਪਾਂ ਨਿਗਾਹ ਮਾਰੀਏ, ਇੱਥੇ ਲੱਖਾਂ ਦਾ ਹੀ ਘੇਰਾ ਸੀ, ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਘੇਰਾ ਪਿਆ, ਤੇ ਜੇ ਆਪਾਂ ਅੰਤਰੀਵ ਅਰਥ ਲਾਈਏ, ਰਥੀ ਸੂਰਮਾ ਉਹ ਹੈ ਜਿਹੜਾ ਮਾੜੀ ਸੰਗਤ ਤੋਂ ਬਚਾ ਕੇ ਰੱਖਦਾ ਆਪਣੇ ਆਪ ਨੂੰ, ਰਥੀ ਸੂਰਮਿਆਂ ਦੀ ਕੈਟਾਗਰੀ 'ਚ ਆਉਂਦਾ। ਮਹਾਰਥੀ ਸੂਰਮਾ ਉਹ ਹੈ ਜਿਹੜਾ ਦਸੇ ਇੰਦਰਿਆਂ ਨੂੰ ਵਸ ਵਿੱਚ ਕਰ ਲਏ ਭਜਨ ਕਰਕੇ। ਅਤਰਥੀ ਸੂਰਮਾ ਉਹ ਹੈ ਜਿਹੜਾ ਸਿਮਰਨ ਭਜਨ ਕਰਕੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਵੇ। ਹੁਣ ਆਪਾਂ ਨਿਗਾਹ ਮਾਰੀਏ ਚਮਕੌਰ ਦੀ ਗੜੀ ਵੱਲ, ਉਹ 40 ਦੇ 40 ਸਿੰਘ ਅਤਰਥੀ ਸੂਰਮੇ ਸੀ, ਉਹਨਾਂ ਨੇ ਮਨ ਵੀ ਜਿੱਤਿਆ ਹੋਇਆ ਸੀ ਸਿਮਰਨ ਕਰਕੇ, ਤੇ ਇਕੱਲਾ ਇਕੱਲਾ ਸਿੰਘ 1.25 ਲੱਖ ਨਾਲ ਲੜਿਆ। ਉਹਨਾਂ ਦੇ ਵਿੱਚੋਂ ਹੀ ਸੰਤ ਜਰਨੈਲ ਸਿੰਘ ਖਾਲਸਾ ਅਤਰਥੀ ਸੂਰਮੇ ਸੀ, ਜਿਨ੍ਹਾਂ ਨੇ ਮਨ ਰੂਪੀ ਦੁਸ਼ਮਣ ਨੂੰ ਵੀ ਜਿੱਤਿਆ ਹੋਇਆ ਸੀ ਤੇ ਲੱਖਾਂ ਫੌਜਾਂ ਦੇ ਨਾਲ ਇੱਥੇ ਲੜੇ। ਸੋ ਆਓ, ਇਹ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਹੈ ਸੱਚੀ ਤੇ ਸੁੱਚੀ, ਇਹੀ ਸ਼ਰਧਾਂਜਲੀ ਹੋਵੇਗੀ। ਉਹਨਾਂ ਦਾ ਵਚਨ ਮੰਨ ਕੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰੀਏ, ਤੇ ਖਾਲਸਾ ਜੀ ਨਿਤਨੇਮੀ ਬਣੀਏ, ਅੰਮ੍ਰਿਤ ਵੇਲੇ ਦੇ ਸ਼ਾਮ ਦਾ ਸਮਾਂ ਸੰਭਾਲੀਏ, ਇਹ ਮਹਾਂਪੁਰਖਾਂ ਨੂੰ ਸੱਚੀ ਸ਼ਰਧਾ ਹੋਵੇਗੀ। आओ हुण अज जो हुक्मनामा साहब सतगुरां ने गुरु रामदास पातशाह जी ने बख्शिश किया है की कहिंदे ने सतगुरु सरवण करो परमेश्वर दे सन्मुख हो के बेनती करते हैं
0: सतनाम श्री वाहिगुरु साहेब जी तनासरी महला चौथा
1: तनासरी राग विच चौथे पातशाह गुरु रामदास बख्शिश कर रहे ने
0: मेरे शाह मैं हर दर्शन सुख होए
1: मेरे शाह शाह दा भाव वाहिगुरु हे मेरे वाहिगुरु जदों मैं तेरे दर्शन करता हाँ मैनू जीव रूप इस्त्री नू अंतशकरण रूप सेजा ते जदों तेरी प्राप्ति हुंदी है सुख मैनू उदों ही प्राप्त हुंदा है तेरे दर्शना दे नाले मैनू सुख मिलदा है जे मैं जीव इस्त्री तेरे दर्शन ना करा बाणी ना पढ़ा तां ओ दिन मेरे लई मरन दे मौत दे समान है मेरे साहा मैं हर दर्शन सुख होए सतगुरु सच्चे पातशाह दे दर्शना दे नाल बाणी पढ़न दे नाल ए सुख मिल सकदा है
0: हमरी बेदन तू जानता शाह अवर क्या जानै कोए
1: साडी जिहड़ी बेदन है बेनती है जिहड़ा बछोड़ा होया होया तेरे नालों माड़े कर्म करके कतक कर्म कमावने दोष ना कहू जोग परमेश्वर ते भूलिया व्यापन सब है रोग बेमखोए राम ते लगन जन्म बजोग खिणमे कौड़े होए गए जितड़े माया भोग माड़े कर्म करन करके तेरे तो बछोड़ा होया होया सच्चे पातशाह मेरी इस वेदना नू तू ही जानदा है
0: अवर क्या जानै कोए
1: और कोई नहीं जानदा मेरी इस वेदना नू इस तकलीफ नू बछोड़े दा दर्द की है ए तू ही जानता है सतगुरु
0: रहाओ
1: रहाओ दा अर्थ विश्राम हुंदा है रहाओ दा अर्थ नाभी भी हुंदा है जिवें साडे शरीर दी नाभी धुन्नी नूं कहिंदे ने धुन्नी दे विच सारियां नाड़ां दा कंट्रोल है नाभी च इसे तरह शब्द दा केंद्री भाव रहाओ दीआं पंक्तियां विच हुंदा है खालसा जी
0: साचा साहिब सच तू मेरे शाह
1: हे सच्चे पातशाह तू सच्चा है तिन त्रै काल सच है मेरे साहा मेरे प्यारिया
0: तेरा किया सच सब होए
1: जो तू कीता है जो ए संसार दी रचना देखदे आ वर्ल्ड क्रिएशन ए ते माया दे नाल कल्पत दामत संबंध बनाउण करके रचना कीती है संसार दी तेरा कीता ही ए संसार होया जो तू करदा ओही हुंदा है तू तिन्ने कालां च सत है
0: झूठा किस को आखिया शाह दूजा नाहीं कोए
1: मैं झूठा किनू कहा तेरे बिना दूजा होर कोई है ही नहीं गुरु रामदास कहंदे सारियां दे विच तेरी जोत परिपूर्ण है सागल बनस्पत माहे बसंतर सागल दूध में किया घट घट माधो जोत समाणी खालसा जी सागल बनस्पत माहे बसंतर जिवें बनस्पति दे विच अग है पर ओ जदों तीली लाउणिया उदों निकलदी है दुध विच घिओ समाया होया है इसे तरह उच्चियां ते नीवियां गरीबां ते अमीरां च सारे मुसलमान हिंदू जैनी बोधी एवें धर्मां पिछे कई राजशी लोक लड़ाई जांदे है धर्म सब तो श्रेष्ठ केड़ा है गुरु अर्जन साहब तो पुछ लो सर्व धर्म में श्रेष्ठ धर्म हर को नाम जप निर्मल कर्म हरी दे नाम नूं जपना सब तो श्रेष्ठ धर्म है खालसा जी धर्म का अर्थ हुंदा जिने धारण किया होया ये धरती भी धर्म आसरे खड़ी है धर्म रूपी बैल दे आसरे ते सो झूठा किसको आखी है साहा किनू झूठा कहीए तेरे तो बिना इत्थे कोई

0: ਤੇਰੇ ਨੇ ਤੇ ਤੂੰ ਸਾਰਿਆਂ ਦਾ ਹੈ, ਸਾਰਿਆਂ ਦੇ ਵਿੱਚ ਤੂੰ ਸਮਾ ਰਿਹਾ ਹੈ, ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਿਹਾ ਹੈ। ਦਾਨਾ ਵੀ ਨਾ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਦ੍ਰਿਸ਼ਟਾ ਰੂਪ ਹੋ ਕਰਕੇ ਵੇਖ ਰਿਹਾ ਤੇ ਸਾਰਿਆਂ ਨੂੰ ਜੋ ਵੀ ਪਦਾਰਥ ਮਿਲਦੇ ਹਨ ਉਹ ਤੇਰੀ ਬਦੌਲਤੇ ਮਿਲਦੇ ਨੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਦੁੱਖ ਵੀ ਇੱਕ ਵਸਤਰਾਂ ਦੀ ਨਿਆਈ ਨੇ, ਉਹ ਵੀ ਕੀਤੇ ਕਰਮਾਂ ਦੇ ਮੁਤਾਬਕ ਤੂੰ ਹੀ ਦੰਨਾ ਹੈ, ਜੀਵਾਂ ਨੂੰ ਭੁਗਤਾਉਂਦਾ ਹੈ। ਇਸ ਕਰਕੇ ਸਾਰੇ ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ, ਸਭ ਜੀ ਤੇਰੇ ਹਨ ਤੇ ਤੂੰ ਸਭਨਾ ਦਾ ਹੈ, ਸਭ ਤੁਝੀ ਮਾਹੇ ਸਮਾਹੇ, ਸਾਰੇ ਤੇਰੇ ਵਿੱਚ ਹੀ, ਸਾਰੇ ਤੇਰੇ 'ਚ ਸਮਾਏ ਨੇ, ਤੂੰ ਸਾਰਿਆਂ 'ਚ ਸਮਾਇਆ ਹੋਇਆ ਹੈ। ਹਰ ਇੱਕ ਦੇ ਵਿੱਚ ਵਾਹਿਗੁਰੂ ਦੀ ਚੇਤਨ ਸਤਾ ਕੰਮ ਕਰ ਰਹੀ ਹੈ। ਜਿਸ ਦਿਨ ਚੇਤਨ ਸਤਾ ਨਿਕਲ ਜਾਂਦੀ ਹੈ ਮਿੱਟੀ ਬਣ ਜਾਂਦਾ ਸਰੀਰ। ਇਸ ਕਰਕੇ ਸਤਿਗੁਰੂ ਸਾਹਿਬ ਇਹ ਸਮਝਾਉਣਾ ਕਰਦੇ ਹਨ,
1: ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸ਼ਾਹ।
0: ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਾਰਿਆਂ ਦੀ ਆਸ ਓਟ ਆਸਰਾ ਤੂੰ ਹੀ ਹੈ ਮੇਰੇ ਪਿਆਰੇ। ਵਾਹਿਗੁਰੂ ਸਾਰੇ ਤੈਨੂੰ ਧਿਆਉਂਦੇ ਹਨ, ਧਿਆਉਣਾ ਕਰਦੇ ਨੇ, ਤੇ ਜਿਹੜੇ ਉਹਨੂੰ ਧਿਆਉਂਦੇ ਨੇ ਫਿਰ ਉਹਨਾਂ ਦਾ ਓਟ ਆਸਰਾ ਬਣ ਕੇ ਨਾਲ ਵਾਹਿਗੁਰੂ ਪਰਮੇਸ਼ੁਰ ਏ ਖੜਦਾ। ਜਾ ਕੋ ਮੁਸ਼ਕਲਾਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੈ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜੇ ਕਿਸੇ 'ਤੇ ਮੁਸ਼ਕਲ ਦਾ ਸਮਾਂ ਆ ਜਾਏ ਤਾਂ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ, ਉਹਨੂੰ ਤੱਤੀ ਵਾ ਨਹੀਂ ਲੱਗ ਸਕਦੀ। ਜਦੋਂ ਜਦੋਂ ਵੀ ਭਗਤਾਂ 'ਤੇ ਕੋਈ ਔਖਾ ਸਮਾਂ ਆਇਆ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਵਾਹਿਗੁਰੂ ਨੂੰ ਯਾਦ ਕੀਤਾ। ਸੰਤ ਜਰਨੈਲ ਸਿੰਘ ਇਸ ਸਟੇਜ ਤੋਂ ਧਾਰਨਾ ਪੜ੍ਹਦੇ ਹੁੰਦੇ, ਸਾਡਾ ਤਾਂ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸੱਚੇ ਪਾਤਸ਼ਾਹ ਸਾਰੇ ਮੇਰੇ ਖਿਲਾਫ ਹੋ ਗਏ, ਮੇਰਾ ਤਾਂ ਹੁਣ ਤੂੰ ਹੀ ਹੈ। ਫਿਰ ਸੱਚੇ ਪਾਤਸ਼ਾਹ ਨੇ ਐਸੀ ਲਾਜ ਰੱਖੀ ਆਪਣੇ ਗੁਰੂ ਕੇ ਪਿਆਰੇ ਦੀ, ਖਾਲਸਾ ਜੀ ਜਿਹੜੇ

0: ਕਿ ਪਾਤਸ਼ਾਹ ਪਤ ਰੱਖਣ ਵਾਲੇ ਸ਼ਾਹ ਰਾਜਾ ਰੂਪ ਪਰਮੇਸ਼ਰ ਰਾਜਾਨ ਰਾਜ ਜਿਵੇਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਮੇਰੇ ਪਿਆਰਿਆ ਤੂੰ ਰੱਖਦਾ ਹੈ ਜਿਵੇਂ ਤੈਨੂੰ ਭਾਉਂਦਾ ਹੈ ਤੇ ਤੇਰੇ ਪਿਆਰੇ ਵੀ ਤੇਰੀ ਰਜ਼ਾ ਚ ਉਸੇ ਤਰ੍ਹਾਂ ਰਹਿੰਦੇ ਨੇ ਤੇਰੇ ਪਿਆਰੇ ਤੇਰੇ ਹੁਕਮ ਨੂੰ ਮੰਨਦੇ ਨੇ ਭਾਣੇ ਨੂੰ ਮੰਨਦੇ ਨੇ ਖਾਲਸਾ ਜੀ ਭਾਣਾ ਮੰਨੋ ਆਪਾਂ ਕਹਿ ਦਿੰਦੇ ਹਾਂ ਨਾ ਹਰ ਕਿਸੇ ਨੂੰ ਜੇ ਕਿਸੇ ਦਾ ਕੋਈ ਬੱਚਾ ਚੜ੍ਹਾਈ ਕਰ ਜੇ ਕੋਈ ਨੁਕਸਾਨ ਹੋ ਜੇ ਆਪਾਂ ਕਹਿੰਦੇ ਹਾਂ ਰੋਣਾ ਭਾਣਾ ਮੰਨਣਾ ਕਹਿਣਾ ਸੌਖਾ ਪਰ ਭਾਣਾ ਮੰਨਣਾ ਬਹੁਤ ਔਖਾ ਹੈ ਇਹ ਤਾਂ ਉਹਨੂੰ ਪਤਾ ਹੁੰਦਾ ਜਿਹਦੇ ਉੱਤੇ ਬੀਤਦੀ ਹੈ ਭਾਣਾ ਉਹ ਮੰਨ ਸਕਦਾ ਜਿਹੜਾ ਅੰਦਰੋਂ ਮਜ਼ਬੂਤ ਹੈ ਅੰਦਰੋਂ ਸਟਰੋਂਗ ਹੈ ਅੰਦਰੋਂ ਮਜ਼ਬੂਤ ਮਨੁੱਖ ਉਦੋਂ ਹੁੰਦਾ ਜਦੋਂ ਨਿਤਨੇਮ ਕਰਦਾ ਬੰਦਗੀ ਕਰਦਾ ਬਿਨਾਂ ਬੰਦਗੀ ਤੋਂ ਮਨੁੱਖ ਅੰਦਰੋਂ ਮਜ਼ਬੂਤ ਨਹੀਂ ਹੋ ਸਕਦਾ 42 ਸਾਲ ਪਹਿਲਾਂ ਜਿਹੜੇ ਅੰਦਰੋਂ ਮਜ਼ਬੂਤ ਸੀ ਸੰਤ ਜਰਨੈਲ ਸਿੰਘ ਖਾਲਸਾ ਦੀ ਭਗਤੀ ਤਾਂ ਹੈ ਹੀ ਸੀ ਬਹੁਤ ਵੱਡੀ ਸੰਤਾਂ ਦੇ ਨਾਲ ਭਾਈ ਦਲਵੀਰ ਸਿੰਘ ਅਭਿਆਸੀ ਵਰਗੇ ਸਿੰਘ ਸੀਗੇ ਜਿਹੜੇ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਬਾਅਦ ਆ ਸਰੋਵਰ ਦੇ ਵਿੱਚ ਖੜ ਕੇ ਸਾਰੀ ਸਾਰੀ ਰਾਤ 101 ਜਪ ਜੀ ਦਾ ਪਾਠ ਕਰਦੇ ਸੀ ਅੰਮ੍ਰਿਤ ਵੇਲੇ ਤੱਕ ਇਹੋ ਜਿਹੇ ਸਿੰਘ ਸੀ ਜਿਨ੍ਹਾਂ ਨੇ ਫੌਜ ਦੇ ਮੂੰਹ ਮੋੜੇ ਉਹ ਸਾਡੇ ਵਰਗੇ ਨਹੀਂ ਸੀ ਲੰਗਰ ਛੱਕ ਕੇ ਮੰਜਾਂ ਤੇ ਲੇਟੇ ਮਾਰਨੇ ਇਬਾਦਤ ਤੋਂ ਬਿਨਾਂ ਇੱਕ ਦੱਸ ਦਿਓ ਜਿਹਨੇ ਕੁਰਬਾਨੀ ਦਿੱਤੀ ਹੋਵੇ ਇੱਕ ਦੱਸ ਦਿਓ ਖਾਲਸਾ ਜੀ ਸੰਤ ਜਰਨੈਲ ਸਿੰਘ ਵਰਗਾ ਪਿੰਡ ਪਿੰਡ ਨਹੀਂ ਪੈਦਾ ਹੋ ਸਕਦਾ ਆਪਾਂ ਤਾਂ ਸ਼ਹੀਦ ਦੀ ਡੈਫੀਨੇਸ਼ਨ ਬਦਲਤੀ ਜਣੇ ਖਾਣੇ ਨੂੰ ਸ਼ਹੀਦ ਬਣਾ ਦਿੰਦੇ ਹਾਂ ਸ਼ਹੀਦ ਦੀ ਪਰਿਭਾਸ਼ਾ ਬਹੁਤ ਵੱਡੀ ਹੈ ਸ਼ਹੀਦ ਉਹ ਹੈ ਜਿਹਦੇ ਕੋਲ ਆਪਸ਼ਨ ਹੋਵੇ ਜਾਨ ਬਚਾਉਣ ਲਈ ਲਾਲਚ ਦਿੱਤੇ ਜਾਣ ਪਰ ਨਾ ਮੰਨੇ ਸੰਤਾਂ ਨੂੰ ਲਾਲਚ ਦਿੱਤਾ ਗਿਆ ਮੁੱਖ ਮੰਤਰੀ ਬਣ ਜਾਓ ਆਪਸ਼ਨ ਦਿੱਤੀ ਗਈ ਛੱਡੋ ਇਹ ਰੌਲਾ ਗੌਲਾ ਬਾਹਰ ਕਿਤੇ ਜਾ ਕੇ ਸੈੱਟ ਹੋ ਜਾਓ ਪਰ ਸੰਤਾਂ ਨੇ ਸਭ ਠੁਕਰਾ ਕੇ ਮੌਤ ਨੂੰ ਗਲੇ ਨਾ ਲਾਇਆ ਇਹਨੂੰ ਕਹਿੰਦੇ ਨੇ ਕੌਮੀ ਸ਼ਹੀਦ ਆਓ ਇਸ ਕਰਕੇ ਭਾਈ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਲਈ ਕਿਸੇ ਕਵੀ ਨੇ ਲਿਖਿਆ ਤੇਰੇ ਜਿਹਾ ਨੇ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਹੇ ਕਲਗੀ ਧਰ ਤੁਹਾਡੇ ਵਰਗਾ ਨਹੀਂ ਕੋਈ ਆਇਆ ਅਕਾਲ ਪੁਰਖ ਦੀ 11 ਮੂਰਤ ਗੁਰੂ ਗੋਬਿੰਦ ਅਖਵਾਇਆ ਤੁਸੀਂ 11 ਮੂਰਤੋਂ ਅਕਾਲ ਪੁਰਖ ਆ ਪਾਇਆ ਗੁਰੂ ਗੋਬਿੰਦ ਸਿੰਘ ਦੇ ਰੂਪ ਦੇ ਵਿੱਚ ਇਸ ਕਰਕੇ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਇਹੀ ਹੈ ਕਦੇ ਕਿਸੇ ਗਊ ਗਰੀਬ ਤੇ ਖਾਲਸਾ ਜੀ ਆਪਾਂ ਵਾਰ ਨਾ ਕਰੀਏ ਤੇ ਨਿਤਨੇਮ ਸਵੇਰੇ ਸ਼ਾਮ ਕਰੀਏ ਹੁਣ ਅੱਗੇ ਲੜੀਵਾਰ ਕਥਾ ਦੇ ਸ਼ਬਦ ਦੀ ਵਿਚਾਰ ਕਰਾਂਗੇ ਆਪਾਂ ਬੈਠ ਕੇ ਸੁਣਿਓ ਉਸ ਤੋਂ ਬਾਅਦ ਫਿਰ ਅਰਦਾਸ ਬੇਨਤੀ ਹੋਵੇਗੀ ਆਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਹਨ ਸਰਵਣ ਕਰੋ ਜੀ
1: ਸਲੋਕ ਮਹੱਲਾ ਤੀਜਾ
0: 1092 ਅੰਗ ਤੇ ਲੜੀਵਾਰ ਕਥਾ ਪਹੁੰਚ ਚੁੱਕੀ ਹੈ ਸਲੋਕ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਨੂੰ ਸਿੱਖਾਂ ਨੂੰ ਉਪਦੇਸ਼ ਬਖਸ਼

0: ਜਿਨ੍ਹਾਂ ਸੰਤ ਰੂਪ ਸਖੀਆਂ ਨੇ ਨਾਮ ਰੂਪੀ ਧਨ ਨੂੰ ਖੱਟਿਆ ਸੰਸਾਰ ਦੇ ਵਿੱਚ, ਉਹਨਾਂ ਨੂੰ ਭਾਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਆ ਕੇ ਮਿਲਦੇ ਨੇ। ਉਹਨਾਂ ਨੂੰ ਸਤਿਗੁਰੂ ਸਾਹਿਬ ਆ ਕੇ ਮਿਲਦੇ ਹਨ ਜਿਨ੍ਹਾਂ ਸੰਤ ਰੂਪ ਸਖੀਆਂ ਨੇ ਨਾਮ ਰੂਪੀ ਧਨ ਨੂੰ ਖੱਟਿਆ ਹੈ, ਨਾਮ ਦੀ ਕਮਾਈ ਕੀਤੀ ਹੈ। ਸਤਿਗੁਰੂ ਫਿਰ ਪਰਮੇਸ਼ਰ ਸਰੂਪ ਉਹਨਾਂ ਨੂੰ ਮਿਲਦੇ ਨੇ ਪ੍ਰਤੱਖ ਆ ਕੇ, ਜਿਹੜੇ ਨਾਮ ਜਪਦੇ ਹਨ।
1: ਸਤਿਗੁਰ ਸੱਚ ਦਿਰੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ।
0: ਸਤਿਗੁਰੂ ਸੱਚੇ ਪਾਤਸ਼ਾਹ ਸੱਚ ਦਿਰੜਾਉਂਦੇ ਨੇ, ਨਿਸ਼ਚਾ ਕਰਕੇ ਇਹ ਕਹਿੰਦੇ ਨੇ, ਨਿਸ਼ਚਾ ਕਰਕੇ ਦ੍ਰਿੜਤਾ ਦੇ ਨਾਲ ਕਿ ਇਸ ਨਾਮ ਦੀ ਕੀਮਤ ਨੂੰ ਕੋਈ ਕਹਿ ਨਹੀਂ ਸਕਦਾ। ਵੱਡੇ ਵੱਡੇ ਨਹੀਂ ਕਹਿ ਸਕੇ, ਉਹਦਾ ਅੰਤ ਨਹੀਂ ਪਾ ਸਕੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਪੁੱਤਰ, ਸ਼ਿਵ ਜੀ ਵਰਗੇ 88,000 ਵਰਾ ਚੌਂਕੜਾ ਲਾਉਣ ਵਾਲੇ,

0: ਵੀ ਤੇਰੇ ਜਸ਼ ਨੂੰ ਕਹਿ ਨਹੀਂ ਸਕੇ, ਤੇਰਾ ਅੰਤ ਨਹੀਂ ਪਾ ਸਕੇ। ਸੇਖ ਨਾਗ ਤੇਰੋ ਮਰਮ ਨਾ ਜਾਣਨਾ, ਸੱਪਾਂ ਦਾ ਰਾਜਾ ਸੇਖ ਨਾਗ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣ ਸਕਿਆ। ਇਸ ਕਰਕੇ ਸਤਿਗੁਰਾਂ ਨੇ ਇਹ ਦ੍ਰਿੜਤਾ ਸਹਿਤ ਕਿਹਾ ਕਿ ਨਾਮ ਦੀ ਕੀਮਤ ਨੂੰ ਕੋਈ ਨਹੀਂ ਪਾ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਸ ਨਾਨਕ ਹਰ ਰੰਗ ਮਾਣ ਦੋ। ਸਾਈ ਜੀ ਦਾ ਨਾਮ ਬੜਾ ਅਮੋਲਾ ਹੈ ਖਾਲਸਾ ਜੀ।
1: ਇਤ ਧਨ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ।
0: ਜਿਨ੍ਹਾਂ ਨੇ ਨਾਮ ਰੂਪੀ ਧਨ ਨੂੰ ਪਾਲਿਆ, ਨਾਮ ਜਪਣ ਲੱਗ ਗਏ, ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਲੱਥ ਜਾਂਦੀ ਹੈ ਤੇ ਅੰਦਰ ਸਦੀਵੀ ਸੁੱਖ ਦਾ ਵਾਸ ਹੋ ਜਾਂਦਾ, ਆਤਮਕ ਸ਼ਾਂਤੀ ਮਿਲ ਜਾਂਦੀ ਹੈ।
1: ਜਿਨ੍ਹਾਂ ਕਉ ਧੁਰ ਲਿਖਿਆ ਤਿੰਨੀ ਪਾਇਆ ਆਏ।
0: ਜਿਨ੍ਹਾਂ ਦੇ ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਸੀ, ਚੰਗੇ ਕਰਮ ਹੋਣ ਕਰਕੇ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਮੱਥੇ ਤੇ, ਜਿਨ੍ਹਾਂ ਦੇ ਧੁਰੋਂ ਹੀ ਮੱਥੇ ਤੇ ਲੇਖ ਲਿਖਿਆ ਸ਼ੁਭ ਕਰਮਾਂ ਕਰਕੇ, ਉਹੀ ਭਾਈ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ, ਪਾਉਂਦੇ ਹਨ ਤੇ ਨਾਮ ਜਰੀਏ ਨਾਮੀ ਵਿੱਚ ਭੇਦ ਹੋ ਜਾਂਦੇ ਹਨ। ਐਸੇ ਪਿਆਰੇ
1: ਮਨਮੁਖ ਜਗਤ ਨਿਰਧਨ ਹੈ ਮਾਇਆ ਨੋ ਬਿਲ ਲਾਏ।
0: ਜਿਹੜਾ ਮਨਮੁਖ ਹੈ, ਮਨਮੁਖਾਂ ਦਾ ਸੰਸਾਰ ਜਿਹੜਾ ਨਿਰਧਨ ਹੈ, ਮਨਮੁਖ ਨਾਮ ਰੂਪੀ ਧਨ ਤੋਂ ਹੀਣਾ ਹੈ। ਮਨਮੁਖ ਹੈ ਜਿਹੜਾ, ਠੀਕ ਹੈ ਦੁਨਿਆਵੀ ਧਨ ਭਾਵੇਂ ਅਰਬਾਂ ਪਤੀ ਹੋਵੇ, ਅਰਬਾਂ ਖਰਬਾਂ ਪਤੀ ਹੋਵੇ, ਜੇ ਗੁਰੂ ਨਾਲ ਨਹੀਂ ਜੁੜਿਆ ਕਹਿੰਦੇ ਉਹ ਮਨਮੁਖ ਹੈ, ਉਹ ਕੰਗਾਲ ਹੈ। ਕਿਉਂਕਿ ਸੰਸਾਰ ਦੀ ਮਾਇਆ ਤਾਂ ਗੁਜ਼ਾਰੇ ਲਈ ਹੈ, ਨਾਲ ਤਾਂ ਜਾਣੀ ਨਹੀਂ, ਨਾਲ ਤਾਂ ਨਾਮ ਰੂਪੀ ਪੂੰਜੀ ਜਾਵੇਗੀ। ਸੋ ਜਿਹੜਾ ਨਾਮ ਨਹੀਂ ਜਪਦਾ ਸਿਰੇ ਦਾ ਨੰਗ ਹੈ, ਕੰਗਾਲ ਹੈ ਖਾਲਸਾ ਜੀ, ਉਹ ਸਦਾ ਹੀ ਸੰਸਾਰ ਰੂਪੀ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਬਿਲਕਦਾ ਰਹਿੰਦਾ ਹੈ।
1: ਅਨ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ।
0: ਅਨ ਦਾ ਮਤਲਬ ਰਾਤ ਦਿਨ, ਦਿਨ ਰਾਤ ਇੱਥੋਂ ਵੀ ਕੁਝ ਮਿਲਦੇ, ਇੱਥੋਂ ਵੀ ਮਿਲ ਜੇ। ਹੁਣ ਕਰੋੜ ਰੁਪਈਆ ਆ ਗਿਆ, ਅਰਬਾਂ ਪਤੀ ਹੋ ਜਾ, ਅਰਬਾਂ ਪਤੀ ਹੋ ਗਿਆ, ਹੁਣ ਮੈਂ ਖਰਬਾਂ ਪਤੀ ਹੋ ਜਾ, ਬਸ ਦਿਨ ਰਾਤ ਹੀ ਬਿਲਕਦਾ ਰਹਿੰਦਾ ਹੈ। ਇਸ ਕਰਕੇ ਅਣਦਨ ਸਦਾ ਫਿਰਦਾ ਰਹੇ, ਫਿਰਦਾ ਰਹਿੰਦਾ ਭੌਂਦਾ ਚਾਰੇ ਦੇਸ਼ਾਂ ਚ। ਰੱਬ ਦੇ ਨਾਮ ਲਈ ਟਾਈਮ ਨਹੀਂ, ਪਰਮੇਸ਼ਰ ਦੇ ਨਾਮ ਲਈ ਕਈ 10 ਮਿੰਟ ਵੀ ਨਹੀਂ ਕੱਢਦੇ। ਸਾਨੂੰ ਕੰਮਾਂ ਚ ਅਸੀਂ ਬੜੇ ਬੀਜੀ ਹਾਂ ਜੀ। ਅਣਦਨ ਫਿਰੈ, ਉਹ ਸਦਾ ਹੀ ਫਿਰਦੇ ਰਹਿੰਦੇ ਹਨ, ਉਹਨਾਂ ਦੀ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਕਦੇ ਜਾ ਸਕਦੀ।
1: ਸ਼ਾਂਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ।
0: ਕਦੇ ਵੀ ਆਤਮਕ ਸ਼ਾਂਤੀ ਨਾਮ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦੀ। ਕਦੇ ਵੀ ਨਹਿ ਸੁਖ ਵਸੈ ਮਨ ਆਏ, ਹਿਰਦੇ ਚ ਕਦੇ ਵੀ ਸ਼ਾਂਤੀ ਸੁਖ, ਸਦੀਵੀ ਸੁਖ ਲੈਣਾ ਨਾ, ਜੇ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਗੁਰੂ ਅਰਜਨ ਸਾਹਿਬ ਦੇ ਸਮੇਂ ਇੱਕ ਸਿੱਖ ਸੀਗਾ ਭਾਈ ਹੇਮਾ, ਮਹਾਰਾਜ ਲਾਹੌਰ ਤੋਂ ਆਉਂਦੇ ਕਈ ਵਾਰੀ ਉਹਦੀ ਛੰਨ ਚ ਠਹਿਰੇ, ਬੇਚਾਰਾ ਛੱਪਰੀ ਪਾ ਕੇ ਉਹ ਚ ਬੈਠਾ ਭਜਨ ਕਰਦਾ ਸੀ। ਮਹਾਰਾਜ ਕਹਿੰਦੇ ਤੂੰ ਤਾਂ ਰਾਜਿਆਂ ਦਾ ਰਾਜਾ ਹੈ। ਕਹਿੰਦੇ ਮਹਾਰਾਜ ਮੈਂ ਤਾਂ ਗਰੀਬ ਹਾਂ। ਕਹਿੰਦੇ ਨਹੀਂ ਭਾਈ, ਤੂੰ ਅਸਲ ਦੇ ਵਿੱਚ ਰਾਜਾ ਹੈ, ਬਾਕੀ ਜਿਹੜੇ ਆ ਲੋਕ ਨੇ ਸੰਸਾਰ ਦੇ ਰਾਜੇ ਦੁਨਿਆਵੀ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਭਟਕਦੇ ਹਨ, ਸਿਰੇ ਦੇ ਕੰਗਾਲ ਨੇ। ਗੁਰਬਾਣੀ ਨੇ ਕੰਗਾਲ ਕਿਹਾ, ਇਹ ਨਹੀਂ ਮਾਇਆ ਬਿਨਾਂ ਸਰਦਾ ਨਹੀਂ ਕਿਸੇ ਦਾ, ਪਰ ਸੰਸਾਰ ਰੂਪੀ ਮਾਇਆ ਚ ਰਹਿੰਦੇ ਹੋਏ ਨਿਰਲੇਪ ਰਹਿਣਾ ਹੈ, ਪਰਮੇਸ਼ਰ ਦੀ ਨਾਮ ਰੂਪੀ ਪੂੰਜੀ ਨੂੰ ਇਕੱਠਾ ਕਰਨਾ ਹੈ। ਜਦੋਂ ਸਰੀਰ ਛੱਡਾਂਗੇ, ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਿਹੜੇ ਆ ਛੋਟੇ ਮੋਟੇ ਕਰਮ ਧਰਮ ਕਰਦੇ ਹਾਂ, ਇਹ ਧਰਮ ਰਾਜ ਦੇ ਜਮਾਂ ਨੇ ਰਸਤੇ 'ਚ ਹੀ ਲੁੱਟ ਲੈਣੇ ਹਨ, ਫਿਰ ਨਾਮ ਹੀ ਨਾਲ ਜਾਂਦਾ ਹੈ। ਇਸ ਕਰਕੇ ਦੁਨਿਆਵੀ ਪਦਾਰਥ ਕੋਠੀਆਂ ਕਾਰਾਂ ਜਿੱਥੇ, ਉਹ ਵੀ ਗੁਜ਼ਾਰੇ ਲਈ ਜ਼ਰੂਰੀ ਨੇ, ਗੁਜ਼ਾਰੇ ਲਈ, ਪਰ ਨਾਲ ਜਾਣ ਵਾਲਾ ਜਿਹੜਾ ਅਸਲ ਧਨ ਹੈ ਉਹ ਨਾਮ ਹੈ ਵਾਹਿਗੁਰੂ ਦਾ।
1: ਸਦਾ ਚਿੰਤ ਚਿਤ ਵਦਾ ਰਹੇ ਸਹਿਸਾ ਕਦੇ ਨਾ ਜਾਏ।
0: ਮਨਮੁੱਖਾਂ ਦੀ ਗੱਲ ਕਰਦੇ ਨੇ, ਸਦਾ ਚਿਤਵਣੀਆਂ ਦੇ ਵਿੱਚ ਹੀ ਲੱਗਿਆ ਰਹਿੰਦਾ, ਚਿੰਤਾ 'ਚ ਹੀ ਪਿਆ ਰਹਿੰਦਾ, ਆਹ ਨਹੀਂ ਮੈਨੂੰ ਮਿਲਿਆ, ਆਹ ਨਹੀਂ ਮਿਲਿਆ, ਅੰਦਰੋਂ ਸਹਿਸਾ ਨਹੀਂ ਕਦੇ, ਸੰਸਾ ਨਹੀਂ ਜਾਂਦਾ। ਸੰਸਾ ਉਦੋਂ ਮੁੱਕਦਾ ਜਦੋਂ ਗੁਰੂ ਦੇ ਲੜ ਲੱਗ ਕੇ ਨਾਮ ਜਪਾਂਗੇ।
1: ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ।
0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਤੋਂ ਬਿਨਾਂ ਜਿਹੜੀ ਮਤ ਹੈ ਨਾ, ਉਹਦੀ ਭਵੀ, ਭਵੀ ਦਾ ਅਰਥ ਪੁੱਠੀ ਪੈ ਗਈ, ਆਪਾਂ ਕਹਿੰਦੇ ਮਤ ਮਾਰੀ ਗਈ ਹੈ, ਇਹਦੀ ਮਤ ਮਾਰੀ ਜਾਂਦੀ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤੋਂ ਬਗੈਰ। ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ, ਤੇ ਜਦੋਂ ਫਿਰ ਆਪਾਂ ਸਤਸੰਗ ਵਿੱਚ ਆਉਂਦੇ ਹਾਂ ਇੱਥੇ ਕਿਰਪਾ ਹੁੰਦੀ ਹੈ, ਫਿਰ ਸ਼ਬਦ ਦੀ ਕਮਾਈ ਕਰਦਾ ਹੈ। जो शब्द की कमाई करेगा सतगुरु मिलेंगे, फिर अंदरों तृष्णा रूपी भुख मिट जाएगी, नहीं तो फिर भाई मत मारी जाऊगी, मत भवी उल्टी हो जाती है कई दी।
1: सदा सदा सुख मह रह सचे माहे समाए।
0: जेड़े गुर मत दे अनुसार चलते ने सदा सदा सुख मह रह, सदीव काल सुख उन्हां नूं प्राप्त हो जाता है। जे सुख को चाहे सदा शरण राम की ले हो, सचे माहे समाए, वो फिर वाहिगुरू वाहिगुरू करते एक दिन वाहिगुरू के विच ही समा जाते हैं जेडे गुरमुख ने। हुण ये पंक्ति गुरमुखा वास्ते है, गुरमुख सदा ही सुखी रहिंदे ने, सदीव काल सुख प्राप्त कर लैंदे ने, ते सुख दे विच ही समा जाते ने भजन करके वाहिगुरू दा।
1: महला तीजा,
0: महला तीजा उचारण करके अगे सतगुरु दसदे हन, दो शब्द फिर अगे पौड़ी आवेगी की दसते हैं, सरवण करो जी।
1: जिन उपाई मेदनी सोई सार करे।
0: मेदनी तो भाव जिहड़ी धरती है, जिन्हें सृष्टि की रचना की है, उही भाई फिर इहदी सार आप ही लैंदा है, वो आप ही ब्रह्मा रूप हो करके रचना करता है, विष्णु रूप हो करके भंडारा दिंदा है, शिव रूप हो करके लय करता है। जिहड़ी धरती उन्हें पैदा की है सृष्टि, उहदी सार लैण वाला, उन्हू चलाउण वाला भी आप है वाहिगुरु।
1: एको सिम रहो भाई रहो तिस बिन अवर ना कोए।
0: हे गुरमुखो भाईओ, एक वाहिगुरु दे नाम नूं सिमरन करो, होर उहदी तरह सदीव काल रहण वाला नहीं कोई, चाहे ब्रह्मा विष्णु शिव हन, इन्हां दीआं पुरियां भी नाश हो जांदीआं हन जदों महापरलो आउंदी है। केवल ते केवल आद सच, जुगाद सच, है भी सच, नानक होसी भी सच, केवल ते केवल वाहिगुरु परमेश्वर सदीव काल रहन वाला है। इस करके हे भाईओ गुरमुखो, उस वाहिगुरु नूं सिमरना करो, तो बिना होर कोई नहीं सदीव काल रहन वाला।
1: खाणा शब्द चंगे आईया जित खादा सदा तृप्त होए।
0: खाणा शब्द चंगाईया, खाणा की है नाम रूपी भोजन कर, ते नाम रूपी जो भोजन करेगा जित खादे सदा तृप्त होए, तृप्ति सैटिस्फैक्शन आ जाएगी, संतुष्टि आ जाएगी, पदार्थां वालों संसार दियां वालों रज जावेगा जो नाम रूपी भोजन करेगा।
1: पैनण सिफत सनाए है सदा सदा ओ उजला मैला कदे ना होए।
0: पैनण सिफत सनाए है, वाहिगुरु दी सिफत रूपी सिफत सलाउण रूपी वस्त्र पहन लै, जे सिफत उन्हूं सलाउण रूपी उहदे गुण गाउण रूपी वस्त्र पहन लेंगा, ऐसा वस्त्र जेड़ा सदा निर्मल रहेगा, कदे मैला नहीं होवेगा। ज्यों ज्यों आपां उहदियां सिफतां करी जावांगे वाहिगुरु दियां, अंदरों भी साडे जिहड़ी मैल है, साडे गंद भरिया अंदर ईरखा, ਇਹ ਵੀ ਖਤਮ ਹੋਜੂ, ਉਜਲੇ ਹੋ ਜਾਵਾਂਗੇ, ਹਿਰਦਾ ਸਾਫ ਹੋ ਜਾਵੇਗਾ।
1: ਸਹਿਜੇ ਸੱਚ ਧਨ ਖੱਟਿਆ ਥੋੜਾ ਕਦੇ ਨਾ ਹੋਏ।
0: ਜਿਨ੍ਹਾਂ ਨੇ ਭਾਈ ਸੱਚ ਧਨ ਨਾਮ ਰੂਪੀ ਧਨ ਨੂੰ ਖੱਟਿਆ ਥੋੜਾ ਕਦੇ ਨਾ ਹੋਏ, ਉਹ ਧਨ ਕਦੇ ਵੀ ਮੁੱਕਦਾ ਨਹੀਂ, ਤੋਟ ਨਾ ਆਵੇ, ਵਾਧੋ ਜਾਈ ਵਾਲੀ ਅਵਸਥਾ ਹੋ ਜਾਂਦੀ ਹੈ।
1: ਦੇਹੀ ਨੋ ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ।
0: ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਤੇ ਸ਼ਿੰਗਾਰ ਕਿਹੜਾ ਕਾਹਦਾ ਕਰਨਾ, ਇੱਕ ਤਾਂ ਦਰਿਆਵੀ ਹੁੰਦਾ ਸ਼ਿੰਗਾਰ, ਮਾਤਾਵਾਂ ਭੈਣਾਂ ਕਰ ਲੈਂਦੀਆਂ ਨੇ, ਇਹ ਸ਼ਿੰਗਾਰ ਨਹੀਂ, ਸਾਧਨਾ ਰੂਪੀ ਸ਼ਿੰਗਾਰ, ਜਲ ਧਾਰੇ ਕਰਨੇ, ਧੂਣੇ ਤਾਪਣੇ, ਨਹੀਂ ਭਾਈ ਇਹ ਨਹੀਂ। ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਸ਼ਬਦ ਦੀ ਕਮਾਈ ਦੁਆਰਾ ਸ਼ਿੰਗਾਰ, ਦੇਹ ਨੂੰ ਸ਼ਬਦ ਦੀ ਕਮਾਈ ਕਰ, ਫਿਰ ਸਦਾ ਸਦਾ ਸੁਖ ਹੋਵੇਗਾ।
1: ਨਾਨਕ ਗੁਰਮੁਖ ਬੁੱਝੀਐ ਜਿਸ ਨੂੰ ਆਪ ਵਿਖਾਲੇ ਸੋਏ।
0: ਵਾਹਿਗੁਰੂ ਪਰਮੇਸ਼ਰ ਨੂੰ ਉਹ ਬੁੱਝਦਾ ਹੈ ਜਿਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਵਾਹਿਗੁਰੂ ਸੱਚ ਵਿਖਾਲ ਦਿੰਦਾ, ਉਹੀ ਵਾਹਿਗੁਰੂ ਨੂੰ ਸਰ ਸੰਗਤ ਜੀ ਉਹ ਬੁੱਝ ਲੈਂਦਾ ਹੈ, ਆਪਣੇ ਆਪ ਨੂੰ ਵੀ ਤੇ ਵਾਹਿਗੁਰੂ ਨੂੰ ਵੀ, ਉਹਦੇ ਨਾਮ ਨੂੰ ਵੀ ਬੁੱਝ ਲੈਂਦਾ, ਜਿਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰੂ ਸਾਹਿਬ ਜੀ ਆਪ ਵਿਖਾਲਦੇ ਹਨ।
1: ਪੌੜੀ
0: ਅੱਗੇ ਪੌੜੀ ਉਚਾਰਨਾ ਕਰਦੇ ਨੇ ਗੁਰਦੇਵ।
1: ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ।
0: ਅੰਤਰ ਜਪ ਤਪ ਸੰਜਮੋ, ਹਿਰਦੇ ਚ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ, ਗੁਰੂ ਦੇ ਸ਼ਬਦ ਦੀ ਕਮਾਈ ਕਰ, फिर अंदर संजम आवेगा, इंद्रियां दा दमन फिर होवेगा, काम क्रोध लोभ मोह हंकार तो फिर खड़ा छुटेगा तेरा।
1: हर हर नाम त्याई है हौ मैं अज्ञान गवापै।
0: जेड़े हरि परमेश्वर दे नाम नूं त्याउंदे हन उन्हां दे अंदरों हौमे दा अज्ञान गवापै तो भाव गवा दिता, उन्होंने भाव अंदरों होमे का अभाव हो गया, होमे नाश होगी शब्द की कमाई करन दे नाल।
1: अंदर अमृत भरपूर है चाखिया साध जापै।
0: जिन्हां ने जाप किया ना नाम का आ कई तो बड़ी तकलीफ हुंदी है। बाबा जी बाबा दीप सिंह जी दे स्थान ते संगतां संगती रूप दे विच जाप कर दियां ने, दिन दे चौथे पहर कर दियां ने, 1962-63 तो चलिया होया उन्हूं चपैरा कह दिंदियां ने संगतां। असल दे विच ओह संगती रूप हो करके जाप कर दियां ने संगतां। कईआं नूं इस गल ते भी तकलीफ है, खालसा जी की बाणी पढ़नी माड़ी गल है, इस करके आओ किसे तरीके नाल पढ़ो बाणी पढ़ो। यह नहीं भी दिने अमृत वेला जरूर संभालना है, रह रास का टाइम भी जरूर संभालना है, दिने भी बाणी पढ़नी है। इस करके भाई सतगुरु साहब कृपा करन, जेड़ा सतगुरु कहंदे अंदरों अमृत भरपूर है, अंदर अमृत भरपूर है ते चखदा कौन है इहदा स्वाद, जिन्हें जेड़ा जाप करता है। कई तो बाणी दे जाप नूं कई जानगे तोता रटन है, ਉਹ ਸਤਿਗੁਰੂ ਤਾਂ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਸਤਿਗੁਰੂ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਸਵਾਸ ਸਵਾਸ ਸਿਮਰਨਾ ਕਰ, ਤੇ ਕਈ ਕਹਿੰਦੇ ਨੇ ਇਹ ਤੋਤਾ ਰਟਨ ਹੈ। ਗੁਰਬਾਣੀ ਨੂੰ ਸਮਝੋ, ਬਿਨਾਂ ਗੁਰਬਾਣੀ ਨੂੰ ਪੜ੍ਹੇ ਬਿਨਾਂ ਅਭਿਆਸ ਕਰੇ ਬਿਨਾਂ ਨਹੀਂ ਸਮਝ ਆ ਸਕਦੀ, ਜੇ ਪੜ੍ਹਾਂਗੇ ਫੇਰ ਇਹ ਸਮਝਾਂਗੇ ਨਾ। ਸੋ ਇਸ ਕਰਕੇ ਗੁਰਬਾਣੀ ਦਾ ਅਭਿਆਸ ਜਾਪ ਜੋ ਤੁਸੀਂ ਸੁਣਿਆ ਸੰਤ ਜਰਨੈਲ ਸਿੰਘ ਖਾਲਸਾ ਦੇ ਜੀਵਨ ਦੇ ਵਿੱਚ ਕਿੰਨਾ ਵੱਡਾ ਉਹਨਾਂ ਦਾ ਅਭਿਆਸ ਸੀ, ਐਵੇਂ ਥੋੜ੍ਹਾ ਦੁਸ਼ਮਣਾਂ ਦੇ ਛੱਕੇ ਛੜਾ ਤੇ। ਸੋ ਇਸ ਕਰਕੇ ਜਿਹੜਾ ਜਾਪ ਕਰਦਾ ਫਿਰ ਉਹ ਅੰਦਰੋਂ ਨਾਮ ਰੂਪੀ ਸਵਾਦ ਨੂੰ ਚਖ ਲੈਂਦਾ ਹੈ।
1: ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰ ਰਸ ਧਰਾਪੈ।
0: ਖਾਲਸਾ ਜੀ ਜਿਨ੍ਹਾਂ ਨੇ ਨਾਮ ਰੂਪੀ ਰਸ ਨੂੰ ਚਖ ਲਿਆ ਨਾ ਉਹ ਨਿਰਭਉ ਹੋ ਜਾਂਦੇ ਹਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਇਸ ਸਟੇਜ ਤੇ ਖੜ ਕੇ ਕਹਿੰਦੇ ਸੀ ਕਿ ਭਾਵੇਂ ਮੇਰਾ ਬੰਦ ਬੰਦ ਕੱਟ ਦਿਓ, ਮੈਨੂੰ ਮੇਰੇ ਗੁਰੂ ਤੇ ਭਰੋਸਾ, ਮੇਰੇ ਮੁੱਖੋਂ ਸੀ ਨਹੀਂ ਕਢਵਾ ਸਕਦੇ ਤੁਸੀਂ। ਜਿਨ੍ਹਾਂ ਨੇ ਨਾਮ ਦਾ ਰਸ ਚੱਕ ਲਿਆ ਨਿਰਭਉ ਹੋ ਜਾਂਦੇ ਹਨ, ਡਰ ਰਹਿਤ ਹੋ ਜਾਂਦੇ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਉਹ ਸਾਡੇ ਵਾਂਗੂ ਨਹੀਂ ਗਰੀਬਾਂ ਤੇ ਰੋਹ ਮਾਰਦੇ, ਅਮੀਰਾਂ ਬਾਰੀ ਖੁੱਡੇ ਚ ਵੜ ਜਾਣਾ ਨਹੀਂ, ਉਹ ਵੱਡੇ ਵੱਡੇ ਰਾਜਿਆਂ ਨੂੰ ਵੀ ਕਹਿ ਦਿੰਦੇ ਨੇ ਤੂੰ ਜੋ ਕਰਨਾ ਕਰ ਲੈ, ਜਿਵੇਂ ਸੰਤ ਭਿੰਡਰਾਂ ਵਾਲੇ ਕਹਿੰਦੇ ਹੁੰਦੇ, ਮੇਰਾ ਗੁਰੂ ਰਾਖਾ ਹੈ, ਮੇਰਾ ਗੁਰੂ ਮੇਰੇ ਨਾਲ ਹੈ, ਕੱਖ ਨਹੀਂ ਵਿਗਾੜ ਸਕਦਾ ਕੋਈ ਮੇਰਾ। ਉਹ ਅਵਸਥਾ ਪ੍ਰਾਪਤ ਕਿਵੇਂ ਹੁੰਦੀ ਹੈ? ਨਾਮ ਅਭਿਆਸ ਤੋਂ। ਜਿੰਨੀ ਚਾਖਿਆ ਸੇ ਨਿਰਭਉ ਪਏ, ਜਿਨ੍ਹਾਂ ਨੇ ਨਾਮ ਰੂਪੀ ਰਸ ਨੂੰ ਚੱਖ ਲਿਆ ਉਹ ਨਿਰਭਉ ਹੋ ਗਏ, ਡਰ ਤੋਂ ਰਹਿਤ ਹੋ ਗਏ, ਸੇ ਹਰ ਰਸ ਧਰਾਪ ਹੈ। ਉਹ ਭਾਈ ਫਿਰ ਹਰੀ ਦੇ ਰਸ ਨੂੰ ਪ੍ਰਾਪਤ ਕਰਕੇ ਧਰਾਪੇ ਤੋਂ ਭਾਵ ਸੰਤੁਸ਼ਟ ਹੋ ਜਾਂਦੇ ਹਨ।
1: ਹਰ ਕਿਰਪਾ ਧਾਰ ਪੀ ਆਇਆ ਫਿਰ ਕਾਲ ਨਾ ਵਿਆਪੈ।
0: ਜਿਨ੍ਹਾਂ ਤੇ ਕਿਰਪਾ ਕਰਕੇ ਹਰ ਤੋਂ ਭਾਵ ਹਰੇਕ ਭਰੇ ਕਰਨ ਵਾਲੇ ਪਰਮੇਸ਼ਰ ਨੇ ਨਾਮ ਦਾ ਰਸ ਪਿਆ ਤਾ ਨਾ ਜਿਨ੍ਹਾਂ ਨੂੰ, ਖਾਲਸਾ ਜੀ ਉਹਨਾਂ ਨੂੰ ਫਿਰ ਕਾਲ ਨਹੀਂ ਵਿਆਪਦਾ, ਮਰਜ਼ੀ ਨਾਲ ਜਾਂਦੇ ਨੇ ਸੰਸਾਰ ਤੋਂ ਮਰਜ਼ੀ ਨਾਲ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨਕੋ ਕਾਲ ਨਾ ਖਾਤੇ। ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਿਆ ਗੋਹੜ ਵੱਲ ਦੇ ਮੈਦਾਨ ਵਿੱਚ, ਆਪਣੇ ਸੀਸ ਨੂੰ ਖੱਬੇ ਹੱਥ ਦੀ ਹਥੇਲੀ ਤੇ ਰੱਖ ਕੇ ਸੱਜੇ ਨਾਲ ਖੰਡਾ ਵਾਹੁੰਦੇ ਹੋਏ ਪ੍ਰਕਰਮਾ ਤੱਕ ਆਏ ਨੇ। ਖਾਲਸਾ ਜੀ ਇਹ ਅਵਸਥਾ ਸੀ, ਕਈ ਕਹਿੰਦੇ ਨੇ ਇਸ ਤਰ੍ਹਾਂ ਕਿਵੇਂ ਹੋਜੂ। ਉਹ ਭਾਈ ਬਾਬਾ ਦੀਪ ਸਿੰਘ ਸਾਡੇ ਵਰਗੇ ਥੋੜਾ ਸੀ, ਸਾਡਾ ਵਰਗ ਸਾਡਾ ਆਪਣਾ ਆਪਾਂ ਤਾਂ ਗੰਦਗੀ ਦੇ ਗੁਥਲੇ ਆ, ਉਹ ਸਾਡੇ ਵਰਗੇ ਥੋੜਾ ਸੀ, ਉਹ ਇੱਕ ਵੱਖਰਾ ਹੀ ਸਰੀਰ ਸੀ ਕਿਉਂਕਿ ਨਾਮ ਜਪਿਆ ਹੋਇਆ ਸੀ। ਕਣਗੀ ਧਰ ਦੀ ਬਖਸ਼ਿਸ਼ ਉਹਨਾਂ ਤੇ ਬਹੁਤ ਸੀ, ਪੂਰਨ ਪੁਰਖ ਸੀਗੇ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਬੰਦ ਬੰਦ ਕੱਟਿਆ ਗਿਆ, ਮੁੱਖੋਂ ਸੀ ਨਹੀਂ ਉਚਾਰੀ, ਬੱਚੇ ਦਾ ਕਾਲਜਾ ਕੱਢ ਕੇ ਮੂੰਹ ਚ ਤੁੰਨਿਆ ਗਿਆ, ਡੋਲਿਆ ਕਿਤੇ ਭਾਈ ਮਤੀ ਦਾਸ ਡੋਲਿਆ ਕਿਸੇ ਆਰੇ ਤੇ, ਇਹ ਨਾਮ ਦੀ ਮਹਿਮਾ, ਨਾਮ ਦੀ ਕਬਾਈ ਕਰਨ ਨਾਲ ਹੀ ਅਵਸਥਾ ਬਣਦੀ ਹੈ। ਸੋ ਕਾਲ ਨਹੀਂ ਵਿਆਪਦਾ ਇਸੇ ਗੁਰਮੁਖਾਂ ਨੂੰ। ਸੋ ਇੱਥੇ ਖਾਲਸਾ ਜੀ ਹੁਣ ਸਮਾਪਤੀ ਹੈ। ਜੋ ਅੱਜ ਵਿਚਾਰ ਹੋਈ ਹੈ, ਵਿਚਾਰਾਂ ਕਰਦਿਆਂ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹੈ। ਸਾਰੇ ਅਰਥ ਗੁਰਬਾਣੀ ਦੇ ਗੁਰੂ ਸਾਹਿਬ ਆਪ ਜਾਣਦੇ ਨੇ ਭਾਈ, ਆਪਾਂ ਨਹੀਂ ਜਾਣ ਸਕਦੇ। ਕਲਯੁਗ ਦੇ ਜੀਵ ਆਪਾਂ ਤੱਕ ਟਾਈਮ ਪਾਸ ਕਰਨ ਵਾਲੇ ਹਾਂ, ਅਰਥ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਨੇ। ਇਸ ਕਰਕੇ ਆਓ ਦੋ ਅਖੀਰਲੀਆਂ ਪੰਗਤੀਆਂ ਪੜ੍ਹ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ ਜਗਤ ਗੁਰੂ ਰੰਪਲ ਜੀ ਡੋਟ ਓ ਆਰ ਜੀ ਪਰ ਜਾਏ ਯਾ 306-581-8061 ਪਰ ਸੰਪਰਕ ਕਰੇਂ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈਂ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇਂ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ, ਯੂਨਿਟ ਨੰਬਰ 1130, 4818 ਵੈਸਟ ਵਿੰਡ ਡਰਾਈਵ, ਨਾਰਥ ਈਸਟ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੀ ਤੇਰੀ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੀ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੀ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੀਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ, ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ।
ਊਡੇ ਊਡ ਆਵੈ ਸੈ ਕੂਸਾ, ਤਿਸ ਪਾਛੈ ਬਚਰੀ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰ।

ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੌ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਸਭ ਤੁਝ ਹੀ ਮਾਹਿ, ਤੁਝ ਬਿਨ ਦੂਜਾ ਕੋਈ ਨਾਹਿ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨੋ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਸਰਿਆ। ਆਸਾ ਮਹੱਲਾ ਪੰਜਵਾ। ਭਈ ਪਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਰਹਾਉ ਜਪ ਤਪ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਉਤੀ ਸਿਮਰ ਕੈ ਗੁਰ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ